0: ਫਿਰ ਮਾਮਲਾ ਪਹੁੰਚ ਗਿਆ ਹਾਈ ਕੋਰਟ ਦੇ ਵਿਚ। ਜਦੋਂ ਹਾਈ ਕੋਰਟ ਪਹੁੰਚਿਆ ਤੇ ਉੱਥੇ ਪ੍ਰਨੇਦੂ ਜੀ ਇਹ ਨੌਨਸੈਂਸ ਗੱਲ।
1: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਉਸ ਨੂੰ ਕਿਉਂ ਸਜ਼ਾ ਦਿੱਤੀ ਜਾਵੇ ਰੇਪ ਦੀ, ਤੇ ਉਹਦੇ ਉੱਪਰ ਇਹ ਹੈ ਵੀ ਉਹਨੇ ਅਟੈਕ ਕੀਤਾ, ਉਹਦੇ ਅਟੈਕ ਦੀ ਧਾਰ ਲੱਗ ਸਕਦੀ ਆ, ਜਿਹੜੀ ਅਟੈਕ ਦੀ ਧਾਰ ਲੱਗ ਸਕਦੀ ਆ ਉੱਤੇ ਉੱਤੇ ਕੋਈ ਵੀ ਜਿਹੜਾ ਕਿ ਉਹਨੂੰ ਕੁੱਟਮਾਰ ਕਰਨ ਦੀ ਧਾਰ ਲੱਗ ਸਕਦੀ ਹੈ, ਥੋੜੀ ਬਲਾਤਕਾਰ ਧਾਰ ਲਾਓਗੇ ਤੁਸੀਂ, ਹਮਾਸ਼ਰ ਨੂੰ ਬਰੀ ਕਰਤਾ ਜਾਂਦਾ। ਮਾਮਲਾ ਪਹੁੰਚ ਗਿਆ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਨੇ ਬੜੀ ਸਖਤੀ ਕੀਤੀ ਹੈ ਕੱਲ ਕੱਲ ਉਹਨੇ ਕਿਹਾ, ਕਹਿੰਦੇ ਵੀ ਇਹ ਫੈਸਲਾ ਬੜਾ ਹੀ ਖਤਰਨਾਕ ਹੈ, ਪਹਿਲਾਂ ਵੀ ਅਸੀਂ ਇਲਾਹਾਬਾਦ ਕੋਰਟ ਦਾ ਇੱਕ ਫੈਸਲਾ ਰੱਦ ਕਰ ਚੁੱਕੇ ਹਾਂ ਤੇ ਅਸੀਂ ਇਸ ਸੰਦਰਭ ਵਿੱਚ ਵੀ ਜਾਂਚ ਕਰ ਰਹੇ ਹਾਂ। ਹੁਣ ਉਹ ਇਸ ਮਾਮਲੇ ਵਿੱਚ ਜਾਂਚ ਕਰੇਗੀ ਸੁਪਰੀਮ ਕੋਰਟ, ਜਾਂਚ ਕਰਨ ਤੋਂ ਬਾਅਦ ਇਸ ਜਿਹੜਾ ਕਿ ਹਿਮਾਂਸ਼ੂ ਹੈਗਾ ਉਹਦੇ ਉੱਤੇ ਮੁੜ ਕੇਸ ਚੱਲ ਸਕਦਾ, ਇਹਨੂੰ ਮੁੜ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਤੇ ਪ੍ਰਨੇਦੂ ਜਸਟਿਸ ਪ੍ਰਨੇਦੂ ਦਾ ਜਿਹੜਾ ਫੈਸਲਾ ਹੈਗਾ ਉਹ ਰੱਦ ਵੀ ਕੀਤਾ ਜਾ ਸਕਦਾ। ਜਸਟਿਸ ਪ੍ਰਨੇਦੂ ਦੀ ਵੈਸੇ ਕਾਫੀ ਲਾਪਾ ਹੋ ਰਹੀ ਹੈ ਭਾਰਤ ਵਿੱਚ
2: ਜੀ। 9058131320 ਜਾਂ ਤਾਂ ਇਹ ਕਾਨੂੰਨ ਦੇ ਬੱਧੇ ਹੋਏ ਨੇ ਜਾਂ ਫਿਰ ਭੁੱਲ ਜਾਂਦੇ ਨੇ ਕਿ ਔਰਤ ਦੀ ਇੱਜ਼ਤ ਜਿਹੜੀ ਹੈ ਉਹਦੀ ਸਲਵਾਰ ਉਹਦਾ ਨਾੜਾ ਖੋਲਣ ਦੇ ਨਾਲ ਹੀ ਜਿਹੜੀ ਹੈ ਉਹਦੀ ਗਰਮਾ ਨੂੰ ਸੱਟ ਵੱਜੀ, ਜਾਂ ਤਾਂ ਇਹਨਾਂ ਦੀਆਂ ਘਰੇ ਧੀਆਂ ਭੈਣਾਂ ਹੈ ਨਹੀਂ, ਜਾਂ ਇਹਨਾਂ ਨੂੰ ਮਜਬੂਰੀ ਵਾਸਤੇ ਹੋ ਜੇ ਪਤਾ ਨਹੀਂ, ਵੀ ਡੋਂਟ ਨੋ, ਬਟ
0: ਇਹ ਮਨੋਸਮ੍ਰਿਤੀ ਸਿਖਾਉਂਦੀ ਹੈ ਨਾ ਸਾਨੂੰ, ਔਰਤ ਦੀ ਵੈਲਿਊ ਨੀ ਕੋਈ ਹੈਗੀ, ਮਨੋਸਮ੍ਰਿਤੀ ਔਰਤ ਦੀ ਵੈਲਿਊ ਨੂੰ ਖਤਮ ਕਰਦੀ ਹੈ
2: ਜੀ। ਖੈਰ 9058131320 ਹੁਣ ਆਪਾਂ ਆ ਜਾਂਦੇ ਹਾਂ ਜੀ ਉਸ ਨਸ਼ਾ ਮੁਕਤ ਪੰਜਾਬ। ਹਾਂਜੀ, ਹੁਣ ਨਸ਼ਾ ਮੁਕਤ ਪੰਜਾਬ ਯੁੱਧ ਵਿਰੁੱਧ ਨਸ਼ਿਆਂ ਵਿਰੁੱਧ ਉਹ ਵੀ ਤਾਰ ਤਾਰ ਹੋ ਗਿਆ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ ਵੇਲੇ ਜਾ ਕੇ ਬਾਰਡਰ ਤੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ, ਗੋਂਗਲੂਆਂ ਤੋਂ ਚਿੱਟੀ ਤੇ ਐਨ ਪੂਰੇ ਨਟੰਕੀ ਬਣ ਕੇ ਨਿਤਰੇ। ਕਾਂਗਰਸ ਨੇ ਵੀ ਦਾਅਵਾ ਕੀਤਾ ਗੁੜਕਾ ਸਾਹਿਬ ਫੜ ਕੇ ਕੈਪਟਨ ਸਾਹਿਬ ਨੇ ਕਿ ਨਸ਼ੇ ਖਤਮ ਹੋ ਜਾਣਗੇ, ਵੱਡੇ ਵੱਡੇ ਨਾਰੇ ਲਾ ਕੇ ਇਹ ਆਏ। ਹੁਣ ਨਸ਼ਾ ਮੁਕਤ ਪੰਜਾਬ ਯਾਤਰਾ BJP ਜਿਹੜੀ ਰੱਥ ਯਾਤਰਾ ਚੱਲ ਰਹੀ ਹੈ ਉਹ ਚਰਚਾ ਦੇ ਵਿਚ ਹੈ। ਅੱਛਾ, ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਤੇ ਜਵਾਬ ਦੇਣ ਦੀ ਬਜਾਏ ਬਹਾਨੇ ਬਣਾ ਰਹੀ ਹੈ। ਚਲੋ ਇੱਥੇ ਤਾਂ ਮੈਂ ਸਵਾਲ ਮੇਰਾ ਸਵਾਲ ਇਹ ਹੈ ਕਿ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਵੀ ਮਨਜਿੰਦਰ ਸਿੰਘ ਸਿਰਸਾ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਸਿਰ ਕੱਢ ਸਪਾਈ ਰਹੇ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚ ਵੀ ਇਨਵਾਲਵ ਨੇ ਤੇ ਚਾਵਲੇ ਵਾਲੇ ਮਸਲੇ ਤੇ ਦੰਦ ਤੋਂ ਦੰਦ ਨਹੀਂ ਚੁੱਕਿਆ ਇਹਨਾਂ ਸਾਰੇ ਲੀਡਰਾਂ ਨੇ, ਐ ਸੁਸਰੀ ਜੰਮੀ ਹੋਈ ਇਹਨਾਂ ਦੀ, ਕਿਤੇ ਦਾਲ ਵਿਚ ਕੁਝ ਕਾਲਾ ਤਾਂ ਨਹੀਂ?
0: ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਚਾਵਲਾ ਸਾਹਿਬ। ਲੋਕ ਸਾਡੇ ਜਿਹੜੇ ਲੋਕ ਹੈਗੇ ਆ ਨਾ ਜੀ, ਉਹ ਬਸ ਏਦਾਂ ਜਿੱਦਾਂ ਕਿ ਆਪਣਾ ਕਸਾਈ ਮੁਰਗੇ ਨੂੰ ਵੱਢ ਰਿਹਾ ਤੇ ਜਦੋਂ ਮੁਰਗਾ ਇੱਕ ਖਿੱਚਦਾ ਬਾਹਰ ਹੋ ਤਾਂ ਦੂਜੇ ਕੋਨੇ ਨੂੰ ਲੱਗ ਜਾਂਦੇ ਆ, ਉਹਨਾਂ ਨੂੰ ਲੱਗਦਾ ਅਸੀਂ ਬਚ ਗਏ, ਬਚਦੇ ਬੁਚਦੇ ਉਹ ਵੀ ਨਹੀਂ ਹੈਗੇ। ਤੇ ਸਾਰੇ ਭਾਰਤ ਵਿਚ ਇੱਕ ਬਹੁਤ ਵੱਡੀ ਸਾਜਿਸ਼ ਚੱਲ ਰਹੀ ਆ ਭਾਰਤੀਆਂ ਨੂੰ ਵੱਖਰੇ ਤਰੀਕੇ ਦਾ ਕਬਜ਼ਾ ਕਰਨ ਵਾਸਤੇ। ਸਿਰਸਾ ਸਾਹਿਬ ਕੱਲ ਆਏ ਸੀਗੇ ਜੀ ਅੰਮ੍ਰਿਤਸਰ, ਉਹਨਾਂ ਨੇ ਕੱਲ ਆ ਕੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ, ਵੈਸੇ ਮੈਨੂੰ ਬੜੀ ਇੰਟਰਸਟਿੰਗ ਗੱਲ ਇਹ ਲੱਗੀ, ਉਹ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ 6 ਮਹੀਨਿਆਂ ਵਿਚ ਨਸ਼ਾ ਖਤਮ।
2: 30 ਸਤੰਬਰ
0: ਨੀ 30 ਸਤੰਬਰ ਚੰਡੀਗੜ੍ਹ ਕਿਹਾ ਸੀ, ਉਹ ਤਾਂ ਚੰਡੀਗੜ੍ਹ ਦਾ ਕਿਹਾ, ਚੰਡੀ ਇਹ ਕਹਿੰਦਾ ਨਸ਼ਾ ਖਤਮ ਕਰ ਦਿਆਂਗੇ ਅਸੀਂ। ਤੇ ਵੈਸੇ ਕੱਲ ਮਾਨਸਾ ਵਿਚ ਤਾਂ ਯਾਤਰਾ ਜਦੋਂ ਹੋਈ ਸੀ ਉੱਥੇ ਹਾਦਸਾ ਹੋ ਗਿਆ, ਕਾਰ ਟਰੱਕ ਦੇ ਟੱਕਰ ਹੋਈ ਤੇ ਮੌਤ ਵੀ ਹੋ ਗਈ ਆ, ਤੇ ਕਿੱਦਾਂ ਨਸ਼ਾ ਖਤਮ ਹੋ ਸਕਦਾ ਚਾਵਲਾ ਸਾਹਿਬ?
2: ਚੰਡੀਗੜ੍ਹ ਲੈ ਲੋ, ਕਟਾਰੀ ਸਾਹਿਬ ਕਹਿੰਦਾ ਕਿ 30 ਸਤੰਬਰ ਨੂੰ ਨਸ਼ਾ ਮੁਕਤ ਹੋ ਜਾਵੇਗਾ।
0: ਨਹੀਂ ਹੋ ਸਕਦਾ ਚਾਵਲਾ ਸਾਹਿਬ, 30 ਸਤੰਬਰ ਤੱਕ ਚੰਡੀਗੜ੍ਹ ਦੇ ਵਿਚ ਤਾਂ ਬੜੀ ਵੱਡੀ ਵੱਡੀ ਖੇਪਾਂ ਮਿਲ ਰਹੀਆਂ ਨਸ਼ੇ ਦੀਆਂ, ਕਿੱਦਾਂ ਹੋ ਆ? ਗੁਆਂਢੀ ਮੁਲਕ ਹੈ, ਗੁਆਂਢੀ ਸੂਬਾ ਮੁਲਕ ਸਭ
2: ਅੱਜ ਸਾਡੇ 23 ਆ, 23 ਦੀ ਸਵੇਰ ਸ਼ਾਮ ਆ, ਤੁਹਾਡੇ 23 ਦੀ
0: ਹਾਂਜੀ
2: 7 ਦਿਨ ਆ, ਤੁਹਾਡੇ 24 ਦਾ ਸੂਰਜ ਚੜਨ ਵਾਲਾ ਤੇ 24 ਹੋ ਗਈ, 6 ਦਿਨ ਦੇ ਵਿਚ ਕਿਹੜਾ ਝੁਰਲੂ ਆ ਜਾਂ ਕਿਹੜਾ ਇਨ੍ਹਾਂ ਦੇ ਕੋਲੋਂ ਮੰਤਰ ਆ ਜਿਹੜਾ ਮਾਰਨਗੇ ਤੇ ਇਹ 30 ਸਤੰਬਰ ਤੱਕ ਚੰਡੀਗੜ੍ਹ ਨਸ਼ਾ ਮੁਕਤ ਹੋ ਜਾਵੇਗੀ? ਸਾਹਮਣੇ ਬੈਠੇ ਲੋਕ, ਰੈਲੀਆਂ ਦੇ ਵਿਚ ਆਏ ਲੋਕ ਜਾਂ ਇਨ੍ਹਾਂ ਦੇ ਸਮਰਥਕ ਲੋਕ ਬੁੱਧੂ ਨੇ?
0: ਉਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਚਾਵਲਾ ਸਾਹਿਬ। ਦੇਖੋ ਹੁਣ ਤੁਸੀਂ ਮੇਘਾਲਿਆ ਲੈ ਲਓ, ਆਹ ਤੁਸੀਂ ਮੇਘਾਲਿਆ ਦੇ ਵਿਚ ਇਹਨਾਂ ਨੇ ਕੀ ਕੀਤਾ, ਆਪਣੀ ਹੀ ਪਾਰਟੀ ਆ ਚਾਵਲਾ ਸਾਹਿਬ, ਇੱਕ ਤਾਂ ਹੁੰਦਾ ਨਾ ਕਿ ਬਗਾਨੀ ਪਾਰਟੀ ਦੇ ਬੰਦਿਆਂ ਨੂੰ ਆਪਾਂ ਆਪਣੇ ਨਾਲ ਜੋੜਦਾ, ਉਹ ਇਹਨਾਂ ਦੀ ਆਪਣੀ ਆਪਣੀ ਹੀ ਯੂਨਾਈਟਿਡ ਡੈਮੋ ਜਿਹੜਾ ਕਿ ਨਾ ਉਹਨਾਂ ਦਾ ਹੈਗਾ ਮੰਗਾਲਿਆ ਡੈਮੋਕ੍ਰੇਟਿਕ ਅਲਾਇੰਸ ਹੈ, ਮੰਗਾਲਿਆ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਐਨ ਪੀ ਪੀ ਦੀਆਂ ਜਿਹੜੀ ਕਿ ਨੈਸ਼ਨਲ ਪੀਪਲਜ਼ ਪਾਰਟੀ ਹੈਗੀ ਆ ਉਹਦੀਆਂ 33 ਸੀਟਾਂ ਨੇ, ਤੇ ਭਾਜਪਾ ਦੀਆਂ 2 ਸੀਗੀਆਂ, 12 ਸੀਗੀਆਂ ਯੂ ਡੀ ਪੀ ਦੀਆਂ, ਤੇ 60 ਕੁੱਲ ਨੇ ਮੇਘਾਲਿਆ ਦੇ ਵਿੱਚ। 33 ਵੀ ਰਾਜ ਕਰ ਸਕਦੀਆਂ ਨੇ ਜਿਹੜੀ ਐਨ ਪੀ ਪੀ ਨੈਸ਼ਨਲ ਪੀਪਲਜ਼ ਪਾਰਟੀ ਹੈਗੀਆਂ ਨੇ, ਉਹ 33 ਨੇ, ਉਹ ਵੀ ਰਾਜ ਕਰ 60 ਦੇ ਵਿੱਚ 33 ਦਾ ਬਹੁਮਤ ਆਉਂਦਾ, ਉਹ ਵੀ ਰਾਜ ਕਰ ਸਕਦੀ ਆ। ਪਰ ਇੱਕ ਅਲਾਇੰਸ ਹੈ ਮੇਘਾਲਿਆ ਦਾ, ਇੱਕ ਡੈਮੋਕ੍ਰੇਟਿਕ ਅਲਾਇੰਸ ਬਣਿਆ ਹੋਇਆ। ਅਲਾਇੰਸ ਦੇ ਕੁਛ ਨਿਯਮ ਵਿਧਾਨ ਹੁੰਦੇ ਆ ਚਾਵਲਾ ਸਾਹਿਬ, ਭਾਰਤੀ ਜਨਤਾ ਪਾਰਟੀ ਨੇ ਆਪਣੇ ਹੀ ਅਲਾਇੰਸ ਦੀ ਯੂ ਡੀ ਪੀ ਦੇ 8 ਵਿਧਾਇਕ ਪੱਟ ਲਏ, 8 ਵਿਧਾਇਕ ਆਪਣੀ ਪਾਰਟੀ ਦੇ ਆਪਣੀ ਅਲਾਇੰਸ ਦੇ ਵਿੱਚੋਂ 8 ਪੱਟ ਲਏ ਉਹਨੇ, 2 ਸੀਗੇ 8 ਦੇ 2 10 ਹੋ ਗਏ, ਉਧਰ 12 ਸੀਗੇ 4 ਰਹਿ ਗਏ ਯੂ ਡੀ ਪੀ ਦੇ ਕੋਲੇ। ਇਹ ਕੋਈ ਸਮਝੌਤੇ ਨੇ ਚਾਵਲਾ ਸਾਹਿਬ? ਇਹ ਕੋਈ ਜਾਣਦਾਰੀ, ਇਹ ਕੋਈ ਐਥਿਕਸ ਆ? ਇਹਦਾ ਥੋੜਾ ਹੁੰਦਾ ਜੀ ਆਪਣੇ ਅਸੀਂ ਕਿਸੇ ਦੇ ਘਰ ਚ ਵੜ ਜਾਈਏ, ਕਿਸੇ ਦੇ ਘਰ ਚ ਵੜ ਕੇ ਡਾਕਾ ਮਾਰ ਲਈਏ ਉੱਥੇ, ਐ ਥੋੜਾ ਹੁੰਦਾ ਜੀ। ਇਹ ਭਾਜਪਾ ਦਾ ਚਿਹਰਾ ਤੁਹਾਨੂੰ ਦਿਖਾ ਰਿਹਾ ਮੈਂ।
2: ਲੋਕ ਕਾਲਰ ਨੇ
0: ਭਾਜਪਾ ਦਾ ਚਿਹਰਾ।
2: ਵੈਲਕਮ ਜੀ। ਹੈਲੋ
3: ਹੈਲੋ
2: ਹਾਂਜੀ, ਤੁਸੀਂ ਏਅਰ ਤੇ ਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ।
3: ਜਿਦਾਂ ਕਹਿੰਦੇ ਨਸ਼ਾ ਮੁਕਾ ਸਕਦੇ, ਮੈਨੂੰ ਲੱਗਦਾ ਮੁਕਾ ਸਕਦੇ ਜੀ ਇਹ। ਇਹਨੀ ਉਠਾ ਦੇਣੇ ਆ ਵਿੱਚ ਨੂੰ।
2: ਚਲੋ ਹੋ ਸਕਦਾ ਤੁਹਾਡੀ ਗੱਲ ਸੱਚੀ ਹੋਵੇ। ਮਿਹਰਬਾਨੀ ਜਨਾਬ, ਤੁਸੀਂ ਵਿਅੰਗ ਕਰਕੇ ਗਏ ਹੋ, ਪਰ ਤੁਹਾਡਾ ਵਿਅੰਗ ਅਸੀਂ ਅੰਡਰ ਸਾਡੀ ਰੈਡ ਲਾਈਨ ਆ ਗਿਆ ਸੀ, ਅਸੀਂ ਕੱਟਣ ਤੇ ਮਜਬੂਰ ਹੋਏ ਹਾਂ ਤੁਹਾਡੀ ਗੱਲ। ਸ਼ਹਿਰ ਦੇ ਰਾਜਨੀਤਿਕ ਲੋਕਾਂ ਦੀ ਸ਼ਹਿ ਤੁਸੀਂ ਵਰਤ ਸਕਦੇ ਹੋ, ਸ਼ਬਦ ਸਹੀ ਇਹ ਆ। ਤੇ
0: ਜੋ ਸਹੀ ਸ਼ਬਦ ਇਹ ਵੀ ਕਹਾਂਗੇ ਚਾਰ ਸਾਹਿਬ ਕਿ ਜਿਹੜਾ ਨਾ ਬੀ ਐਸ ਐਫ ਹੈਗੀ ਆ ਨਾ ਜੀ, ਉਹਤੇ ਜਿਹੜਾ ਟੋਟਲੀ ਜਿਹੜਾ ਪ੍ਰਬੰਧ ਹੈਗਾ, ਟੋਟਲੀ ਅੰਕੁਸ਼ ਜਿਹੜਾ ਟੋਟਲੀ ਉਹਦੇ ਹੈਗਾ ਨਾ ਜੀ, ਉਹ ਭਾਜਪਾ ਦਾ ਹੈਗਾ ਇਸ ਟਾਈਮ ਬੀ ਐਸ ਐਫ ਤੇ ਉਹਦੇ।
2: ਸ਼ਹਿ ਕਹਿ ਸਕਦੇ ਮਤਲਬ ਰਲੀ ਗੁਲੀ ਸ਼ਹਿ ਤੇ ਹੋ ਸਕਦਾ, ਪਰ ਅਸੀਂ ਕਿਸੇ ਪਾਰਟੀ ਨੂੰ ਨਹੀਂ ਕਹਿ ਸਕਦੇ। ਧੰਨਵਾਦ ਤੁਹਾਡਾ ਕੀਤਾ ਸਾਹਿਬ, ਥੈਂਕ ਯੂ।
0: ਸਤਿ ਸ੍ਰੀ ਅਕਾਲ।
2: ਸਮਾਂ ਇਸ ਵਕਤ 8:06 ਹੁਣ ਤੁਹਾਡੀ ਬ੍ਰੇਕ ਦਾ ਵਕਤ ਹੋਇਆ ਤੇ ਹਿੰਦੀ ਸਮਾਚਾਰ ਤੋਂ ਬਾਅਦ ਫਿਰ ਚੱਲਾਂਗੇ ਠਾਸੋਟਾ ਆਪਣੇ ਗੱਲਾਂ ਦਾ ਲੈ ਕੇ ਹਾਜ਼ਰ ਹੋਣਗੇ ਮਿੰਟੂ ਗੁਰਸਰੀਆ ਜੀ। ਕਿਵੇਂ ਲੱਗਦਾ ਪ੍ਰੋਗਰਾਮ? ਨੰਬਰ ਟੂ ਕਾਲ 4167167794, ਸਟੂਡੀਓ 905-813-1320, ਆਊਟ ਆਫ ਰੇਂਜ ਹੋ ਜਾਓ 647-910-1320, ਅਮਰੀਕਾ 641-741-1919। ਬਰਾਏ ਕਰਮ, ਬਰਾਏ ਮਿਹਰਬਾਨੀ ਸਬਸਕ੍ਰਾਈਬ ਕਰ ਲਿਆ ਕਰੋ। ਜੇਕਰ ਯੂਟਿਊਬ ਤੇ ਸਾਨੂੰ ਦੇਖਦੇ ਸੁਣਦੇ ਹੋ, ਫੇਸਬੁੱਕ ਤੇ ਸੁਣਦੇ ਦੇਖਦੇ ਹੋ, ਸ਼ੇਅਰ ਕਰ ਦਿਆ ਕਰੋ ਯਾਰ। ਕੁਛ ਨਹੀਂ ਜਾਣਾ, ਤੁਹਾਡਾ ਗੁੱਡਾ ਜੇ ਘਸੂਗਾ ਤੇ ਮੈਨੂੰ ਦੱਸਿਓ, ਇਲਾਜ ਕਰਾ ਦਾਂਗੇ ਤੇ ਤੁਹਾਡਾ ਸਾਨੂੰ ਪਿਆਰ ਮਿਲ ਜਾਣਾ, ਅਸੀਂ ਤੁਹਾਡੇ ਕਰਜਾਈ ਹੋ ਜਾਣਾ। ਕਰਕੇ ਵੇਖੋ ਸ਼ੇਅਰ ਤੇ ਸਬਸਕ੍ਰਾਈਬ। 905-813-1320 ਵੀ ਸਾਡਾ ਨੰਬਰ ਹੈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
4: Jabi Dil, Angrezi Vibe, CJMR is back alive. CJMR 1320. Aa gaya hoye, chha gaya hoye.
5: Jo aaya se chal si.
6: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ,
7: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਚੀਚੀਆਂ ਨਾ ਵੱਟੋ। ਕਰੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡ ਪਰਸਨਲ।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ। ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ। ਫਾਰ ਬੁਕਿੰਗ ਕਾਲ 416-433-9191।
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-88-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
5: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
6: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
5: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
6: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
5: ਤੇ ਮੇਰੇ ਜੀਜੇ ਲਈ ਘੜੀ?
6: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
5: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
7: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਇੰਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ, ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-709-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
8: इस हॉलिडे सीजन अपनी हर पार्टी के लिए लव साथ को अपना साथी बनाओ।

0: Karan.
1: You're listening to CNN Toronto, Chawla News Network, Toronto.
2: सीजीमा 1320 एम फ्रीक्वेंसी रेडियो प्रोग्राम टी प्रोग्राम अगला पंजाब में आपकी होस्ट हैं दोस्त संजू सिक्का पेश खिदमत है आपकी नजर में आज के मुख्य समाचार. सबसे पहले आज की वेदर रिपोर्ट. राइट नाउ 15 डिग्री सेंटीग्रेड है. कल का हाईएस्ट 19 लोएस्ट 9 रहेगा एंड द सनी डे. खबर की सुर्खियां आप सबकी खिदमत में. कोर्ट ने ओहिप कवरेज मना कर दी है आउट ऑफ कंट्री ट्रीटमेंट के लिए एक व्यक्ति के लिए जिसको टर्मिनल कैंसर है. जी हाँ, एक अपने आप में कोर्ट में एक बहुत बड़ा केस चल रहा है ऑन्टेरियो में. और ये 37 इयर्स ओल्ड है शवेद, जो कि उन्होंने कहा है डिविजनल कोर्ट से जुडिशियल रिव्यू लेने के लिए. और कोर्ट अब ने ऑर्डर किया कि ओहिप को इश्यू करना पड़ेगा अपना नया डिसीजन बाय द एंड ऑफ द वीक. इसके साथ ही साथ ट्रंप क्लेम करते हैं कनाडा के लिबरल टेक ओवर जो है वो बहुत बुरा अंजाम दिखाएगा कनाडा को. यूएस प्रेसिडेंट डोनाल्ड ट्रंप ने ट्रूथ सोशल मीडिया पर लिखा है कनाडा बर्बाद कर अपने आप को अलाउ कर रहा है मिलियंस एंड मिलियंस ऑफ लोग अपनी कंट्री में. उन्होंने अपने स्टेटमेंट में ट्रूथ सोशल प्लेटफॉर्म पर बुधवार को इल्जाम लगाया कनाडा के ऊपर कितने लोगों को अलाउ करना अपने कंट्री में अनचेक्ड है, अनवेटेड है, कुछ नहीं पता उनका बैकग्राउंड. इसमें जो है बहुत ही जल्दी प्रॉब्लम बहुत बड़ी कनाडा के लिए आएगी जिसको कनाडा हैंडल नहीं कर पाएगा. और की अपडेट्स आज के जो रहे, ट्रंप ने कहा है कनाडा अपने आप को डिस्ट्रॉय कर रहा है. कनाडा इन्वेस्ट करेगा मिलियंस इन ओशन ऑब्जर्वेशन और इंडिया से मोदी जी का आएगा आगमन कनाडा में. आइए बात करते हैं एआई के डेंजर्स या आर्टिफिशियल इंटेलिजेंस के खतरे. क्या ये असली हैं या क्या इनको हटाया जा सकता है. कनाडा के एआई पायनियर्स जो थे यशुआ बेंगो ने यूनाइटेड नेशंस में इस बात के बारे में बातचीत की है. उन्होंने यूएन सिक्योरिटी काउंसिल बुधवार को कहा कि एआई जो है वह पोज कर रहा है काफी ज्यादा एक ऐसे खतरे जिसको हम नजरअंदाज नहीं कर सकते. और साथ ही साथ उन्होंने कहा कि ऐसे अपने मेंबर्स हैं जो चूज कर रहे हैं इस तरह के रोल्स. साथ ही साथ उन्होंने ये भी कहा कि एआई की वजह से जो नौकरियों को खतरा है वो भी अपने आप में एक बहुत बड़ा खतरा है. एक माँ है, उसने गिल्टी प्लीट किया अपने आप को और उसने अपने बच्चे की जो लाश है उसकी बॉडी को बिल्कुल निरादर करके फेंका और उसके ऊपर 21 वर्षीय व्यक्ति के ऊपर, इस औरत के ऊपर इल्जाम है इस बात का कि उसने मृत देह को आदर सत्कार नहीं दिया जो उसको देना चाहिए था. ये किस्सा 20 साल पहले हुआ था और उसकी बॉडी बच्चे की अब मिली है. बेस्ट पॉसिबल चांस है आप अपनी किसी अजीज की डेथ को बचा सकते हैं. और लाइफ बिफोर पैरामेडिक्स अराइव, जी हैं, जब आप फोन करते हैं एम्बुलेंस के लिए घर पे पैरामेडिक्स के आने के लिए, उसके बीच में नई मेडिकल ड्रोन पायलट लॉन्च किया है पील रीजन में जिससे कि व्यक्ति की जान बच सकती है. यूनाइटेड किंगडम के कम्युनिकेशंस रेगुलेटर इन्वेस्टिगेट करेंगे मॉन्ट्रियल ओन्ड पॉर्नहब को, यानी कि अश्लील वेबसाइट से, कि क्या उसको बच्चे के लिए भी उसके एक्सेस है. प्रॉपर्टी ओनर डिफेंड करें अपने आप को. ये किस्सा जो है आपके लिए आया है मॉन्ट्रियल से. और वहां से जो एक व्यक्ति है उसने अपने घर में लीगल तरीके से म्यूनिसपैलिटी से बात करके फेंसिंग लगाई है, लेकिन लोगों की शिकायत है कि उसकी जो फेंस लगी हुई है वो लोगों का जो ट्रैक जहां पे वो वॉक करते हैं उसमें कटाव आया है. लेकिन उसने कहा कि मैंने सारे के सारे काम लीगल सर्विस के अकॉर्डिंग और सर्विस के साथ साथ सर्टिफिकेट के अकॉर्डिंग किए हैं और वो अपनी जंग इस वक्त अपनी सिटी से लड़ाई कर रहा है. दूसरी तरफ बिल C-39 जिसके बारे में मैंने कल जिक्र किया, काफी ज्यादा क्रिटिसिज्म कॉमन्स में उसका हो रहा है. इस बिल C-39 से जो प्रोजेक्ट्स हैं उसमें एक्सेलरेशन है, यानी कि जल्दी तौर पे प्रोजेक्ट्स पूरे होने के लिए इस बिल C-39 का जो है उपयोग किया जाता है. डोनाल्ड ट्रंप ने स्वागत किया है जी का अपने टर्मैक के ऊपर चाइनीज लीडर जब वो स्टेट विजिट के लिए पहुंचे हुए हैं. और अपने आप में कहा कि डोनाल्ड ट्रंप ने अपने ही प्रोटोकॉल के विपरीत जाकर चाइनीज लीडर का स्वागत किया. साउथ वेस्टर्न मेक्सिको ने ब्रेस किया एक बहुत ही भीषण डेंजरस खतरनाक हरिकेन पोलो का जो है एक अनाउंसमेंट हुई हुई है. हरिकेन पोलो बहुत ही खतरनाक स्टॉर्म होगा. एक्सपेक्ट किया जा रहा है कि मेक्सिको के आसपास के जो एरियाज है वहां पे 10-15 सेंटीमीटर बारिश थर्सडे को होगी. यूएस नेशनल हरिकेन सेंटर ने कहा है मियामी में भी इसका खतरा नजर आ रहा है. ये था खबरों का बुलेटिन आप सबकी खिदमत में. देख रहे हैं आप, सुन रहे हैं आप रेडियो प्रोग्राम टीवी प्रोग्राम रंगला पंजाब में आपकी होस्ट एंड दोस्त अंजू सिक्का.
3: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਸ਼ਾਹ ਟਰਾਂਸਪੋਰਟ. ਸ਼ਾਹ ਟਰਾਂਸਪੋਰਟ ਇਕ ਅਜਿਹਾ ਅਦਾਰਾ ਹੈ ਜੋ ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ ਲਗਾਤਾਰ ਪੱਕੇ ਰਨ ਤੁਹਾਨੂੰ ਮਿਲਣਗੇ ਲੈਰੇਡੋ ਟੈਕਸਿਸ ਦੇ ਅਤੇ ਸਟੱਡੀ ਮਾਈਲਸ ਦੇ ਰਿਲਾਇਬਲ ਵਰਕ ਹੈ ਜੀ. ਵਧੇਰੇ ਜਾਣਕਾਰੀ ਲਈ 416-903-8390 ਤੇ ਕਾਲ ਕਰੋ. ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਜਿੱਥੇ ਤੁਸੀਂ ਬੈਠ ਕੇ ਖਾਣਾ ਖਾ ਸਕਦੇ ਹੋ, ਟੇਕ ਆਊਟ ਸਰਵਿਸ ਲੈ ਸਕਦੇ ਹੋ, ਟਿਫਨ ਲਗਾ ਸਕਦੇ ਹੋ, ਭਾਜੀ ਤਿਆਰ ਕਰਵਾ ਸਕਦੇ ਹੋ, ਜਿਹਦੇ ਵਿਚ ਲਾਈਵ ਲੋਕੇਸ਼ਨ ਦੇ ਪ੍ਰਬੰਧਾਂ ਦੇ ਨਾਲ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੇ ਤੁਸੀਂ ਕਾਲ ਕਰੋ 905-450-6464 ਬਰੈਂਪਟਨ ਦੇ ਵਿਚ ਨਾਨਕਸਰ ਵਾਲੀ ਗੁਰਦੁਆਰਾ ਸਾਹਿਬ ਦੀ ਸਾਈਡ ਤੇ ਜੋ ਪੁਰਾਣਾ ਮਸ਼ਹੂਰ ਪਲਾਜ਼ਾ ਲਾਲੀ ਸਵੀਟਸ ਉਥੇ ਵਾਕਿਆ ਨੇ
2: ਜੀ। ਔਰ ਓਰੇਕਲ ਕੰਸਟਰਕਸ਼ਨ ਇੱਕ ਵਾਰੀ ਫਿਰ ਤੋਂ ਗੱਲ ਕਰਦੇ ਹਾਂ, ਓਰੇਕਲ ਕੰਸਟਰਕਸ਼ਨ ਕੰਪਲੀਟ ਐਕਸਟੀਰੀਅਰ ਜੋ ਤੁਹਾਡੇ ਘਰ ਦੀ ਦਿੱਖ ਹੈਗੀ ਉਸਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੈਗੇ ਹੋ, ਕਿਸੇ ਪ੍ਰਕਾਰ ਦਾ ਇੰਟਰਲੋਕਿੰਗ ਦਾ ਸਟੋਨ ਵਰਕ, ਪੇਵਿੰਗ ਦਾ ਕੰਮ ਕਰਾਉਣਾ, ਚਿਮਨੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ, ਪੈਟਿਓਜ਼ ਬਣਵਾਉਣੇ ਨੇ, ਫੈਂਸਿੰਗ, ਐਕਸਟੀਰੀਅਰ ਕੰਸਟਰਕਸ਼ਨ, ਪੂਲ ਤੁਸੀਂ ਬਣਵਾਉਣਾ ਤਾਂ ਬਹੁਤ ਹੀ ਵਾਜਿਬ ਔਰ ਬਹੁਤ ਹੀ ਰੀਜਨੇਬਲ ਕਾਸਟ ਤੇ ਤੁਹਾਡੇ ਲਈ ਪੂਲ ਔਰ ਆਊਟਡੋਰ ਸਰਾਊਂਡਿੰਗਸ ਨੂੰ ਲੈਂਡਸਕੇਪਿੰਗ ਕਰਕੇ ਦਿੰਦੇ ਨੇ, ਲੋਨ ਅਤੇ ਸੋਟ ਦੀ ਇੰਸਟਾਲੇਸ਼ਨ ਵੀ ਕਰਦੇ ਨੇ, ਕਾਂ ਲਗਵਾਉਣਾ ਚਾਹੁੰਦੇ ਹੋ ਤਾਂ ਪ੍ਰਾਪਰਟੀ ਟਰਾਂਸਫਰਮੇਸ਼ਨ ਦੇ ਲਈ ਕਾਲ ਕਰੋ ਰਿਲਾਇਬਲ ਟਰੱਸਟਵਰਦੀ ਪ੍ਰੋਫੈਸ਼ਨਲ ਟੀਮ ਓਰੇਕਲ ਕੰਸਟਰਕਟਰ ਦੇ ਜੌਨ ਜੀ ਨੂੰ ਕਾਲ ਕਰੋ 416-474-6836 ਤੇ ਕਾਲ ਕੀਤੀ ਜਾ ਸਕਦੀ ਹੈ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 100% ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਜੀ, ਜਿੱਥੇ 26 ਲੋਕੇਸ਼ਨ ਤੇ ਤੁਹਾਨੂੰ ਸਰਵ ਕੀਤਾ ਜਾਂਦਾ 100% ਵੈਜੀਟੇਰੀਅਨ ਫੂਡ ਅਤੇ ਨਾਲ ਹੀ ਨਾਲ ਸਰਵ ਕੀਤੇ ਜਾਂਦੇ ਨੇ ਉੱਥੇ ਬਹੁਤ ਹੀ ਟੇਸਟੀ ਡਿਲੀਸ਼ੀਅਸ ਮਿਠਾਈਆਂ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਰਿਟਸ ਫਰਨੀਚਰ ਪਲਾਨੇਟ 5200 ਡਿਕਸੀ ਰੋਡ ਡਿਕਸੀ ਮੈਥਸਨ ਦੇ ਮੇਜਰ ਇੰਟਰਸੈਕਸ਼ਨ ਤੇ ਹੈਗੇ ਨੇ, ਔਰ ਹਾਈ ਐਂਡ ਹਾਈ ਕੁਆਲਿਟੀ ਦਾ ਫਰਨੀਚਰ ਬਾਏ ਕਰਨਾ ਚਾਹੁੰਦੇ ਹੈਗੇ ਤੁਸੀਂ ਵਿਥ ਤੁਹਾਡੇ ਲਈ ਫਾਈਨਾਂਸਿੰਗ ਅਵੇਲੇਬਲ ਤਾਂ ਪਹੁੰਚੋ ਰਿਟਸ ਫਰਨੀਚਰ ਪਲਾਨੇਟ 9052327489 HK ਮੂਵਰਸ ਐਂਡ ਸਟੋਰੇਜ ਰੈਜੀਡੈਂਸ਼ੀਅਲ ਮੂਵਿੰਗ ਕਮਰਸ਼ੀਅਲ ਮੂਵਿੰਗ ਲੌਂਗ ਡਿਸਟੈਂਸ ਮੂਵਿੰਗ ਆਪਣੇ ਸਟੋਰੇਜ ਸਰਵਿਸਿਜ਼ ਚ ਆਉਂਦੇ ਹੈਗੇ, ਪਾਰਕਿੰਗ ਸਰਵਿਸਿਜ਼ ਵੀ ਕਰਦੇ ਨੇ, ਐਨੀ ਟਾਈਪ ਆਫ ਸਪੈਸ਼ਲਿਟੀ ਮੂਵਿੰਗ ਦੇ ਵੀ ਇਹ ਬੜੇ ਪ੍ਰੋਫੈਸ਼ਨਲ ਹੈਗੇ ਨੇ, ਜੰਕ ਰਿਮੂਵਲ, ਆਲ ਟਾਈਪ ਆਫ ਸਰਵਿਸਿਜ਼ ਆਰ ਪ੍ਰੋਵਾਈਡਡ ਐਂਡ ਆਲ ਓਵਰ ਕੈਨੇਡਾ। ਨੰਬਰ ਟੂ ਕਾਲ ਹਰਮਿੰਦਰ 416-524-6704 ਦੈਟਸ HK ਮੂਵਰਸ ਐਂਡ ਸਟੋਰੇਜ।
3: ਜਿਸ ਵੀ ਜਗ੍ਹਾ ਤੇ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ ਬਹੁਤ ਅੱਛਾ ਲੱਗਦਾ, ਤੁਸੀਂ ਦੇਸ਼ ਵਿਦੇਸ਼ ਦੇ ਵਿਚ ਸਾਨੂੰ ਸੁਣਦੇ ਹੋ, ਅਮਰੀਕਾ ਦੇ ਵਿਚ ਇਸ ਵਕਤ ਔਰ ਆਸਟ੍ਰੇਲੀਆ ਦੇ ਵਿਚ ਸੁਣਿਆ ਜਾ ਰਿਹਾ, ਕੈਨੇਡਾ ਦੇ ਵਿਚ ਤੁਸੀਂ ਟੈਲੀਫੋਨ ਦੀ ਲਾਈਨ ਤੇ ਜਾਂ ਸਾਡੇ ਐਪ ਤੇ ਸੁਣ ਰਹੇ ਹੋ ਤੁਹਾਡਾ ਧੰਨਵਾਦ, ਗਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦਿਆ ਕਰੋ ਜਦੋਂ ਕਿਤੇ ਇੱਥੇ ਆਓ ਸਾਡੇ ਕੈਲੇਡਨ ਸ਼ਹਿਰ ਦੇ ਵਿਚ ਤੇ ਤਾਜ਼ੀਆਂ ਤਾਜ਼ੀਆਂ ਤੁਸੀਂ ਖੇਤਾਂ ਦੇ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ ਦਾ ਆਨੰਦ ਮਾਣਨਾ ਚਾਹੋ, ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਛੱਲੀਆਂ ਤਾਜ਼ੀਆਂ ਲੈਣੀਆਂ ਨੇ, ਬਤਾਊ ਲੈਣੇ ਨੇ, ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਹੋਇਆ ਤਾਜ਼ਾ ਲੈ ਸਕਦੇ ਹੋ, ਵਿਚ ਮੱਕੀ ਦੀ ਰੋਟੀ ਦੇ ਨਾਲ ਜਾਂ ਘਰੇ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਉਹ ਤੁਹਾਡੀ ਖੁਸ਼ੀ। 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ 905-840-9000 ਮਠਾਰੂ ਵੈਲਡਿੰਗ 98 ਯੂਨਿਟ ਨੰਬਰ 1 ਰਦਰਫੋਰਡ ਤੇ ਵਾਕਿਆ ਨੇ, ਵੈਲਡਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ ਸਨੀ ਮਠਾਰੂ 647-460-6353 ਤੇ ਕਾਲ ਕਰ ਸਕਦੇ ਹੋ
2: ਜੀ। ਔਰ ਗੱਲ ਕਰਨ ਜਾ ਰਹੇ ਐਨੀ ਟਾਈਮ ਹੋਮ ਰੈਨੋਵੇਸ਼ਨ ਦੀ, ਜੇਕਰ ਕਿਸੇ ਪ੍ਰਕਾਰ ਦਾ ਰੈਨੋਵੇਸ਼ਨ ਦਾ ਕੰਮ ਇੰਟੀਰੀਅਰ ਕਰਾਉਣਾ ਚਾਹੁੰਦੇ ਹੈਗੇ, ਐਕਸਟੀਰੀਅਰ ਵੀ ਕਾਂਕਰੀਟ ਦਾ ਕੋਈ ਵੀ ਕੰਮ ਹੈ, ਕਿਸੇ ਡਰਾਈਵਿੰਗ ਸਟੈਂਪਿੰਗ ਐਕਸਪੋਜ਼ ਜਾਂ ਫਿਰ ਐਗਰੀਗੇਟ ਦਾ ਕੰਮ ਕਰਾਉਣਾ, ਤਾਂ ਐਨੀ ਟਾਈਮ ਹੋਮ ਰੈਨੋਵੇਸ਼ਨ ਦੇ ਹਰ ਕਮਲਜੀਤ ਸਿੰਘ ਮੁੱਠੀ ਜੀ ਦੇ ਨਾਲ 6472711735
3: ਤੇ ਸਮਾਨ ਲਿਆਉਣਾ, ਹਾਰਡਵੁੱਡ ਲੈਮੀਨੇਟ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਵਾਸ਼ਰੂਮ ਵੈਂਟੀ, ਰੇਵੈਂਟ ਕਸਟਮ ਡਿਜ਼ਾਈਨ ਡੋਰ, ਮੋਲਡਿੰਗ ਵੁੱਡ ਔਰ MDF ਦੀ, ਤਾਂ GTA ਫਲੋਰਿੰਗ ਤੇ ਹਰ ਤਰ੍ਹਾਂ ਦਾ ਸਮਾਨ। 4190 ਸਟੀਲਜ਼ ਐਵਨਿਊ ਵੈਸਟ ਵੁੱਡ ਬ੍ਰਿਜ, 46 ਪਾਈਨ ਲੈਂਡਸ ਐਵਨਿਊ ਸਟੋਨੀ ਕ੍ਰੀਕ, 2619 ਕਾਉਂਟੀ ਰੋਡ, 42 ਵਿੰਡਜ਼ਰ, ਅਤੇ ਬਹੁਤ ਜਲਦੀ ਬ੍ਰੈਂਪਟਨ ਚ ਵੱਡਾ ਦਾਰਾ ਲੈ ਕੇ ਆ ਰਹੇ ਨੇ ਨਾਬਰਾਡ। ਨੰਬਰ ਟੂ ਕਾਲ 9056056605। ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਆਲਬਿਨ ਅਜ਼ਲੈਂਟ ਦੇ ਚੌੜੇ ਬਿਆਰ ਦੇ ਵਿਚ 97 ਤੋਂ ਸਾਡੇ ਸਪਾਂਸਰ ਤੁਹਾਡੇ ਵੱਲੋਂ ਮਿਲਦਾ ਹੋਇਆ ਸਹਿਯੋਗ ਧੰਨਵਾਦ ਕਰਦੇ ਨੇ। 264 ਡਿਜ਼ਲਿੰਗਟਨ ਐਟ ਆਲਬਿਨ, ਚਾਈਨੀਜ਼ ਖਾਣੇ ਦਾ ਓਰਿਜਨਲ ਟੇਸਟ ਤੁਸੀਂ ਚਾਹੁੰਦੇ ਹੋ, ਹੌਕਾ ਚਾਮਿਨ, ਮਨਚਰੀ ਚਿਕਨ, ਚਿਲੀ ਚਿਕਨ, ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਅੰਡਰ ਲੀਕੋ ਲਾਇਸੈਂਸ, 264 ਡਿਜ਼ਲਿੰਗਟਨ ਐਟ ਆਲਬਿਨ, 416-749-83 ਤੇ 30 ਕੈਲਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ ਡਰਾਈਵੇ ਪੇਵਿੰਗ ਕਰਾਉਣੀਆਂ ਨੇ। ਪ੍ਰੋਫੈਸ਼ਨਲ ਸਰਵਿਸ ਲਈ ਜਸ ਬਾਲਜੀ ਨੂੰ ਕਾਲ ਕਰ ਲਿਓ 416-818-9900। ਹਾਈ ਪੁਆਇੰਟ ਫਰਨੀਚਰ 7550 ਕਿੰਬਰ ਸਟਰੀਟ ਤੇ ਮਾਨਵ ਜੀ ਨੂੰ ਕਾਲ ਕਰੋ ਫਰਨੀਚਰ ਦੀ ਵਧੀਆ ਵਰਾਇਟੀ ਵਾਜਬ ਰੇਟ ਤੇ ਲੈਣ ਲਈ 647-382-5500 ਅਤੇ ਜ਼ਗੀਰ ਦਾ ਢਾਬਾ ਲਗਭਗ 97-98 ਏਕੜ ਦੇ ਵਿਚ ਆਲੀਸ਼ਾਨ ਇੱਥੇ ਇਨ੍ਹਾਂ ਦੇ ਕੋਲ ਕਿਸੇ ਵੀ ਵਿਆਹ ਸ਼ਾਦੀ ਦਾ ਤੁਸੀਂ ਪ੍ਰਬੰਧ ਕਰਨਾ। ਇਕ ਬਹੁਤ ਲੰਮੀ ਟ੍ਰੇਲ ਹੈ ਜਿਸ ਜਾਗੋ ਦਾ ਤਾਂ ਨਜ਼ਾਰਾ ਹੀ ਆ ਜਾਂਦਾ, ਬੜਿਆਂ ਨੇ ਕੱਢੀ ਹੈ। ਬੁਕਿੰਗ ਕਰੋ, ਖਾਣਾ ਜਗੀਰ ਦਾ, ਨਜ਼ਾਰੇ ਵਧੀਆ ਆਉਣਗੇ। ਪਾਰਟੀ ਕਰਨੀ ਹੋਵੇਗੀ ਕੋਈ ਵਿਆਹ ਸ਼ਾਦੀ ਦੀ ਜਗੀਰ ਦਾ ਢਾਬਾ ਵਨ ਸੀਟਰ ਗਰੋਵ ਰੋਡ ਔਰੰਜਵੇਲ ਤੇ ਸਥਿਤ ਹੈ, ਜਿੱਥੇ ਬੈਠ ਕੇ ਤੁਸੀਂ ਕੜਕਦਾਰ ਚਾਹ ਜਾਂ ਆਪਣੇ ਮਨ ਪਾਉਂਦਾ ਖਾਣਾ ਤਿਆਰ ਕਰਾਉਣਾ ਲਾਈਵ ਓਨ ਲੋਕੇਸ਼ਨ ਵੀ ਕਰਦੇ ਨੇ। ਬਾਈ ਜਗੀਰ 647-432-29 ਤੇ ਕਾਲ ਕੀਤਾ ਜਾ ਸਕਦਾ। ਬਸ ਮਿੰਟੂ ਜੀ ਦਾ ਇੰਤਜ਼ਾਰ ਹੈ, ਜਦੋਂ ਉਧਰੋਂ ਸਿਗਨਲ ਰੈਡੀ ਹੋ ਗਿਆ ਕਿ ਅਸੀਂ ਰੈਡੀ ਹਾਂ ਤੇ ਫਿਰ ਅਸੀਂ ਆਉਂਦੇ ਹਾਂ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੇਕਰ ਤੁਸੀਂ ਕੁਆਲਿਟੀ ਦਾ ਫਰਨੀਚਰ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਲਿਮਿਟਡ। ਲਿਵਿੰਗ ਰੂਮ, ਬੈਡਰੂਮ ਸੈੱਟ, ਮੈਟਰਸ, ਡਾਇਨਿੰਗ ਰੂਮ ਸੈੱਟ ਅਤੇ ਆਪਣੇ ਮਨ ਪਾਉਂਦਾ ਸੋਫਾ ਸੈੱਟ ਜਾਂ ਤੁਸੀਂ ਫਰਨੀਚਰ ਕਹਿ ਕੇ ਤਿਆਰ ਕਰਵਾਉਣਾ ਹੈ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ। ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲਾ ਨਾਮ, 2424 ਫਿੰਚ ਐਵਨਿਊ ਵੈਸਟ, ਯੂਨਿਟ ਨੰਬਰ 11, ਮਿਲਵਨ ਦੇ ਨਜ਼ਦੀਕ ਨਾਰਥ ਯਾਰਕ ਵਿੱਚ, ਜਾਂ ਕਾਲ ਕਰੋ ਸਰਦਾਰ ਅਜਮੇਰ ਸਿੰਘ 4167146486। ਆਲ ਕਾਇੰਡ ਫਰਨੀਚਰ ਲਿਮਿਟਡ।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: 9867704 पे।
1: विजिट 140 एडवांस बुलेवार्ड, यूनिट नंबर 10, ब्रम्पटन। लॉन्ग डिस्टेंस मूविंग स्पेशलिस्ट HK Movers।
2: Real news, real impact, showing you real world. CJMR 1320.
3: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੋ ਗੁਰਸਰੀਏ ਦਾ।
4: ਵੈਲਕਮ ਬੈਕ CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਪ੍ਰੋਗਰਾਮ ਨੂੰ ਸੁਣਨ ਵਾਸਤੇ, ਦੇਖਣ ਵਾਸਤੇ, ਆਪਣੀ ਫੀਡਬੈਕ ਦੇਣ ਵਾਸਤੇ ਹਮੇਸ਼ਾ ਤੁਹਾਡੇ ਰਿਣੀ ਹਾਂ ਤੇ ਰਿਣੀ ਰਵਾਂਗੇ। ਸਟੂਡੀਓ ਦਾ ਨੰਬਰ 905-813-1320। ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਮਿੰਟੂ ਹੁਣਾਂ ਨੂੰ ਖੁਦ ਪੁੱਛਣਾ ਚਾਹੋ, ਮੋਸਟ ਵੈਲਕਮ। 905-813-1320 ਤੇ ਤੁਸੀਂ ਦੋਸਤੋ, ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਉਸ ਨੂੰ ਪੁੱਛ ਸਕਦੇ ਹੋ। ਮਿੰਟੂ ਜੀ ਮੇਰੇ ਨਾਲ ਜੁੜ ਚੁੱਕੇ ਨੇ, ਕਰਦੇ ਹਾਂ ਸਵਾਗਤ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਸਾਥ ਦੇ ਰਹੇ ਨੇ। ਮੇਰਾ ਮੈਡਮ ਮੰਜੂ ਸਿੱਕਾ ਜੀ ਐਜ ਏ ਟੈਕਨੀਸ਼ੀਅਨ ਟੈਲੀਵਿਜ਼ਨ ਤੇ ਕਰਨ ਧੁਨਾ, ਔਰ ਬਹੁਤ ਜਲਦੀ ਸਾਡਾ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ ਡਿਕਸੀ ਡਰਿਵ ਦੇ ਨਜ਼ਦੀਕ, ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ, ਫਰਨੀਚਰ ਵਗੈਰਾ ਫਿੱਟ ਹੋ ਗਏ ਨੇ, ਬਸ ਹੁਣ ਸਿਰਫ ਅਤੇ ਸਿਰਫ ਸਾਡੇ ਕੰਸੋਲ, ਮਾਈਕ, ਜਿਹੜੀ ਸਾਡੀਆਂ ਲਾਈਟਾਂ ਸ਼ਾਈਟਾਂ, ਕੈਮਰੇ ਜਿਹੜੇ ਨੇ ਉਸ ਨਵੇਂ ਸਟੂਡੀਓ ਦੇ ਵਿਚ ਆਨ ਦੀ ਵੇ ਨੇ, ਤੇ ਇੰਜੀਨੀਅਰ ਟੈਕਨੀਸ਼ੀਅਨ ਜਿਹੜੇ ਨੇ ਰੈਡੀ ਨੇ, ਕੁਝ ਦਿਨ ਬਾਕੀ ਨੇ ਤੇ ਬਾਕੀ ਸਾਡੀ ਜਿਹੜੀ ਟੈਸਟਿੰਗ ਪੀਰੀਅਡ ਹੈ ਉਹ ਵੀ ਸ਼ੁਰੂ ਹੋਇਆ ਤੇ ਹੁਣ ਖਤਮ ਹੋਣ ਵਾਲਾ ਹੈ, ਤੇ ਬਹੁਤ ਸਾਰੇ ਨਵੇਂ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਸਾਡੇ ਰਾਬਤੇ ਵਿਚ ਨੇ, ਦੇਖਦੇ ਹੁਣ ਕੌਣ ਕੌਣ ਲਾਈਨ ਅਪ ਕਰਦਾ ਤੇ ਅਸੀਂ ਉਨ੍ਹਾਂ ਦੇ ਨਾਂ ਤੁਹਾਡੇ ਨਾਲ ਸਾਂਝੇ ਕਰ ਦੇਵਾਂਗੇ। ਬਸ ਇਕ ਹਫ਼ਤਾ ਹੋਰ ਬਾਕੀ ਹੈ, ਥੋੜਾ ਜਿਹਾ ਵੇਟ ਕਰ ਲੋ। 905-813-1320 ਲੇਡੀਜ਼ ਫਸਟ। ਹਾਂਜੀ ਹਾਂਜੀ ਜੀ, ਆਉਣ ਦਿਓ ਫਿਰ ਪਹਿਲਾਂ ਕੁਝ।
5: ਹਾਂਜੀ ਮਿੰਟੂ ਜੀ, ਚੋਣ ਕਮਿਸ਼ਨ ਦੀ ਚਰਚਾ ਪੂਰੇ ਦੇਸ਼ ਦੇ ਵਿਚ ਦੁਬਾਰਾ ਤੋਂ ਹੋਈ ਹੈ, ਤੁਸੀਂ ਕੀ ਕਹਿਣਾ
6: ਚਾਹੋਗੇ? ਦੇਖੋ, ਗਿਆਨੇਸ਼ ਕੁਮਾਰ ਤੇ ਫਸ ਗਏ। ਜਿਹੜਾ ਗਿਆਨੇਸ਼ ਕੁਮਾਰ ਹੈ ਨਾ
5: ਜੀ,
6: ਜਿਸ ਨੇ ਮੇਰੇ ਖਿਆਲ ਦੇ ਨਾਲ ਲੋਕਤੰਤਰ ਨਾਲ ਜੋ ਕੀਤਾ, ਜੇ ਕਿਸੇ ਹੋਰ ਮੁਲਕ ਦੇ ਵਿਚ ਹੁੰਦਾ ਤੇ ਹੁਣ ਤੱਕ ਇਸ ਦਾ ਘੜੀਸਾ ਪਿਆ ਹੁੰਦਾ, ਤਾਂ ਹੁਣ ਤਾਂ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ। ਸੁਖਬੀਰ ਸਿੰਘ ਸੰਧੂ, ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਪੰਜਾਬੀ ਵੀ ਇਨ੍ਹਾਂ ਨੇ ਚਿੱਟਾ ਹਾਥੀ ਬੰਨਿਆ, ਇਹ ਵੀ ਕੋਈ ਬੋਲਦਾ ਨੀ, ਕੋਈ ਚਾਲਦਾ ਨੀ, ਕੋਈ ਲੈਣਾ ਨੀ, ਕੋਈ ਦੇਣਾ ਨਹੀਂ ਹੈ, ਮਤਲਬ ਕਿ ਉਹ ਵੀ ਜਿਹੜਾ ਬੰਦਾ ਇੰਨਾ ਕਾਬਲ ਰਿਹਾ ਪੂਰੀ ਜ਼ਿੰਦਗੀ, ਜਿਸ ਬੰਦੇ ਦਾ ਇੱਕ ਰਿਕਾਰਡ ਹੈ ਸੁਖਬੀਰ ਸੰਧੂ ਦਾ ਕਿ ਅੰਮ੍ਰਿਤਸਰ ਦੇ ਵਿਚੋਂ ਬੰਦੇ ਨੇ ਪੜ੍ਹਾਈ ਲਿਖਾਈ ਕਰਕੇ ਇਹੋ ਜਿਹਾ ਕੁਛ ਕੀਤਾ ਕਿ ਗੱਲ ਹੀ ਛੱਡ ਦੋ, ਉਹਦਾ ਵੀ ਸਾਰਾ ਸਤਿਆਨਾਸ ਕਰ ਦਿੱਤਾ ਗਿਆਨੇਸ਼ ਨੇ। ਐਂਡ ਆਫ ਦਾ ਡੇ ਕਿਤੇ ਨਾ ਕਿਤੇ ਭਾਂਡਾ ਆਉਂਦੇ ਹੁੰਦੇ ਆ ਕਿ ਭੱਜਣਾ ਹੁੰਦਾ, ਤੇ ਹੁਣ ਦੇਖੋ ਗੱਲ ਕੀ ਹੈ ਕਿ ਮੁੱਦਾ ਬਹੁਤ ਵੱਡਾ ਹੈ, ਤਕਨੀਕੀ ਤੌਰ ਤੇ ਸਮਝਣ ਵਾਲਾ ਹੈ, ਬਹੁਤ ਜ਼ਿਆਦਾ ਸਮਾਂ ਚਾਹੀਦਾ ਇਹਨੂੰ। ਸੰਖੇਪ ਦੇ ਵਿਚ ਜੇ ਇਹਨੂੰ ਸਮਝਣਾ ਹੋਵੇ ਤਾਂ ਬਹੁਤ ਤਿੰਨ ਚਾਰ ਬਿੰਦੂ ਹੈ ਜਿਨ੍ਹਾਂ ਦੇ ਉੱਤੇ ਜਿਹੜੇ SIR ਨਾਲ ਜੁੜਦੇ, ਮਤਲਬ ਕਿ SIR ਨਾਲ ਜੁੜਦੇ ਤਿੰਨ ਚਾਰ ਬਿੰਦੂ ਵੀ ਦੱਸ ਦਿੰਦਾ ਮੈਂ, ਜੇ ਪੰਜਾਬੀ ਚ ਉਹਨਾਂ ਨੂੰ ਸਮਝਣਾ ਹੋਵੇ। ਤੇ ਸਾਡੇ ਇੱਥੇ ਹੁੰਦਾ ਇੱਕ ਫਾਰਮ 6, ਫਾਰਮ 6 ਹੁੰਦਾ ਉਹਨੂੰ ਬੋਲਦੇ ਨੇ, ਫਾਰਮ 6 ਜਿਵੇਂ ਆਪਾਂ ਫਸਟ ਟਾਈਮ ਵੋਟਰ ਬਣਨਾ ਹੁੰਦਾ ਉਦੋਂ ਭਰਿਆ ਜਾਂਦਾ ਉਹ, ਤਾਂ ਉਹਦੇ ਵਿਚ ਇੱਕ ਚੀਜ਼ ਇਹਨਾਂ ਨੇ ਐਡ ਕੀਤੀ ਕਿ ਤੁਹਾਡੇ ਮਾਂ ਬਾਪ ਤੇ ਦਾਦਾ ਦਾਦੀ ਦੀ SIR ਹੋ ਚੁੱਕੀ ਹੈ ਕਿ ਨਹੀਂ। ਇਹ ਬੇਲੋੜਾ ਵਿਵਾਦ ਸੀ, ਅਸਲ ਚ ਤਕਨੀਕੀ ਤੌਰ ਤੇ ਸਮਝਣ ਵਾਲੀ ਗੱਲ ਹੈ ਕਿ ਇਹ ਜਿਹੜਾ ਮਾਮਲਾ ਸੀ ਉਹ ਇਸ ਪ੍ਰਕਾਰ ਸੀ ਕਿ ਜਿਹੜੇ ਸਹਾਇਕ ਚੋਣ ਕਮਿਸ਼ਨਰ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਵਾਸਤੇ ਅਣਅਧਿਕਾਰਤ ਹੋ, ਕਿ ਚੋਣ ਕਮਿਸ਼ਨ ਨੇ ਆਪਣੇ ਪੱਤਰ ਤੇ ਜੋੜ ਹੀ ਨਹੀਂ ਸਕਦਾ, ਇਹ ਕੰਮ ਸਾਡਾ ਹੈ ਹੀ ਨਹੀਂ, ਇਹ ਸਰਕਾਰ ਦਾ ਕੰਮ ਹੈ, ਸਰਕਾਰ ਲਿਆਵੇ ਅਮੈਂਡਮੈਂਟ ਲਿਆਵੇ। ਹੁਣ ਸਰਕਾਰ ਨੂੰ ਵੀ ਬਾਈਪਾਸ ਕਰਕੇ ਗਿਆਨੇਸ਼ ਜੇ ਅਜਿਹਾ ਕਰ ਰਿਹਾ ਤਾਂ ਕਿਹਦੇ ਲਈ ਕਰ ਰਿਹਾ? ਫਿਰ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ, ਜਿਹੜਾ ਇੱਥੋਂ ਦਾ ਵੋਟਰ ਸੂਚੀ ਦਾ ਤੰਤਰ ਹੁੰਦਾ ਉਹ ਹੁੰਦਾ ਸਰ ਇਸ ਤਰ੍ਹਾਂ ERO ਹੁੰਦਾ ਤੇ ਸਟੇਟ ਤੇ ਸਾਡਾ ਹੁੰਦਾ ਮੁੱਖ ਚੋਣ ਅਫਸਰ ਹੈ, ERO ਹੁੰਦਾ SDM ਪੱਤਰ ਦਾ, ਵਿੱਚ ਆ ਜਾਂਦਾ DC ਪੱਤਰ ਦਾ, ਜ਼ਿਲ੍ਹਾ ਪੱਤਰ ਦਾ, ਠੀਕ ਹੈ ਜੀ। ਇਹ ਵੀ ਕਲੀਅਰ ਹੋ ਗਿਆ। ਦੂਜਾ ਪੁਆਇੰਟ ਕਿ ਇਹਨਾਂ ਨੇ ਕੀ ਕੀਤਾ ਕਿ ਜਿਹੜਾ ERO ਨੈਟ ਹੁੰਦਾ ਸੀਗਾ, ਮਤਲਬ ਕਿ ਜਿਹੜਾ ਉਹ ਆਪ ਐਕਸੈਸ ਕਰਕੇ ਕਿਸੇ ਦਾ ਨਾਂ ਜੋੜਨਾ, ਕਿਸੇ ਦਾ ਉਹਦੇ ਵਿੱਚੋਂ ਨਾਮ ਛੱਡਣਾ, ਉਹ ਸਾਰਾ ਆਪਣੇ ਪੱਧਰ ਤੇ ਕਰ ਸਕਦਾ ਸੀ। ਤਾਂ ERO ਸੁਖਬੀਰ ਸਿੰਘ ਸੰਧੂਰਾ ਨੇ ਲਿਖਿਆ ਕਿ ERO ਤੇ ਕਹਿ ਰਹੇ ਨੇ ਕਿ ਅਸੀਂ ਤਾਂ ਐਕਸੈਸ ਹੀ ਨਹੀਂ ਕਰ ਪਾ ਰਹੇ ਉਸ ਚੀਜ਼ ਨੂੰ, ਯਾਨੀ ਲੋਕਲ ਲੈਵਲ ਤੇ ਜਿਹੜਾ ਸਿਸਟਮ ਸੀਗਾ

0: ਉਹ ਜਿਹੜੇ ਅਫਸਰ ਇਹਦੇ ਵਾਸਤੇ ਅਧਿਕਾਰਤ ਸਨ ਉਹਨਾਂ ਦੀ ਪਹੁੰਚ ਤੋਂ ਹੀ ਕੰਮ ਦੂਰ ਹੋ ਗਿਆ। ਸਮਝ ਗਏ ਤੁਸੀਂ? ਫਿਰ ਜਿਹੜਾ ਸੋਫਟਵੇਅਰ ਸਿਸਟਮ ਇਹਨਾਂ ਨੇ ਲੈ ਕੇ ਆਂਦਾ ਉਹਦੇ ਵਿੱਚ ਕੀ ਹੈ ਕਿ ਜਿਹੜਾ ਮੁੱਖ ਅਫਸਰ ਸੀਗਾ ਪਹਿਲਾਂ ਉਸਨੂੰ ਹਟਾ ਕੇ ਦੂਜੇ ਤੋਂ ਆਰਡਰ ਕਰਵਾਇਆ ਗਿਆ ਜਿਹਦੀ ਸ਼ਿਕਾਇਤ ਜਿਹੜੀ ਹੈ ਕੈਬਨਿਟ ਸੈਕਟਰੀ ਤੱਕ ਕੀਤੀ ਸਹਾਇਕ ਚੋਣ ਕਮਿਸ਼ਨਾਂ ਨੇ। ਤਾਂ ਮਤਲਬ ਤਕਨੀਕੀ ਤੌਰ ਤੇ ਮੈਂ ਤੁਹਾਨੂੰ ਤਿੰਨ ਚਾਰ ਬਿੰਦੂ ਜਿਹੜੇ ਸਰਲ ਕਰਕੇ ਦੱਸਿਆ ਕਿ ਜਿਨ੍ਹਾਂ ਤੇ ਐਤਰਾਜ਼ ਸੀ। ਹੁਣ ਇਹੀ ਮੇਨ SIR ਹੈ, ਇਹੀ SIR ਹੈ ਕਿ ਲੋਕਲ ਪੱਧਰ ਦਾ ਅਧਿਕਾਰੀ ਐਕਸੈਸ ਨਹੀਂ ਕਰ ਸਕਦਾ। ਫਾਰਮ ਸੀ ਦੇ ਵਿੱਚ ਤੁਸੀਂ ਅਣਅਧਿਕਾਰਤ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਉਹ ਜੋੜ ਦਿੱਤੀਆਂ, ਮਤਲਬ ਕਿ ਇਹ ਜਿਹੜੀ ਦੇਸ਼ ਦੀ ਲੋਕਤਾਂਤਰਿਕ ਪ੍ਰਣਾਲੀ ਸੀ ਉਸ ਨੂੰ ਤੁਸੀਂ ਬਾਈਪਾਸ ਕੀਤਾ, ਕਿਹਦੇ ਕਹਿਣ ਤੇ ਕੀਤਾ? ਸਵਾਲ ਵੱਡਾ। ਹੁਣ ਗੱਲ ਇਹ ਆ ਕਿ ਜਿਹੜਾ ਚੋਣ ਕਮਿਸ਼ਨ ਆ ਉਹਦੀ ਜੇ ਬਣਤਰ ਦੇਖੋਗੇ ਸੰਵਿਧਾਨ ਦੇ ਮੁਤਾਬਕ ਤਾਂ ਉਹਦੇ ਵਿੱਚ ਇਹ ਨਹੀਂ ਹੈ ਕਿ ਮੁੱਖ ਚੋਣ ਕਮਿਸ਼ਨ ਹੈ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਕਿ ਉਹ ਹੀ ਹੌਲੀ ਸੋਲੀ ਪਾਵਰਫੁਲ ਆ। ਉਹਦੇ ਵਿੱਚ ਤਿੰਨੇ ਹੀ ਜਿਹੜੇ ਆ ਉਹ ਇਸ ਤਰ੍ਹਾਂ ਬਣਾਏ ਗਏ ਕਿ ਗੱਲ ਹੀ ਛੱਡ ਦੋ ਕਿ ਤਿੰਨਾਂ ਦਾ ਇੱਕ ਐਸਾ ਤਾਕਤ ਵਾਲਾ ਘੇਰਾ ਵੰਡਿਆ ਗਿਆ ਕਿ ਆਪਾਂ ਕਹਿ ਸਕਦੇ ਕਿ ਬਰਾਬਰ ਹੈ। ਤਾਂ ਜਿੱਥੇ ਦੋ ਐਤਰਾਜ਼ ਲਾ ਰਹੇ ਆ, ਤੀਜਾ ਜਿਹੜਾ ਉਹ ਇੱਕ ਡਿਕਟੇਟਰ ਦੀ ਤਰ੍ਹਾਂ ਸਭ ਕੁਛ ਕਰਦਾ ਜਾ ਰਿਹਾ ਤਾਂ ਸਵਾਲ ਵੀ ਹੋਣਗੇ, ਥੂ ਥੂ ਵੀ ਹੋਏਗੀ। ਇੱਧਰ ਚੋਣ ਕਮਿਸ਼ਨ ਤੇ ਗ੍ਰਹਿ ਇਸ ਕਦਰ ਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਚਲਾ ਗਿਆ, ਕਿ ਜਦੋਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀਗੀ ਕਿ ਭਾਈ ਇਸ ਤਰੀਕੇ ਦੇ ਨਾਲ ਬਣਤਰ ਹੋਣੀ ਚਾਹੀਦੀ ਹੈ ਚੋਣ ਕਮਿਸ਼ਨ ਨੂੰ ਚੁਣ ਵੇਲੇ ਕਿ ਪ੍ਰਧਾਨ ਮੰਤਰੀ ਦੇ ਨਾਲ ਵਿਰੋਧੀ ਧਿਰ ਦਾ ਆਗੂ ਤੇ ਨਾਲ ਸੁਪਰੀਮ ਕੋਰਟ ਦਾ ਜੱਜ, ਇਹਨਾਂ ਨੇ ਕੀ ਕੀਤਾ ਕਿ ਫਿਰ ਲਿਆ ਕੇ ਅਮੈਂਡਮੈਂਟ ਅਮਿਤ ਸ਼ਾਹ ਵਰਗੇ ਬੰਦੇ ਨੂੰ ਬਿਠਾ ਦਿੱਤਾ ਨਾਲ। ਤਾਂ ਜਿਹੜੀ ਤੀਸਰੀ ਹਾਜ਼ਰੀ ਉਹ ਤਾਂ ਗੈਰ ਪ੍ਰਸੰਗਕ ਹੋ ਗਈ। ਇਹਦੇ ਤੇ ਵੀ ਕੱਲ ਸੁਣਵਾਈ ਹੋਈ ਆ, ਚੋਣ ਕਮਿਸ਼ਨਰਾਂ ਦੀ ਜਿਹੜੀ ਨਿਯੁਕਤੀ ਦਾ ਵਿਵਾਦ ਹੈ ਉਹ ਮਾਮਲਾ ਸੰਵਿਧਾਨਕ ਬੈਂਚ ਨੂੰ ਭੇਜਣ ਤੇ ਜੱਜ ਸਹਿਮਤ ਨਹੀਂ ਹੋਏ, ਨਹੀਂ ਤਾਂ ਉਹ ਮਾਮਲਾ ਵੀ ਸੰਵਿਧਾਨਕ ਬੈਂਚ ਕੋਲ ਚਲੇ ਜਾਣਾ ਸੀਗਾ। ਤੋ ਉੱਥੇ ਵੀ ਜਸਟਿਸ ਦੀਪਾਂਕਰ ਦੱਤਾ ਨੇ ਕੇਂਦਰ ਦੀ ਮੰਗ ਜਿਹੜੀ ਆ ਉਹ ਠੁਕਰਾ ਦਿੱਤੀ ਹੈ। ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਹੱਕ ਚ ਫੈਸਲਾ ਸੁਣਾਇਆ। ਸੋ ਇਹ ਵੀ ਬਹੁਤ ਇੰਟਰਸਟਿੰਗ ਸੁਣਵਾਈ ਸ਼ੁਰੂ ਹੋ ਗਈ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹਨਾਂ ਦਾ ਜੋ ਪਾਪ ਸੀਗਾ ਗਿਆਨੇਸ਼ ਦਾ ਐਂਡ ਗੁਜਰਾਤ ਲੋਬੀ ਦਾ, ਉਹ ਅਖੀਰ ਲੋਕਾਂ ਦੇ ਸਾਹਮਣੇ ਆ ਗਿਆ ਕਿ 13 ਕਰੋੜ ਵੋਟਰ ਇਹਨਾਂ ਨੇ ਹੁਣ ਤੱਕ 30 ਰਾਜਾਂ ਤੇ UTs ਦੀਆਂ SIR ਕਰਕੇ ਇਹਨਾਂ ਨੇ ਬਾਹਰ ਕੱਢ ਕੇ ਮਾਰਿਆ, ਜਿਹਦੇ ਵਿੱਚ ਕਈ ਥਾਵਾਂ ਤੇ 33-33 ਲੱਖ ਵੋਟਰ ਜਿਹੜਾ ਲਾਈਨ ਚ ਲੱਗਾ ਪਿਆ।
1: ਔਰ ਜਿਹੜੇ ਦੇਸ਼ ਦੇ ਮਤਲਬ ਡਿਪਟੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਅਹੁਦੇ ਤੇ ਰਹਿ ਚੁੱਕੇ ਨੇ, ਚੰਗੇ ਡਿਗਨਿਟਰੀਜ਼ ਨੇ, ਉਹਨਾਂ ਦੀਆਂ ਵੀ ਤੁਸੀਂ SIR ਅਧੀਨ ਜਿਹੜੀਆਂ ਨੇ, ਪਤਾ ਨਹੀਂ ਸੰਭਵ। ਚਲੋ ਗੱਲ ਇਹ ਕਿ ਤੁਸੀਂ ਜਿਹੜਾ ਇੱਕ ਪੁਆਇੰਟ ਕੀਤਾ ਕਿ ਚੋਣ ਕਮਿਸ਼ਨ ਦੀ ਚੋਣ ਵੇਲੇ ਇੱਕ ਆਪੋਜੀਸ਼ਨ ਨੇਤਾ ਤੇ ਇੱਕ ਜੱਜ ਤੇ ਇੱਕ ਪ੍ਰਧਾਨ ਮੰਤਰੀ, ਇਹ ਬਿਲਕੁਲ ਜਾਇਜ਼, ਪਰ ਇਹਨੂੰ ਵੀ ਇਹਦੀਆਂ ਵੀ ਧੱਜੀਆਂ ਉਡਾਈਆਂ ਗਈਆਂ। ਇਹਦੇ ਤੇ ਜਿਹੜਾ ਪੜਿਆ ਲਿਖਿਆ ਬੰਦਾ, ਸੂਝਵਾਨ ਬੰਦਾ ਜਿਹੜਾ ਵਾ, ਉਹ ਤੇ ਵਿਚਾਰ ਕਰੂਗਾ ਕਿ ਨਹੀਂ ਯਾਰ, ਲੋਕਤੰਤਰ ਦਾ ਤਾਂ ਇਹ ਕਾਣ ਆ, ਜੇ ਅਸੀਂ ਦੋ ਇੱਕ ਪਾਸੇ ਹੋ ਗਏ ਤੇ ਇੱਕ ਪਾਸੇ ਹੋ ਗਏ, ਮਤਲਬ ਮੰਨ ਲਓ ਕਿ ਅਸੀਂ ਇੱਕ ਅਕਾਊਂਟ ਖਲੋਨੇ ਆ, ਪਰ ਛੋਟੀ ਜਿਹੀ ਐਗਜ਼ਾਮਪਲ ਮੈਂ ਕਹਿੰਦਾ ਤੁਹਾਨੂੰ ਭਾਈ, ਦੋ ਬੰਦਿਆਂ ਦੀ ਸਹਿਮਤੀ ਦੇ ਬਗੈਰ ਚੈੱਕ ਜਿਹੜਾ ਵਾ ਉਹ ਕੈਸ਼ ਨਹੀਂ ਹੋਣਾ। ਇੱਕ ਰੌਲਾ ਪਾਉਂਦਾ ਰਹੇ ਵੀ ਨਹੀਂ ਗਲਤ ਆ, ਗਲਤ ਚੈੱਕ ਕੱਟ ਰਹੇ ਹੋ ਤੁਸੀਂ, ਗਲਤ ਚੈੱਕ ਕਰ ਰਹੇ ਹੋ। ਦੋ ਕਹਿੰਦੇ ਵੀ ਨਾ, ਰਲ ਗਏ ਆਪਾਂ, ਗੱਲ ਹੀ ਕੋਈ ਨੀ, ਆਪਾਂ ਤਾਂ ਚੈੱਕ ਕੈਸ਼ ਕਰਾਉਣਾ ਹੀ ਕਰਾਉਣਾ। ਕਿਉਂ ਅੰਜੂ ਜੀ?
2: ਜੀ ਬਿਲਕੁਲ।
1: ਪਰ ਤੀਜੇ ਦੀ ਕੀ ਸੁਣੀ ਜਾਊਗੀ? ਗਲਤ ਇਹ ਆ ਕਿ ਜਿਹੜਾ ਪੜਿਆ ਲਿਖਿਆ ਸੂਝਵਾਨ ਉਹ ਤਾਂ ਸੋਚੂਗਾ, ਜੇ ਕੋਈ ਅੰਧ ਭਗਤ ਹੈ ਤੋ ਖੇਮਾ ਤੇ ਜਾ ਚੁੱਕਾ ਉਹਦੇ ਕੋਲੋਂ ਵੀ ਤੁਹਾਡੀ ਸੋਚ ਤੁਹਾਨੂੰ ਮੁਬਾਰਕ। ਪਰ ਲੋਕਤੰਤਰ ਦੀਆਂ ਧੱਜੀਆਂ ਜਿਹੜੀਆਂ ਉੱਡੀਆਂ ਨੇ ਉਹ ਅਸੀਂ ਤੁਸੀਂ ਸਭ ਜਾਣਦੇ ਹਾਂ, ਪਰ ਹੁਣ ਇਸ ਵਕਤ ਚੋਣ ਕਮਿਸ਼ਨ ਸਖਤੇ ਦੇ ਵਿੱਚ ਹੈ, ਕੋਈ ਦੋਰਾਵਾਂ ਨਹੀਂ, ਵੱਡੀਆਂ ਵੱਡੀਆਂ ਖ਼ਬਰਾਂ ਛਪੀਆਂ ਨੇ, ਅਸੀਂ ਵੀ ਸੁਣਾਈਆਂ ਨੇ ਤੁਹਾਨੂੰ, ਤੁਸੀਂ ਪੜ ਸੁਣ ਲਈਆਂ ਨੇ, ਮੇਖਾ ਅੰਜੂ ਜੀ ਨੇ ਵੀ ਸੁਣਾਈਆਂ। 9058131320905800 1300 ED ਦੀ ਪੰਜਾਬ ਦੇ ਵਿੱਚ ਰੇਡਾਂ ਪਈਆਂ ਨੇ, ਪਹਿਲਾਂ ਵੀ ਪਈਆਂ ਨੇ, ਫਿਲਮਾਂ ਵੀ ਬਣੀਆਂ ਨੇ। ਪੰਜਾਬ ਚੋਂ ED ਦੀ ਹੁਣ ਤੱਕ ਦੀ ਸਭ ਤੋਂ ਲੰਮੀ ਰੇਡ ਦੀ ਜਿਹੜੀ ਹੈ ਉਹ ਖ਼ਬਰ ਆ ਰਹੀ ਹੈ, ਕੀ ਕਹਿਣਾ ਚਾਹੋਗੇ?
0: ਇਹ ਕੋਈ ਕਬੱਡੀ ਵਾਲੀ ਰੇਡ ਨੀ ਹੈਗੀ ਜਿਹੜੀ 30 ਸੈਕਿੰਡ ਚ ਜਾਂ 33 ਸੈਕਿੰਡ ਚ ਮੁੱਕ ਜਾਏਗੀ, ਇਹ ਹੈਗੀ ਆ ED ਦੀ ਰੇਡ। ਕਬੱਡੀ ਦੀ ਰੇਡ ਹੋਰ ਆ, ਇਹ ED ਦੀ ਰੇਡ ਆ। ਤੇ ਰੇਡ ਪਈ ਆ ਗਮਾਡਾ ਤੇ, ਯਾਨੀ ਇਹਨਾਂ ਦਾ ਜਿਹੜਾ ਦਿਲ ਹੈ, ਦਿਲ ਵੀ ਨਹੀਂ ਕਹਾਂਗਾ ਕਿ ਇਹਨਾਂ ਦਾ ਜਿਹੜਾ ਤੋਤਾ ਹੈ ਜਿਹਦੇ ਵਿੱਚ ਇਹਨਾਂ ਦੀ ਜਾਨ ਹੈ। ਇਹ ਵੀ ਬਹੁਤ ਲੰਮਾ ਵਿਸ਼ਾ ਹੈ, ਬੜਾ ਵੱਡਾ ਵਿਆਪਕ ਵਿਸ਼ਾ ਹੈ ਕਿ ਕਿਸ ਤਰ੍ਹਾਂ ਇੱਕ ਕੰਪਨੀ ਜਿਹਦੇ ਪ੍ਰਮੋਟਰਸ ਦੀਆਂ ਕੁਝ ਕੰਪਨੀਆਂ ਨੂੰ ਇੱਥੇ ਪੰਜਾਬ ਸਰਕਾਰ ਵੱਲੋਂ 100 ਕਰੋੜ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗਫਾ ਦਿੱਤਾ ਜਾਂਦਾ ਰਾਹਤ ਦੇ ਰੂਪ ਵਜੋਂ। ਠੀਕ ਹੋ ਗਿਆ। ਹੁਣ ਦੂਜੀ ਗੱਲ ਇਹ ਆ ਕਿ ਉਸ ਤੋਂ ਬਾਅਦ ਇਹਨਾਂ ਨੇ ਕੁਝ ਅਫਸਰ ਜਿਹੜੇ ਸੀਗੇ ਪੁੱਛਗਿੱਛ ਵਾਸਤੇ ਬੁਲਾਏ, ਬਾਅਦ ਦੇ ਵਿਚ ਅਚਾਨਕ ਇਹਨਾਂ ਦੇ ਹੈਡਕੁਆਟਰ ਤੇ ਗਵਾਂਡਾ ਵਾਲੇ ਤੇ ਉਹਨਾਂ ਨੇ ਆ ਕੇ ਤੇ ਜਿਵੇਂ ਪੁਰਾਣੇ ਸਮੇਂ ਚ ਕਹਿੰਦੇ ਸੀ ਕਿ ਸਮੁੰਦਰੀ ਜਹਾਜ਼ ਨੇ ਲੰਗਰ ਪਾ ਲਿਆ, ਤਾਂ ਇੱਥੇ ਇਹਨਾਂ ਨੇ ਤੇ ਮਤਲਬ ਕਿ ਪੱਕਾ ਡੇਰਾ ਲਾ ਲਿਆ। ਅਧਿਕਾਰੀਆਂ ਦੇ ਦੱਸਦੇ ਕਿ ਕੱਪੜੇ ਬਾਹਰੋਂ ਆ ਗਏ ਨੇ ਬੈਗਾਂ ਚ, ਉਹਨਾਂ ਦੇ ਪਰਿਵਾਰਾਂ ਵੱਲੋਂ ਭੇਜੇ ਗਏ ਹੋਣੇ ਸ਼ਾਇਦ, ਕਹਿੰਦੇ ਹੋਣੇ ਵੀ ਪਤਾ ਹੀ ਨੀ ਇੱਥੇ ਤਾਂ ਕਿੰਨਾ ਕੁ ਟਾਈਮ ਲੱਗ ਸਕਦਾ ਹੈ, ਕਿਉਂਕਿ 5 ਸਾਲਾਂ ਦੇ ਵਿਚ ਜੋ ਗੰਦ ਪਿਆ ਹੈ ਉਸ ਗੰਦ ਦੀ ਨਿਸ਼ਾਨਦੇਹੀ ਕਰਨੀ ਬਹੁਤ ਔਖੀ ਆ। ਅੱਛਾ, ਤੁਹਾਨੂੰ ਮੈਂ ਕੋਰਟ ਜਿਹੜਾ ਆਪਦਾ ਫਿਗਰ ਕੀਤਾ ਸ਼ੁਰੂਆਤ ਚ ਇਸੇ ਕਰਕੇ ਕੀਤਾ ਕਿ ਕਿਸੇ ਦਾ ਹਿਰਦੇ ਨੂੰ ਠੇਸ ਨਾ ਪਹੁੰਚੇ, ਕਿ 100 ਕਰੋੜ ਦੀ ਰਾਹਤ ਦਿੱਤੀ ਗਈ ਹੈ ਇਲਜ਼ਾਮ ਪੰਜਾਬ ਸਰਕਾਰ ਤੇ, ਕਿਉਂਕਿ ਹਰਾ ਪੈਨ ਜਿਹੜਾ ਸੀ ਉਹ ਸਰੋਂ ਫੁੱਲੀ ਪੱਗ ਵਾਲੇ ਕੋਲੋਂ ਲੈ ਲਿਆ ਗਿਆ ਸੀਗਾ, ਉਹ ਹਰਾ ਪੈਨ ਜਿਹੜਾ ਸੀ ਉਹ ਵਾਪਸ ਲੈ ਕੇ ਉਹ ਦੇ ਦਿੱਤਾ ਗਿਆ ਸੀ ਚੀਫ। ਮੈਂ ਤਾਂ ਹੀ ਕਹਿ ਰਿਹਾ ਕਿ ਤਕਨੀਕੀ ਤੌਰ ਤੇ ਮੁੱਦੇ ਸਮਝਣ ਵਾਲੇ ਆ, ED ਦੀ ਰੇਡ ਉਹ ਸਾਰੇ ਤੁਹਾਨੂੰ ਕਹੀ ਜਾਣਗੇ, ਤੁਸੀਂ ਵੀ ਐਜ਼ ਇਟ ਉਹਨੂੰ ਸਮਝੋਗੇ। ED ਦੀ ਰੇਡ ਕਿਉਂ ਆ? ਕਿਉਂਕਿ ਬਲਤੇਜ ਪੰਨੂ ਨੂੰ ਫੋਨ ਲਾਓਗੇ, ਉਹ ਕਹਿਣਗੇ ਕਿ ED ਤਾਂ ਜੀ ਸਿਆਸੀ ਵਿੰਗ ਬਣ ਗਈ ਹੈ ਭਾਜਪਾ ਦਾ,
1: ਬਸ
0: ਤੇ ਤੁਸੀਂ ਕੀ ਕੀਤਾ, ਤੁਸੀਂ ਕੀ ਕੀਤਾ ਹੁਣ ਦੱਸਣ ਦੀ ਜ਼ਰੂਰਤ ਤਾਂ ਫਿਰ ਥਰਡ ਪਰਸਨ ਨੂੰ ਪਏਗੀ, ਨਾ ED ਦੱਸੇਗੀ। ਇੱਕ ਨਿਊਟਰਲ ਬੰਦਾ ਹੀ ਦੱਸ ਸਕਦਾ ਕਿ ED ਦੀ ਰੇਡ ਦਾ ਆਧਾਰ ਕੀ ਹੈ।
1: ਜੀ ਬਿਲਕੁਲ,
0: ED ਦੀ ਰੇਡ ਦਾ ਆਧਾਰ ਹੈ ਕਿ ਜੋ ਤੁਸੀਂ ਉੱਥੇ ਰੈਮੀਗੇਟ ਕੰਪਨੀ ਦੇ ਪ੍ਰਮੋਟਰਸ ਦੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ 100 ਕਰੋੜ ਦੀ ਰਾਹਤ ਦਿੱਤੀ। ਸਿੰਪਲ, ਹੁਣ ਉੱਥੇ ਉਹਨਾਂ ਨੇ ਗੱਦੇ ਵੀ ਸੁੱਟ ਲਏ, ਲਿਆਓ ਬਾਈ ਇੱਕ ਅਧਿਕਾਰੀ ਨੂੰ ਤੇ ਗੱਡੀ ਚ ਬਿਠਾ ਕੇ ਪਿਛਲੇ ਦਰਵਾਜੇ ਕਹਿੰਦੇ ਚੱਲ ਤੇਰਾ ਘਰ ਵੇਖ ਕੇ ਆਉਣੇ, ਉਹ ਘਰ ਵੀ ਵੇਖ ਆਇਆ ED ਵਾਲੇ। ਅੱਛਾ ਇਹ ਨਹੀਂ, ਕੱਲ ਜਿਹੜਾ ਮੰਤਰੀ ਆ ਮੁੰਡੀਆਂ ਮੰਤਰੀ ਦੇ ਭਾਣਜੇ ਦੇ ਘਰ ਵੀ ED ਚਲੇ ਗਏ,
1: ਇੱਕ ਹੋਰ ਭਾਣਜਾ
0: ਉਹਨੇ ਵੀ ਕਲੋਨੀ ਕੱਟੀ ਆ, ਉਹ ਵੀ ਰੀਅਲ ਅਸਟੇਟ ਦਾ ਕਾਰੋਬਾਰ ਹੀ ਆ, ਲਾਗੇ ਜਿੱਥੇ ਉਹ ਰਹਿੰਦਾ ਉਹਦੇ ਲਾਗੇ ਮਾਮਾ, ਮਾਮੇ ਹੱਥੋਂ ਮਰਿਆ ਭਾਣਜਾ ਰੰਗ ਨੇ ਕਰਤਾਰ ਦੇ ਸਰਵਣ ਪੁੱਤ ਵਾਲੇ ਗਲੀ ਚ ਗਾਉਂਦਾ ਮਾਨਕ,
1: ਇੱਕ ਚੰਨੀ ਦਾ ਭਾਣਜਾ ਸੀ ਇੱਕ ਇਹ ਭਾਣਜਾ,
0: ਚੰਨੀ ਦਾ ਤੇ ਸਾਂਢੂ ਦਾ ਮੁੰਡਾ ਸੀਗਾ ਨਾ,
1: ਚਲੋ
0: ਇਹ ਭੈਣ ਦਾ ਮਤਲਬ ਕਿ ਮੁੰਡਾ। ਇਹ ਚੀਜ਼ਾਂ ਨੇ ਜਿਹੜੀਆਂ ਕਿ ਬਈ ਹੁਣ ਤੁਸੀਂ ਵੇਖ ਲਓ ਕਿ ਪਹਿਲਾਂ ਅਧਿਕਾਰੀ ਤਲਬ ਕੀਤੇ, ਪਰ ਇਹ ਕਰਤੂਤਾਂ ਇਹਨਾਂ ਦੀਆਂ ਆਪਦੀਆਂ ਮਾੜੀਆਂ ਨਿਕਲੀ, ਇਹ ਨਹੀਂ ਹੈ ਕਿ ED ਦੀ ਇੱਕ ਵਰਤੋਂ ਨਹੀਂ ਹੁੰਦੀ, ED ਦੀ ਇੱਕ ਵਰਤੋਂ ਹੁੰਦੀ ਹੈ, ਪਰ ਅਸੀਂ ਆਪਦੀ ਆਡੀਅੰਸ ਨੂੰ ਅਸੀਂ ਆਪਦੇ ਜਿਹੜੇ ਫੋਲੋਅਰ ਹੈ ਪਹਿਲਾਂ ਹੀ ਦੱਸਤਾ ਸੀ ਕਿ 15 ਸਤੰਬਰ ਤੋਂ ਬਾਅਦ ਇੱਥੇ ਜ਼ਲਜ਼ਲੇ ਦੇ ਝਟਕੇ ਲੱਗਣਗੇ, ਜ਼ਲਜ਼ਲੇ ਦੇ ਝਟਕੇ ਅਜੇ ਨਹੀਂ ਨਹੀਂ ਨਹੀਂ ਅਜੇ ਤੇ ਸ਼ੁਰੂਆਤ ਹੈ, ਜ਼ਲਜ਼ਲਾ ਬਹੁਤ ਵੱਡੇ ਪੱਧਰ ਤੇ ਆਉਣਾ ਬਾਕੀ ਹੈ, ਬੰਬਾਟ ਹੋਏਗੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਫਿਲਹਾਲ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਮੇਰੀ ਸੰਭਾਲਾ ਚ, ਕਿਉਂਕਿ ED ਦੀਆਂ ਰੇਡਾਂ ਜ਼ਰੂਰ ਵੱਜਦੀਆਂ, ਮੈਨੂੰ ਤੇ ਲੱਗਦਾ ਮੈਨੂੰ ਕੋਈ ਐਸੀ ਰੇਡ ਯਾਦ ਨਹੀਂ ਜਿਹੜੀ ਤੀਜੇ ਦਿਨ ਚ ਦਾਖਲ ਹੋਈ ਹੋਵੇ, ਕਿਉਂਕਿ ਬੀਤੀ ਰਾਤ ਜਦੋਂ ਮੈਂ ਮੁੰਡਿਆਂ ਨੂੰ ਪੁੱਛਿਆ ਪੱਤਰਕਾਰਾਂ ਨੂੰ ਉਦੋਂ ਤੱਕ ਵੀ ਰਾਤ ਤੱਕ ਵੀ ED ਜਿਹੜੀ ਆ ਉਹ ਉੱਥੇ ਡੇਰਾ ਲਾ ਕੇ ਬੈਠੀ ਸੀ, ਲਾ ਕੇ ਗੁਰਦੁਆਰੇ ਉਹਨਾਂ ਨੇ ਗੱਦੇ ਮੰਗਾ ਲਏ ਆ ਤੇ ਨਾਲ ਹੀ ਆਰਡਰ ਕਰ ਦਿੱਤਾ ਖਾਣ ਪੀਣ ਦਾ ਸਮਾਨ, ਉਹ ਕਹਿੰਦੇ ਕਿ ਇੱਥੇ ਵਾਹਵਾ ਕੁਛ ਆ ਤੇ ਸਾਨੂੰ ਵਾਹਵਾ ਟਾਈਮ ਬਿਤਾਉਣਾ ਪਏਗਾ, ਤੇ ED ਦੇ ਅਫਸਰਾਂ ਨੂੰ ਉਹਨਾਂ ਨੂੰ ਵੀ ਕਹਿਤਾ ਗਮਾਡਾ ਵਾਲਿਆਂ ਨੂੰ ਪੰਜਾਬ ਦੇ ਅਫਸਰ ਹੈ ਜਿਹੜੇ ਕਿ ਆਪਾਂ ਰਲ ਕੇ ਗੁਜ਼ਾਰਾਂਗੇ ਰਾਤ ਕੇ, ਅੱਲਾ ਕਰੇ ਦਿਨ ਨਾ ਚੜੇ।
1: ਵੇਖ ਲੋ ED ਦੇ ਕੰਮ ਆਏ ਗੁਰਦੁਆਰਾ ਸਾਹਿਬ,
0: ਅੱਜ ਹੀ ਲਾਗੇ ਗੱਦੇ ਜਿਹੜੀਆਂ ਸਾਰੀਆਂ ਥਾਵਾਂ ਹੁੰਦੀਆਂ ਗੱਦੇ ਵਗੈਰਾ ਜਿਹੜੇ ਆ,
1: ਚਲੋ
0: ਆਪਣੇ ਸਰਵੰਟ ਹੀ ਆਪਣੇ
1: ਗੱਦੇ ਕੰਮ ਆ ਗਏ ਨੇ, ਰਲ ਕੇ ਗੁਜ਼ਾਰਾਂਗੇ ਰਾਤ ਅੱਲਾ ਕਰੇ ਦਿਨ ਨਾ ਚੜੇ। ਲੰਮੀ ਰੇਡ ED ਦੀ, ਤੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਚਾਵਲਾ ਸਾਹਿਬ ਕੰਨ ਲਵੇੜ ਕੇ ਵਿਦੇਸ਼ ਨਿਕਲ ਆਏ ਨੇ, ਇਨ੍ਹਾਂ 4 ਮਹੀਨਿਆਂ ਦੇ ਵਿਚ ਜਿਵੇਂ ਰੇਡ ਲੰਬੀ ਚੱਲੀ ਲੰਬੀ, ਤਾਂ ਫਿਰ ਬਹੁਤ ਸਾਰਿਆਂ ਦੇ ਬਾਹਰ ਵੀ ਤਾਂ ਰਹਿਣ ਬਸੇਰੇ ਹੋਣਗੇ, ਜਿਵੇਂ ਚਾਵਲਾ ਸਾਹਿਬ ਨਿਕਲ ਆਏ ਨੇ ਉਵੇਂ ਇਹ ਵੀ ਨਿਕਲ ਸਕਦੇ ਆ।
0: ਦੇਖੋ ਨਿਕਲ ਆਉਣ ਅਸੀਂ ਤਾਂ ਕਹਿੰਦੇ ਆ, ਸਾਡੇ ਤੋਂ ਮਗਰੋਂ ਲੱਥਣ ਗਏ ਨਾ,
1: ਚਲੋ
0: ਸਾਡੇ ਚੋਰ ਸਾਡੇ ਤਾਂ ਮਗਰੋਂ ਲੱਥਣ, ਜਿਹੜਾ ਚੋਰ ਆ ਉਹ ਵੀ ਭੱਜੂਗਾ ਨਾ, ਮੈਂ ਅਸੀਂ ਨੀ ਭੱਜੇ, ਸਾਡੇ ਦੇ ਵੀ ਪਰਚੇ ਹੋਏ ਆ ਨਾ ਸਾਹਿਬ,
1: ਬਿਲਕੁਲ ਬਿਲਕੁਲ,
0: ਸਾਡੇ ਵੀ ਆ ਕੇ ਦੁਕਾਨਾਂ ਦੇ ਖਾਤੇ ਬੈਂਕਾਂ ਦੇ ਖਾਤੇ ਖੰਗਾਲੇ ਆ ਨਾ, ਅਸੀਂ ਨਹੀਂ ਚੋਰ, ਅਸੀਂ ਇੱਕ ਚ ਵੱਜਦੇ ਆ, ਵੱਜੇ ਆ 5 ਸਾਲ, ਵੱਜਦੇ ਰਹਾਂਗੇ, ਪਾਣੀ ਦੇ ਬੁਲਬੁਲੇ ਜਿੰਨਾ ਚਿਰ ਹੈਗੇ ਹੋ ਨਾ, ਪਾਣੀ ਦੀ ਹਿੱਕ ਤੇ ਨੱਚਾਂਗੇ, ਭੱਜੂਗਾ ਉਹੀ ਜਿਹੜਾ ਚੋਰ ਹੈ।
1: ਬਿਲਕੁਲ ਸਹੀ। 9058131320। ਅਗਲਾ ਕੁਸ਼ਚਨ ਅੰਜੂ ਜੀ ਲੈ ਕੇ ਹਾਜ਼ਰ ਨੇ, ਉਸ ਤੋਂ ਬਾਅਦ ਫਿਰ ਮੁੜ ਕੇ ਚਾਵਲਾ ਜੀ ਤੇ ਆਵਾਂਗੇ
2: ਜੀ। ਅਮਨ ਜੀ, ਪੁਰਾਣੀ ਪੈਨਸ਼ਨ ਉੱਤੇ ਹਾਈ ਕੋਰਟ ਸਰਕਾਰ ਨੂੰ ਫਟਕਾਰ ਲੱਗੀ ਹੋਈ ਹੈ, ਕੀ ਕਹਿਣਾ ਚਾਹੋਗੇ?
0: ਦੇਖੋ, ਓਲਡ ਪੈਨਸ਼ਨ ਸਕੀਮ OPS ਜਿਸ ਨੂੰ ਕਹਿੰਦੇ ਆ, ਜੋ ਮੁਲਾਜ਼ਮਾਂ ਦਾ ਸੋਸ਼ਲ ਸਿਕਿਉਰਿਟੀ ਦਾ ਜ਼ਰੀਆ, ਕਿ ਕੋਈ ਬੰਦਾ ਭਰਤੀ ਹੋਇਆ 25 ਸਾਲ ਦੀ ਉਮਰ ਚ, 60 ਸਾਲ ਦੀ ਉਮਰ ਚ ਰਿਟਾਇਰ ਹੋਇਆ, ਤਾਂ ਜਿਹੜੇ ਉਹਦੇ 20-30 ਸਾਲ ਆ ਉਹ ਅਸੀਂ ਦਿੰਨੇ ਆ। ਉਹਨੇ ਸਾਨੂੰ ਸਰਵ ਕੀਤਾ ਕਿ ਅਸੀਂ ਉਹਨੂੰ ਸੋਸ਼ਲ ਸਿਕਿਉਰਿਟੀ ਦਈਏ, ਉਹ ਹੈ ਪੈਨਸ਼ਨ, ਓਲਡ ਪੈਨਸ਼ਨ ਸਕੀਮ OPS। ਤਾਂ OPS ਨੂੰ ਬਦਲ ਦਿੱਤਾ ਸੀਗਾ ਨਿਊ ਪੈਨਸ਼ਨ ਸਕੀਮ ਦੇ ਵਿੱਚ, NPS ਦੇ ਵਿੱਚ। ਤਾਂ ਉਹ ਬੜਾ ਫਾਰਮੂਲਾ, ਉਹ ਵੀ ਮੈਥਡ ਹੈ ਕਿ ਦੋਨਾਂ ਚ ਫਰਕ ਕੀ ਹੈ, ਦੋਨਾਂ ਦਾ ਅਸਰ ਮੁਲਾਜ਼ਮ ਦੀ ਜੋ ਸੋਸ਼ਲ ਸਿਕਿਉਰਿਟੀ ਉਹਦੇ ਤੇ ਕੀ ਪੈਂਦਾ ਵਗੈਰਾ ਵਗੈਰਾ। ਤਾਂ ਖੈਰ, ਇਹਦੇ ਤੇ ਹੁਣ ਜਿਹੜੀ ਹਾਈ ਕੋਰਟ ਸੁਣਵਾਈ ਹੋਈ ਆ, ਵੇਖੋ ਜਦੋਂ ਹਾਲਾਤ ਪ੍ਰਤੀਕੂਲ ਹੋਣ ਨਾ, ਉਦੋਂ ਰੌਲਾ ਇਹ ਆ ਕਿ ਛਿੱਕ ਵੱਜੀ ਵੀ ਮੂੰਹ ਲਬੇੜ ਦਿੰਦੀ ਹੈ। ਜਦੋਂ ਹਾਲਾਤ ਤੁਹਾਡੇ ਉਲਟ ਹੋਣ ਨਾ, ਬਹੁਤ ਕੁਛ ਹੁੰਦਾ ਹੈ। ਪੰਜਾਬ ਸਰਕਾਰ ਦੇ ਅੱਛੇ ਦਿਨ ਜਿਹੜੇ ਸੀਗੇ ਉਹ ਬੀਤ ਗਏ, ਤੇ ਐਂਡ ਵਾਲਾ ਹਰ ਕਦਮ ਤੁਸੀਂ ਵੇਖ ਲਓ, ਹਰ ਕਦਮ ਉਹਨਾਂ ਦਾ ਜਿਹੜਾ ਉਹਨਾਂ ਨੂੰ ਫਸਾਉਂਦਾ ਤੁਰਿਆ ਗਿਆ। ਗੱਲ ਇਹ ਹੈ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਮਾਮਲੇ ਚ ਰਾਜ ਸਰਕਾਰ ਨੂੰ ਹੋਰ ਸਮਾਂ ਦੇਣ ਤੋਂ ਕੋਰਟ ਨੇ ਇੱਕ ਤਾਂ ਇਨਕਾਰ ਕਰਤਾ, ਦੂਜਾ ਕਿ ਸੁਣਵਾਈ ਦੇ ਦੌਰਾਨ ਰਾਜ ਦੇ ਜਿਹੜੇ ਚੀਫ ਸੈਕਟਰੀ ਆ ਨਿੱਜੀ ਤੌਰ ਤੇ ਅਦਾਲਤ ਚ ਪੇਸ਼ ਹੋਏ, ਤੇ ਨਾਲ ਉਹਨਾਂ ਨੇ ਯੋਜਨਾ ਦੇ ਤਕਨੀਕੀ ਤੇ ਵਿੱਤੀ ਪਹਿਲੂਆਂ ਤੇ ਵਿਚਾਰ ਕਰਨ ਲਈ 4 ਮਹੀਨਿਆਂ ਦੀ ਬੇਨਤੀ ਕੀਤੀ। 4 ਮਹੀਨੇ ਵੇਖੋ ਚਲਾਕ ਕਿੱਡੇ ਆ, 4.5 ਸਾਲ ਬਿਤਾ ਕੇ ਤੇ ਕਹਿੰਦੇ 4 ਮਹੀਨੇ ਹੋਰ ਦੇ ਦਿਓ ਤੇ ਪਿੱਛੇ ਕੀ ਰਹਿ ਜਾਊਗਾ। ਇਹਨੂੰ ਕਹਿੰਦੇ ਪਤਲੀ ਗਲੀ ਸੇ ਨਿਕਲ ਜਾਣਾ। ਤੇ ਜਿਹੜੇ ਮੁੱਖ ਸਕੱਤਰ ਆ ਉਹਨਾਂ ਦਾ ਨਾਂ KP ਸਿਨਾ, ਉਹਨਾਂ ਨੂੰ ਕਹਿ ਦਿੰਦੇ ਕੈਪ। ਕੈਪ ਹੁਣ ਕੀ ਹੁੰਦਾ ਤੁਹਾਨੂੰ ਪਤਾ ਹੀ ਆ, ਅੰਗਰੇਜ਼ੀ ਚ ਕਿਹਨੂੰ ਕਹਿੰਦੇ। ਤਾਂ ਗੱਲ ਇਹ ਆ ਕਿ ਇਹ ਵੀ ਟੋਪੀ ਪਾਉਣ ਨੂੰ ਫਿਰਦੇ ਆ ਕਿ 4 ਮਹੀਨੇ ਦੇ ਦਿਓ ਜੀ। ਤਾਂ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਕਿਹਾ ਕਿ 4 ਮਹੀਨਿਆਂ ਦਾ ਸਮਾਂ ਕੋਈ ਨੀ ਮਿਲਣਾ ਤੁਹਾਨੂੰ, ਸਿਰਫ 1 ਮਹੀਨੇ ਦੇ ਅੰਦਰ ਅੰਦਰ ਪ੍ਰੋਗਰੈਸਿਵ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰੋ ਲਿਆ ਕੇ। ਯਾਨੀ ਜਿਹੜੇ 3 ਮਹੀਨਿਆਂ ਦਾ ਸਮਾਂ ਹੋਰ ਬਚੇਗਾ ਇਹਨਾਂ ਦੇ ਕੋਲ, ਲਗਭਗ 4 ਕੁ ਮਹੀਨੇ ਆ ਮੇਰੇ ਖਿਆਲ ਦੇ ਨਾਲ, 4 ਕੁ ਮਹੀਨਿਆਂ ਦੇ ਵਿੱਚ 3 ਮਹੀਨਿਆਂ ਦਾ ਸਮਾਂ ਫਿਰ ਇਹਨਾਂ ਦੇ ਕੋਲ ਬਚੇਗਾ। ਯਾਨੀ ਮੁਲਾਜ਼ਮਾਂ ਦੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਸੀ। OPS ਦਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਓਲਡ ਪੈਨਸ਼ਨ ਸਕੀਮ ਅਸੀਂ ਦੇਵਾਂਗੇ, ਪਰ ਜਿਹੜੀਆਂ ਉੱਥੇ ਹੁਣ ਦਲੀਲਾਂ ਦੇ ਰਹੇ ਨੇ, ਥੋਥੀਆਂ ਦਲੀਲਾਂ ਦੇ ਰਹੇ ਆ, ਉਹਨਾਂ ਦੀ ਫੂਕ ਕੱਢ ਰਿਹਾ ਕੋਰਟ ਕਿ ਬਾਈ ਏਦਾਂ ਨੀ ਹੁੰਦਾ। ਉਹ ਇੱਕ ਕੋਰਟ ਨੇ ਟਿੱਪਣੀ ਵੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਦੇਖੋ ਸਵਾਲ ਆ ਉਹਨਾਂ ਦਾ ਕਿ ਨਵੰਬਰ 2022 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਵਾਲੇ, ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਸੀਗਾ ਕਿ ਇਹਨਾਂ ਤਕਨੀਕੀ ਪਹਿਲੂਆਂ ਤੇ ਕਿਉਂ ਨੀ ਵਿਚਾਰ ਕੀਤਾ ਗਿਆ ਜਿਹੜੇ ਹੁਣ ਤੁਹਾਡੇ ਕੋਲ ਆ ਗਏ ਆ ਤਕਨੀਕੀ ਪਹਿਲੂ। ਜਦੋਂ ਇਹਨਾਂ ਨੇ ਕਿਹਾ ਨਾ ਕਿ ਤਕਨੀਕੀ ਪਹਿਲੂ ਵਿਚਾਰਨ ਵਾਸਤੇ ਜੀ ਸਾਨੂੰ 4 ਮਹੀਨੇ ਦਾ ਸ਼ਮਾ ਦੇ ਦਿਓ, ਇਹਦੇ ਸ਼ਮਾ ਬੜਾ ਮੰਗਦੇ ਆ। ਤਾਂ ਉਹ ਕੀ ਕਹਿ ਰਹੇ ਆ ਕਿ ਜਦੋਂ ਤੁਸੀਂ ਨੋਟੀਫਿਕੇਸ਼ਨ 22 ਚ ਜਾਰੀ ਕੀਤਾ ਸੀ ਉਦੋਂ ਤੁਹਾਨੂੰ ਸ਼ਮੇ ਦਾ ਨੀ ਸੀ ਪਤਾ,
1: ਸ਼ਮਾ
0: ਵੀ ਗਾਂ ਬਈ ਪਏ ਆ 5-4 ਸਾਲ ਸਾਡੇ ਕੋਲ ਤੇ ਅਸੀਂ ਕਿਵੇਂ ਕਰਨਾ। ਸੋ ਗੱਲ ਇਹ ਆ ਕਿ ਅਦਾਲਤ ਨੇ ਕਿਹਾ ਕਿ ਜੇਕਰ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੀ ਤਾਂ ਨੋਟੀਫਿਕੇਸ਼ਨ ਕਦੇ ਵੀ ਲਾਗੂ ਨਹੀਂ ਹੋਵੇਗਾ। ਮਤਲਬ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਉਹਨੂੰ ਲਾਗੂ ਤਾਂ ਅਨੰਤ ਕਾਲ ਤੱਕ ਨਹੀਂ ਕਰ ਸਕਦੇ ਤੁਸੀਂ
1: ਜੀ,
0: ਕਿ ਨੋਟੀਫਿਕੇਸ਼ਨ, ਫਿਰ ਨੋਟੀਫਿਕੇਸ਼ਨ ਦਾ ਫਾਇਦਾ ਕੀ ਆ ਜੇ ਸਰਕਾਰ ਦਾ ਨੋਟੀਫਿਕੇਸ਼ਨ ਲਾਗੂ ਹੀ ਨਾ ਹੋਇਆ। ਸੋ ਇਸ ਕਰਕੇ ਕਾਫੀ ਫਟਕਾਰਾਂ ਝਾੜਾਂ ਇਹਨਾਂ ਨੂੰ ਪਈਆਂ ਨੇ।
1: ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਵੀਰ ਸੁਣਦੇ ਨੇ, ਕੈਨੇਡਾ ਦੇ ਵਿੱਚ ਤਾਂ ਹੈ ਹੀ ਹੈ, ਉਨ੍ਹਾਂ ਦਾ ਧੰਨਵਾਦ। ਅੱਗੇ ਨਾਲੋਂ ਸਾਡੀ ਬੇਨਤੀ ਮੰਨਦੇ ਹੋਏ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਿ ਅੱਜ ਉਹ ਵੀ ਜੁੜੇ ਹੋਏ ਨੇ, ਮੈਂ ਰੇਸ਼ੋ ਵੇਖ ਰਿਹਾ ਪਿਛਲੇ ਹਫ਼ਤੇ ਨਾਲੋਂ ਵਧੀਆ। ਸੋ ਬੇਨਤੀ ਪ੍ਰਵਾਨ ਕਰਨ ਲਈ ਤੁਹਾਡਾ ਧੰਨਵਾਦ, ਤੇ ਤੁਸੀਂ ਵੀ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਜਿਸ ਮਾਧਿਅਮ ਦੇ ਰਾਹੀਂ ਜੁੜੇ ਹੋਏ ਹੋ। YouTube, Facebook ਤੇ ਬਰਾਏ ਕਰਮ ਬਰਾਏ ਮਿਹਰਬਾਨੀ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਬਟਨ ਆਨ ਕਰ ਲੈਣਾ। ਵੇਖਿਓ ਕਿਤੇ ਇਹ ਨਾ ਹੋਵੇ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਜਿਹਦੇ ਅਸੀਂ ਪੂਰੀ ਮਿਹਨਤ ਨਾਲ ਤਿਆਰ ਕਰਦੇ ਹਾਂ ਉਹ ਵਾਂਝੇ ਰਹਿ ਜਾਣ, ਤੇ ਐਵੇਂ ਹਵਾ ਦੇ ਬੁੱਲੇ ਵਾਂਗੂ ਕਈ ਲੋਕ ਆਉਂਦੇ ਨੇ, ਉਹ ਅੱਜ ਆਉਂਦੇ ਨੇ ਕਿਤੇ ਤਾਜ਼ੀਆਂ ਕਰਦੇ ਨੇ, ਤੁਸੀਂ ਉਹਨਾਂ ਨੂੰ ਗਾਂ ਦੀ ਗਾਂ ਸ਼ੇਅਰ ਕਰ ਦਿੰਦੇ ਹੋ ਤੇ ਬਾਅਦ ਦੇ ਵਿੱਚ ਲੱਭਦੇ ਨਹੀਂ। ਸੋ ਜਿਹੜੇ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਤੁਹਾਡੇ ਫੈਮਿਲੀ ਚ ਵੀ ਸੁਣੇ ਜਾਣ ਵਾਲੇ ਨੇ, ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ, ਉਹਨਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ। ਗੂਠਾ ਤੁਹਾਡਾ ਜੇ ਘੱਸ ਜਾਵੇ ਤੇ ਮੈਨੂੰ ਦੱਸਿਓ, ਮੈਂ ਇਲਾਜ ਕਰਵਾ ਦੂੰਗਾ, ਘੱਸਦਾ ਕੁਝ ਨਹੀਂ। ਸਬਸਕ੍ਰਾਈਬ ਕਰ ਲਿਓ, ਬੈਲ ਬਟਨ ਆਨ ਕਰ ਲਿਓ, ਮਿਹਰਬਾਨੀ ਹੋਵਾਂਗੀ। ਧੰਨਵਾਦ ਜੀ। ਤੇ ਲਓ ਫਿਰ ਮੇਰੇ ਨਾਲ ਕਾਲਰ ਨੇ ਇੱਕ ਤੇ ਮਿੰਟ ਸਾਡੇ ਕੋਲ ਪੰਜ ਹੈ, ਪਰ ਚਾਵਲੇ ਦੇ ਮਾਮਲੇ ਤੇ ਮਿੰਟੂ ਜੀ ਕਹਿੰਦੇ ਜਿਹਨੂੰ ਖੂਹ ਖਾਤੇ ਪਾਉਣਾ ਹੋਵੇ ਨਾ ਉਹ ਐਸ ਆਈ ਟੀ ਬਣਾਉਣ ਦੀ ਮੰਗ ਉੱਠੀ ਹੈ, ਪਰ ਕੁਇਕਲੀ ਕਾਲ ਲੈ ਲੈਣੇ ਜੀ। ਵੈਲਕਮ ਜੀ।
3: ਹੈਲੋ, ਸਤਿ ਸ੍ਰੀ ਅਕਾਲ ਚਾਵਲਾ ਜੀ।
1: ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਮਿੰਟੂ ਬਾਈ। ਮਿੰਟੂ ਬਾਈ, ਮੇਰਾ ਸਵਾਲ ਸੀ, ਅਮਿਤੋਜ ਮਾਨ ਬਾਈ ਹੋਰੀ ਪਾਰਟੀ ਬਣਾ ਰਹੇ ਨੇ, ਉਹ ਵੀ ਐਫੀਡੈਵਿਟ ਵਗੈਰਾ ਦੇ ਰਹੇ ਨੇ, ਉਹਦੇ ਬਾਰੇ ਵੀ ਥੋੜੀ ਦੇ ਦਿੰਦੇ ਜਾਣਕਾਰੀ।
0: ਪਾਰਟੀ ਉਹਨਾਂ ਨੇ ਕੱਲ ਦੀ ਬਣਾਈ ਆ, ਕੱਲ ਦੀ ਪਾਰਟੀ ਉਹਨਾਂ ਦੀ ਤਾਂ ਮਾਰਨਿੰਗ ਟਾਈਮ ਦੀ ਆ, ਹੁਣ ਤਾਂ ਇੰਡੀਆ ਚ ਫਿਰ ਮਾਰਨਿੰਗ 24 ਘੰਟੇ ਹੋ ਗਏ ਆ ਉਹਨਾਂ ਦੀ ਪਾਰਟੀ ਤਾਂ ਸਮਝ ਲੋ ਕਿ ਇੱਕ ਦਿਨ ਦੀ ਹੋ ਗਈ ਆ। ਹੁਣ ਅਮਿਤੋਜ ਮਾਨ ਉਹ ਗਰੰਟੀਆਂ ਦੇ ਰਹੇ ਆ, ਕੀ ਕਰ ਰਹੇ ਆ? ਦੇਖੋ ਉਹ ਉਹਨਾਂ ਦਾ ਵਿਜ਼ਨ ਆ, ਜੇ ਕੋਈ ਲਾਈਕ ਕਰੂਗਾ ਤਾਂ ਠੀਕ ਆ, ਪਰ ਮੈਨੂੰ ਨੀ ਲੱਗਦਾ, ਕਿਉਂਕਿ ਜੋ ਉਹਨਾਂ ਦਾ ਉੱਥੇ ਮੰਚ ਤੇ ਦੇਖਿਆ ਉਹਨਾਂ ਦੇ ਕੋਲ ਕੋਈ ਹੈਵੀ ਵੇਟ ਚਿਹਰਾ ਨਹੀਂ ਹੈ, ਕੱਲਾ ਪ੍ਰੋਗਰਾਮ ਹੈ ਉਹਨਾਂ ਦੇ ਕੋਲ। ਉਸ ਪ੍ਰੋਗਰਾਮ ਨੂੰ ਕਿੰਨੇ ਕੋਈ ਲੋਕ ਲਾਈਕ ਕਰਦੇ ਆ, ਤੇ ਪ੍ਰੋਗਰਾਮ ਤਾਂ ਉਹਨਾਂ ਨੇ ਜੇ ਕੱਲਾ ਪ੍ਰੋਗਰਾਮ ਲੈ ਕੇ ਹੀ ਚੱਲਣਾ, ਕੋਈ ਉਹਨਾਂ ਦੇ ਕੋਲ ਕੋਈ ਵੱਡੀ ਟੀਮ ਨਹੀਂ, ਕੋਈ ਵੱਡਾ ਤੰਤਰ ਨਹੀਂ, ਕੋਈ ਵੱਡਾ ਉਹਨਾਂ ਦੇ ਕੋਲ ਨੈਟਵਰਕ ਨਹੀਂ ਹੈ, ਤਾਂ ਪ੍ਰੋਗਰਾਮ ਤਾਂ ਉਹ ਜੂਝਦਾ ਪੰਜਾਬ ਰਾਹੀਂ ਵੀ ਦੇ ਰਹੇ ਸੀਗੇ।
1: ਬਿਲਕੁਲ,
0: ਜਦੋਂ ਪ੍ਰੈਸ਼ਰ ਗਰੁੱਪ, ਜਦੋਂ ਮੈਂ ਪਿੱਛੇ ਜੇ ਇੱਕ ਖਬਰ ਦੇ ਵਿੱਚ, ਇੱਕ ਖਬਰ ਨਹੀਂ ਸੀ ਇਨਫੈਕਟ, ਉਹ ਕਮੈਂਟ ਸੀ, ਤੇ ਮੈਂ ਉਹਦੇ ਤੇ ਟਿੱਪਣੀ ਕੀਤੀ ਸੀ ਕਿ ਲੱਖਾ ਸਿਧਾਣਾ ਤੇ ਇਹ ਜਿਹੜਾ ਅਮਿਤੋਜ ਆ, ਇਹ ਆ ਸਕਦੇ ਵਾਰਸ ਪੰਜਾਬ ਦੇ ਚ। ਤਾਂ ਅਮਿਤੋਜ ਮਾਨ ਨੇ ਬਕਾਇਦਾ ਮੈਨੂੰ ਫੋਨ ਕਰਕੇ ਇਤਰਾਜ਼ ਜਤਾਇਆ ਸੀਗਾ। ਅਮਿਤੋਜ ਮਾਨ ਵੈਸੇ ਸਾਡਾ, ਮਤਲਬ ਕਿ ਸਾਡੇ ਦੋਸਤ ਦਾ ਭਾਈਆ, ਸਮਝ ਲਓ ਸਾਡਾ ਵੀ ਉਹੀ ਆ। ਗੱਲ ਇਹ ਆ ਕਿ ਇਤਰਾਜ਼ ਜਤਾਇਆ ਸੀ ਕਿ ਮਿੰਟੂ ਮੈਂ, ਮਤਲਬ ਕਿ ਮੈਨੂੰ ਬਹੁਤ ਆਫਰ ਆਉਂਦੀਆਂ, ਮੈਂ ਨੀ ਮਤਲਬ ਕਿਸੇ ਪਾਰਟੀ ਨੂੰ ਜੁਆਇਨ ਕਰਨਾ, ਪਰ ਉਹਨਾਂ ਨੇ ਆਪਦੀ ਪਾਰਟੀ ਬਾਰੇ ਸ਼ਾਇਦ ਨਹੀਂ ਕਿਹਾ, ਆਪਦੀ ਪਾਰਟੀ ਬਣਾ ਲਈ। ਤਾਂ ਲੱਖਾ ਜਿਹੜਾ ਸੀ ਉਹ ਵਾਰਸ ਪੰਜਾਬ ਦੇ ਚ ਚਲਾ ਗਿਆ। ਹੁਣ ਦੇਖੋ ਹਰੇਕ ਨੂੰ ਅਧਿਕਾਰ ਹੈ, ਹਰੇਕ ਬੰਦਾ ਜਿਹੜਾ ਉਹ ਆਪਦੀ ਪਾਰਟੀ ਜਾਂ ਆਪਦਾ ਕੋਈ ਵੀ ਬੰਦਾ ਜਿਹੜਾ ਦਲ ਬਣਾ ਸਕਦਾ, ਉਹ ਆ ਗਿਆ ਤਾਂ ਬਸ ਠੀਕ ਹੈ ਜੀ, ਦੇਖ ਲਿਓ ਇੱਥੇ ਕੀ ਬਣਦਾ।
1: ਮਿੰਟ ਢਾਈ ਨੇ ਸਾਡੇ ਕੋਲ, ਦੂਜਾ ਕੁਸ਼ਚਨ ਤੇ NRI ਨੇ 46 ਸਾਲ ਬਾਅਦ ਬਦਲਾ ਲਿਆ, ਉਹਨੂੰ ਤਾਂ ਸਮਅਪ ਹੀ ਕਰ ਦਿਓ ਨਾ ਪਹਿਲਾਂ, ਫਿਰ ਚਾਵਲੇ ਵਾਲੇ ਮਾਮਲੇ ਤੇ 1.5 ਮਿੰਟ ਆਪਣੇ ਕੋਲ।
0: ਦੇਖੋ ਬਦਲਾ, ਬਦਲੇ ਦੀ ਅੱਗ ਦੇ ਵਿਚ ਨਾ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਬੰਦਾ ਇਸ ਅੱਗ ਚ ਵੜ ਜਾਂਦਾ ਹੈ, ਉਸ ਤੋਂ ਬਾਅਦ ਇਸ ਅੱਗ ਦੇ ਵਿਚ ਉਹਦਾ ਬਹੁਤ ਕੁਛ ਜਲ ਜਾਂਦਾ ਹੈ
1: ਜੀ। ਬਿਲਕੁਲ,
0: ਬਦਲਾ ਕਦੇ ਵਿਕਾਸ ਨਹੀਂ ਹੋਣ ਦਿੰਦਾ ਸਰ। ਬਦਲਾ ਬਦਲਾ ਖੇਡਣਾ ਸੌਖਾ ਹੈ, ਪਰ ਬਦਲਾ ਬਹੁਤ ਕੁਛ ਬਰਬਾਦ ਕਰ ਦਿੰਦਾ।
1: ਬਿਲਕੁਲ,
0: 80 ਚ ਕਤਲ ਹੋਇਆ ਟਾਂਡੇ ਵਾਲੀ ਸਾਈਡ, 80 ਦੇ ਵਿਚ, ਤਾਂ ਜਿਹੜਾ ਅਮਰੀਕਾ ਰਹਿੰਦਾ NRI ਆ, ਇਹਦਾ ਪਿਓ ਮਾਰਿਆ ਸੀ ਇਹਨਾਂ, ਤੇ ਗਾਂ 46 ਸਾਲ ਬਾਅਦ ਸਪਾਰੀ ਦੇ ਕੇ ਉਹ ਬੰਦਾ ਜਿਹਨੇ ਇਹਨਾਂ ਦਾ ਪਿਓ ਮਾਰਿਆ ਸੀ ਉਹਦੇ ਮੁੰਡੇ ਨੂੰ ਮਰ, ਮਤਲਬ ਕਿ ਕਿਸੇ ਦੇ ਕੀਤੇ ਦੀ 1980 ਦੇ ਵਿਚ ਜੈਦੇਵ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਹੱਤਿਆ ਹੋਈ ਸੀ, ਤਾਂ 46 ਸਾਲ ਬਾਅਦ ਇਥੋਂ ਸੁਪਾਰੀ ਵਾਲਾ ਨੈਟਵਰਕ ਖੜਾ ਕਰਕੇ, ਹਾਇਰ ਕਰਕੇ ਬੰਦੇ ਜਿਹੜੇ ਆ 46 ਸਾਲ ਬਾਅਦ, ਮਤਲਬ ਉਹਦੇ ਗਾ ਮੁੰਡੇ ਨੂੰ ਮਾਰ ਕੇ ਬਦਲਾ ਲਿਆ ਗਿਆ। ਹੁਣ ਤੁਸੀਂ ਇਹ ਦੇਖ ਲੋ ਕਿ ਕੋਈ ਬੰਦਾ ਕਿੰਨਾ ਭੁੱਜਿਆ ਹੋਏਗਾ ਬਦਲੇ ਦੀ ਅੱਗ ਚ, ਤੇ ਉਹ ਇੰਨਾ ਭੁੱਜ ਕੇ ਕਿ ਜਿਸ ਬੰਦੇ ਦਾ ਕੋਈ ਕਸੂਰ ਨਹੀਂ, ਕਸੂਰ ਉਹਦਾ ਇਹੀ ਆ ਕਿ ਉਹਦਾ ਮੁੰਡਾ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਚਲੋ ਇੱਥੇ ਆਪਾਂ ਰਾਜੀਵ ਗਾਂਧੀ ਦੇ ਕਾਤਲਾਂ ਨੇ ਜੋ ਜਿਸ ਤਰੀਕੇ ਦੇ ਨਾਲ ਉਹਦੇ ਪਰਿਵਾਰ ਨੇ ਉਹਨੂੰ ਮਾਫ਼ ਕੀਤਾ, ਇਹ ਬੜਾ ਵੱਡਾ ਇੱਕ ਵਿਸ਼ਾ ਫਿਰ ਕਿਤੇ ਗੱਲਬਾਤ ਕਰਾਂਗੇ। ਪਰ ਚਲੋ ਬਦਲੇ ਦੀ ਅੱਗ ਉਹਦੇ ਵਿਚ ਸੀਗੀ, ਉਹਨੇ ਬਦਲਾ ਲਿਆ, ਪਰ ਹੁਣ ਤੁਸੀਂ ਪਹਿਲਾਂ ਦੱਸਿਆ ਕਿ ਸਭ ਕੁਝ ਸਾੜ ਕੇ ਤਬਾਹ ਹੋ ਜਾਣਾ, ਹੁਣ ਤੇ ਫਿਰ ਬਚਿਆ ਹੀ ਕੁਝ ਨੀ ਨਾ। ਖੈਰ ਫਿਰ ਅਗਲੇ ਬਦਲਾ ਲੈਣਗੇ ਵੀ ਚੱਲ ਠੀਕ ਆ। ਹੁਣ ਚਾਵਲਾ ਮਾਮਲਾ ਰਹਿ ਗਿਆ ਆਪਣਾ, ਮਿੰਟ 30-35 ਨੇ ਆਪਣੇ ਕੋਲ, ਕੀ ਕਹਿਣਾ ਚਾਹੋਗੇ? ਸੋਰੀ 30 ਸੈਕਿੰਡ।
0: ਉਹ ਪੰਜਾਬ ਸਰਕਾਰ ਕੋਲ ਗਏ ਨੇ ਪੀਰ ਮੁਹੰਮਦ ਵਰਗੇ, ਕਹਿੰਦੇ ਕਿ SIT ਬਣਾ ਦਿਓ, ਤੇ ਮੈਂ ਤੇ ਕਹਿੰਦਾ ਕਿ ਮੇਰਾ ਤੇ ਇਹੀ ਠੀਕ ਹੈ ਕਿ SIT ਬਣ ਜਾਵੇ, ਤਾਂ ਕੋਈ ਮਾੜੀ ਗੱਲ ਨਹੀਂ, ਜਾਂਚ ਪੜਤਾਲ ਸਰਕਾਰ ਆਪਣੇ ਪੱਧਰ ਤੇ ਕਰ ਦੇਵੇ ਕਿ ਇਹਦੇ ਚ ਸੱਚ ਕੀ ਹੈ।
1: ਤੁਹਾਡਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਮਾਂ ਸਾਡੇ ਕੋਲ 25 ਮਿੰਟ ਸੀ ਵਿਦਆਊਟ ਕਮਰਸ਼ਲ, ਕੋਸ਼ਿਸ਼ ਕਰਾਂਗੇ ਕਿ ਜੇ ਵੱਧ ਜਾਵੇ, ਪਰ ਸਾਰੇ ਪਹਿਲੂ ਅਸੀਂ ਟੱਚ ਕਰਨੇ ਹੁੰਦੇ ਨੇ ਸਾਰੀਆਂ।
4: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: You're listening to CJMR 1320, the voice of the city.
1: Yeah, proof.

0: Keep it on the voice of the city, CJMR 1320.
1: तेरे हुस्न दे

ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: ਨਸ਼ੀਲੀਆਂ ਤੇ
1: ਜੱਟ ਦੀ ਨਸ਼ੀਲੀਆਂ ਤੇ
0: ਜੱਟ ਦੀ ਨਸ਼ੀਲੀਆਂ ਤੇ
1: ਤੇਰੀਆਂ ਨੇ ਬਿੱਲੀਆਂ।
2: Keep it on the voice of the city, CJMR 1320.

0: ਜੀਦੇ ਵਿੱਚ ਦੀ ਸਾਹ ਵਗਦੇ ਸੀ, ਜੀਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: Real news, real impact, showing you real world. CJMR 1320, CJMR 1320, the voice of the city.

ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

0: ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ ਐਸ ਵਾਈ ਐਲ ਵੀ ਬੈਨ ਹੋ ਗਿਆ, ਐਸ ਵਾਈ ਐਲ ਵੀ ਬੈਨ ਹੋ ਗਿਆ ਵੀਰੇ ਕਿਉਂ।
1: Keep it on the voice of the city, CJMR 1320.

0: This is CJMR 1320, the voice of the city. Hi, Nidera.
1: Let's go.

You're listening to CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਸ੍ਰੀ ਮਾਰ 320 ਮੀਟਰ ਬੈਂਡ ਗੁੱਡ ਮਾਰਨਿੰਗ ਮਹਿਫਲ ਦੇ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਸਟੂਡੀਓ ਦੇ ਨੰਬਰ ਨੇ 905-813-1320 ਸਪਟੰਬਰ ਮਹੀਨੇ ਦੀ 24 ਤਰੀਕ ਹੈ, ਦਿਨ ਵੀਰਵਾਰ, 10:09 ਹੋਏ ਨੇ। ਪਹਿਲੀਆਂ ਖ਼ਬਰਾਂ ਪੇਸ਼ ਕਰਾਂਗਾ, ਰੀਮਾ ਗੁਗਲਾਨੀ ਜੀ, ਚਰਨਜੀਤ ਸਿੰਘ ਜੋਗੀ ਖ਼ਬਰਾਂ ਪੇਸ਼ ਕਰਨਗੇ। ਪੰਜਾਬ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਆਪਣੀ ਗੱਲਬਾਤ ਤੇ ਸਰਦਾਰ ਰਣਜੀਤ ਸਿੰਘ ਜੀ ਰਾਣਾ ਜਗਰਾਓ ਤੋਂ ਆਪਣੀ ਗੱਲਬਾਤ ਲੈ ਕਰਕੇ ਹਾਜ਼ਰ ਹੋਣਗੇ। ਸਟੂਡੀਓ ਦੇ ਨੰਬਰ ਰਹਿਣਗੇ 905-813-1320। ਯੂ ਟਿਊਬ ਫੇਸਬੁੱਕ ਦੇ ਨਾਲ ਨਾਲ ਤੁਸੀਂ ਕੈਨੇਡਾ ਵਾਈਡ 647-910-1320 ਤੇ 647-910-1320 ਤੇ ਸੁਣ ਸਕਦੇ ਹੋ। ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ। ਅਸੀਂ ਧੰਨਵਾਦੀਆਂ ਆਪਣੇ ਦੋਸਤਾਂ ਮਿੱਤਰਾਂ ਸੁਨੇਹਿਆਂ ਸਰੋਤਿਆਂ ਦਾ ਜਿਨ੍ਹਾਂ ਨੇ ਫੀਡਬੈਕ ਦਿੱਤੀ ਹੈ। ਜਿੱਥੋਂ ਜਿੱਥੋਂ ਤੱਕ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਨਾਇਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਖਮ, ਪਿਕਰਿੰਗ, ਏਜੈਕਸ, ਗੋਲਫ, ਅਰੋਰਾ, ਇਨ੍ਹਾਂ ਸਾਈਟਾਂ ਤੋਂ ਸਾਨੂੰ ਕਾਲਸ ਆਈਆਂ ਨੇ ਜਿਨ੍ਹਾਂ ਨੇ ਵੀ ਕਾਲ ਕਰਕੇ ਸਾਨੂੰ ਆਪਣੀ ਫੀਡਬੈਕ ਦਿੱਤੀ ਹੈ। ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਅਤੇ CJMR 1320 ਦੀ ਪੂਰੀ ਮੈਨੇਜਮੈਂਟ ਵੱਲੋਂ ਆਪ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਇਹ ਅਹਿਸਾਸ ਅਸੀਂ ਹਮੇਸ਼ਾ ਰੱਖਾਂਗੇ। ਸਾਨੂੰ ਤੁਹਾਡਾ ਚੇਤੇ ਕਿ ਤੁਸੀਂ ਸਾਨੂੰ ਆਪਣੀ ਫੀਡਬੈਕ ਭੇਜੀ ਹੈ ਕਿ ਇਨ੍ਹਾਂ ਥਾਵਾਂ ਦੇ ਉੱਤੇ ਇਹ ਕ੍ਰਿਸਟਲ ਕਲੀਅਰ ਸੁਣਦਾ। ਅਸੀਂ ਉਨ੍ਹਾਂ ਦੇ ਵੀ ਧੰਨਵਾਦੀ ਹਾਂ ਜੋ ਦਸਦੇ ਨੇ ਕਿ ਇੱਥੇ ਇਹ ਕਲੀਅਰ ਨਹੀਂ ਸੁਣਦਾ। ਸਾਡੀ ਅਜੇ ਇੰਜੀਨੀਅਰ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ। ਸੋ ਜਦੋਂ ਇਹ ਟੈਸਟਿੰਗ ਪੀਰੀਅਡ ਹੋਵੇਗਾ ਤੇ ਕਿਸੇ ਵੇਲੇ ਘੰਟਾ, ਦੋ ਘੰਟੇ, ਢਾਈ ਘੰਟੇ, ਤਿੰਨ ਘੰਟੇ, ਕਿਉਂਕਿ ਬਿਜਲੀ ਦਾ ਕੰਮ ਹੈ, ਟਾਵਰ ਤੇ ਚੜਨਾ ਉਤਰਨਾ ਹੁੰਦਾ, ਇਸ ਕਰਕੇ ਉਨ੍ਹਾਂ ਨੇ ਕਿਤੇ ਬਿਜਲੀ ਆਫ ਕੀਤੀ ਤੇ ਦੋ ਢਾਈ ਘੰਟੇ ਬੰਦ ਰਿਹਾ, ਤਾਂ ਇਹ ਨਾ ਸੋਚਿਓ ਕਿ ਇਹ ਬੰਦ ਹੋ ਗਿਆ। ਨਹੀਂ, ਇਹ ਹੁਣ ਸੂਰਜ ਚੜ੍ਹ ਗਿਆ ਤੇ ਇਹਦੇ ਅੱਗੇ ਆਈਆਂ ਪੱਲੀਆਂ ਪੁੱਲੀਆਂ ਜਿਹੜੀਆਂ ਪਾਉਣ ਦੀ ਕੋਸ਼ਿਸ਼ ਆ ਉਹ ਸਾੜ ਕੇ ਆਪੇ ਹੀ ਤਬਾਹ ਹੋ ਜਾਣੀਆਂ ਨੇ। ਸੂਰਜ 70 ਸਾਲ ਦਾ ਚੜਿਆ ਹੋਇਆ, ਕੋਈ ਨਵਾਂ ਲਾਇਸੈਂਸ ਨਹੀਂ ਲਿਆ। ਟੈਸਟਿੰਗ ਪੀਰੀਅਡ ਦੇ ਦਰਮਿਆਨ ਮੈਨੂੰ ਦੱਸ ਰਹੇ ਸਨ ਇੰਜੀਨੀਅਰ ਕਿ ਕਿਸੇ ਵੇਲੇ ਜਦੋਂ ਉਪਰ ਚੜਨਾ ਹੁੰਦਾ ਤੇ ਉਨ੍ਹਾਂ ਨੇ ਇਹਦੀ ਪਾਵਰ ਸ਼ਟ ਕਰਨੀ ਹੈ, ਇਸੇ ਕਰਕੇ ਹੀ ਜਿਹੜੀ ਇਹ ਸ਼ਟ ਡਾਊਨ ਕਰਨੀ ਹੁੰਦੀ ਹੈ ਪਾਵਰ। ਇਸੇ ਕਰਕੇ ਹੀ ਅਸੀਂ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਸਾਡੇ ਨਾਲ ਜੁੜਨ ਜਾ ਰਹੇ ਨੇ, ਉਨ੍ਹਾਂ ਦੇ ਨਾਮ ਅਜੇ ਆਨ ਏਅਰ ਬ੍ਰੌਡਕਾਸਟ ਨਹੀਂ ਕਰ ਰਹੇ, ਉਹ ਆਪਣੇ ਜਦੋਂ ਸਮਾਂ ਆਵੇਗਾ ਆਪਣੀ ਸੀਟ ਤੇ ਬਹਿ ਜਾਣਗੇ, ਖੁਦ ਹੀ ਅਨਾਊਂਸ ਕਰਨਗੇ। ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਇਹ ਸ਼ਖਸੀਅਤਾਂ ਇੱਥੇ ਜੁੜਨ ਜਾ ਰਹੀਆਂ ਨੇ। ਸੋ ਅਗੇਨ, ਅੱਜ ਜਾਂ ਕੱਲ ਜੇ ਕਿਤੇ ਘੰਟੇ ਦੋ ਘੰਟੇ ਲਈ ਬੰਦ ਹੋਵੇ ਤਾਂ ਇਹ ਨਾ ਸੋਚਣਾ ਕਿ ਜਿਹੜੇ ਸਾਡੇ ਵਾਸਤੇ ਰਿਊਮਰ ਝੂਠੇ ਸੱਚੇ ਫੈਲਾਏ ਜਾ ਰਹੇ ਹਨ। ਹਾਂਜੀ, ਉਹ ਰੱਬ ਸੱਚਾ ਨਾ ਮਾਰੇ, ਬੰਦਾ ਬੰਦੇ ਨੂੰ ਨਹੀਂ ਮਾਰ ਸਕਦਾ। ਸੋ ਇਸ ਕਰਕੇ ਮੈਂ ਪਹਿਲਾਂ ਬੇਨਤੀ ਕਰ ਦਵਾਂ ਕਿ ਇੰਜੀਨੀਅਰ ਲੱਗੇ ਹੋਏ ਨੇ ਤੇ ਕਿਸੇ ਵੇਲੇ ਵੀ ਇੱਥੇ ਜਦੋਂ ਕੰਮ ਚੱਲਦਾ ਤੇ ਇਹਦੀ ਡਿਸਟਰਬੈਂਸ ਤੁਹਾਨੂੰ ਜ਼ਿਆਦਾ ਵੀ ਸੁਣਾਈ ਦੇ ਸਕਦੀ ਹੈ। ਇਹੀ ਟੈਸਟਿੰਗ ਪੀਰੀਅਡ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਸੋ ਨੰਬਰ 905-813-1320, ਪਰਸਨਲ ਨੰਬਰ 416-716-7094 ਤੇ ਤੁਸੀਂ ਡਾਇਲ ਕਰ ਸਕਦੇ ਹੋ। ਹਾਂ, ਜਦੋਂ ਇਹ ਚੱਲਦਾ ਰਹੇਗਾ ਸਾਡਾ ਐਪ ਜਿਹੜਾ ਹੈ ਨਾ, ਉਹਤੇ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਆਵੇਗੀ। CJMR ਦੇ ਐਪ ਤੇ ਵੀ ਡਿਸਟਰਬੈਂਸ ਕੋਈ ਨਹੀਂ ਆਵੇਗੀ, ਲੋਕਲ ਨੰਬਰਾਂ ਤੇ ਵੀ ਕੋਈ ਡਿਸਟਰਬੈਂਸ ਨਹੀਂ ਆਵੇਗੀ, ਔਰ IPTV ਬਾਕਸ ਤੇ ਵੀ ਕੋਈ ਡਿਸਟਰਬੈਂਸ ਨਹੀਂ ਆਵੇਗੀ। ਸਿਰਫ ਟਾਵਰ ਦੇ ਉੱਤੇ ਜਦੋਂ ਕੰਮ ਚੱਲਣਾ ਉਦੋਂ ਤੁਹਾਨੂੰ ਇਹਦੀ ਡਿਸਟਰਬੈਂਸ ਜਿਹੜੀ ਹੈ ਉਹ ਸੁਣਾਈ ਦੇ ਸਕਦੀ ਹੈ। ਤੇ ਲਓ ਫਿਰ ਖ਼ਬਰਾਂ ਪੇਸ਼ ਕਰੀਏ। ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨਾ ਚਾਹੁੰਦੇ ਹੋ, 121 ਸਿਟੀ ਵਿਰੈਕਸਟਲ, 341 ਕਿਚਨ ਦੇ ਵਿਚ ਵੀਰ ਹਰਵਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਕਾਲ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਹਿੱਸੇ ਨੂੰ, ਇਸ ਖ਼ਬਰਾਂ ਨੂੰ ਸਪਾਂਸਰ ਕਰਦੇ ਨੇ ਜੀ ਕਟਾਰੀਆ ਟੂਰਸ ਐਂਡ ਟਰੈਵਲ। ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਲਈ ਮੈਂ ਰੋਜ਼ ਕਹਿੰਦਾ ਕਿ ਆਪਣਾ ਪਹਿਲਾਂ ਤੁਸੀਂ ਕੱਢੋ ਜੀ ਪਾਸਪੋਰਟ, ਚੈੱਕ ਕਰੋ ਪਰਿਵਾਰ ਦੇ ਜੇ ਪਰਿਵਾਰ ਸਮੇਤ ਜਾਣਾ ਕਿ ਵੈਲਿਡ ਨੇ, ਐਕਸਪਾਇਰੀ ਡੇਟ ਕਦੋਂ ਹੈ, ਐਟਲੀਸਟ ਸਾਲ ਤਾਂ ਲੈ ਕੇ ਚੱਲੋ ਨਾ, 6 ਮਹੀਨੇ ਵੈਸੇ ਕਹਿੰਦੇ ਆ ਪਰ ਨਹੀਂ ਤੁਸੀਂ ਸਾਲ ਲੈ ਕੇ ਚੱਲੋ, ਕਿਸੇ ਵੇਲੇ ਕੋਈ ਵੀ ਨਵੀਂ ਹੋ ਜਾਂਦੀ ਹੈ। ਤੇ ਜੇ ਤੁਹਾਡਾ ਵੀਜ਼ਾ ਵੀ ਹੈ ਤਾਂ ਹੀ ਤੁਸੀਂ ਟਿਕਟ ਬੁੱਕ ਕਰਾਓ, ਨਹੀਂ ਤਾਂ ਪਹਿਲਾਂ ਵੀਜ਼ਾ ਲਵਾਓ, ਪਾਸਪੋਰਟ ਰੀਨਿਊ ਕਰਾਓ, ਜੇ ਹੋਣ ਵਾਲਾ ਹੈ ਤਾਂ ਫਿਰ ਟਿਕਟ ਬੁੱਕ ਕਰਾਓ, ਕਿਉਂਕਿ ਪੈਨਲਟੀ ਤੁਹਾਨੂੰ ਪੈਣੀ ਹੈ, ਟਰੈਵਲ ਏਜੰਟ ਨੂੰ ਨਹੀਂ। ਇਹ ਮੈਂ ਸਾਰੇ ਟਰੈਵਲ ਏਜੰਟ ਦੇ ਬਿਹਾਵ ਤੇ ਬੋਲ ਰਿਹਾ ਹਾਂ। ਟੋਰਾਂਟੋ ਟੂ ਦਿੱਲੀ 1,060 ਦੀ ਹੈ ਤੇ ਵਾਪਸੀ ਜੇਕਰ ਤੁਸੀਂ ਕਰਨੀ ਆ 2 ਵੇ 1580 ਦੀ ਤੇ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1285, ਆਉਣ ਜਾਣ 2340 ਦੀ, ਟੋਰਾਂਟੋ ਟੂ ਕਰਾਚੀ 1 ਵੇ 1190 ਤੇ ਆਉਣ ਜਾਣ ਦੀ 2100 ਦੀ ਹੈ, ਟੋਰਾਂਟੋ ਟੂ ਇਸਲਾਮਾਬਾਦ 1225 ਦੀ ਟਿਕਟ ਹੈ ਤੇ ਆਉਣ ਜਾਣ ਦੀ 2070 ਦੀ ਹੈ। ਡੋਮਿਨਿਕਨ ਰਿਪਬਲਿਕ 1145, ਮੈਕਸੀਕੋ ਦਾ ਪੈਕੇਜ 1060 ਤੋਂ ਸ਼ੁਰੂ ਹੋ ਰਿਹਾ, ਉਸ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ, ਸੁਪਰ ਵੀਜ਼ਾ, ਟਰੈਵਲ ਇਨਸ਼ੋਰੈਂਸ, ਇਨ੍ਹਾਂ ਸਾਰੀਆਂ ਗੱਲਾਂ ਲਈ ਤੁਸੀਂ ਕਾਲ ਕਰਨਾ ਹੈ 905-678-2883 ਡਾਇਰੀ ਰੋਡ ਐਟ ਏਅਰਪੋਰਟ ਰੋਡ 4550 ਈਵਨਿੰਗ ਰੋਡ ਤੇ ਸੱਤੇ ਦਿਨ 905-678-1200 ਵਜੇ ਤੋਂ ਲੈ ਕੇ 11 ਵਜੇ ਤੱਕ ਖੋਲਦੇ ਨੇ। ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਲੁਧਿਆਣਾ ਟ੍ਰੇਡਿੰਗ ਇੰਕ, ਰਿਲਾਸਨ ਤੇ ਮਿਕਲੋਗਲਨ ਦਾ ਏਰੀਆ। ਵਤਨ ਪੈਸੇ ਭੇਜਣ ਸਮੇਂ, ਪੈਸੇ ਮੰਗਵਾਉਣ ਸਮੇਂ 24 ਘੰਟਿਆਂ ਦੇ ਅੰਦਰ ਆਪਣੇ ਅਕਾਊਂਟ ਚ ਪੈਸੇ ਤੁਸੀਂ ਭੇਜਣਾ ਚਾਹੁੰਦੇ ਹੋ 905-909-5900-9540 ਸੁਖਰਾਜ ਕੰਗ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕਰਾਂਗੇ ਖ਼ਬਰਾਂ। ਨੰਬਰ ਹੈੱਡ ਆਫਿਸ 416-679-9997। ਟਾਪ ਚੋਇਸ ਇਲੈਕਟ੍ਰਾਨਿਕਸ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੀ, ਜੱਗੀ 905-677-4444 ਵੀਰ ਰਾਣਾ ਜੀ ਦਾ ਨੰਬਰ ਹੈ ਅਤੇ ਨਾਲ ਦੀ ਨਾਲ ਮਾਲਟਨ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲ੍ਹਾ ਤੇ ਸਮੋਸਾ ਸਵੀਟ ਸੈਂਡ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: CGMR 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜਨ ਲਈ ਧੰਨਵਾਦ। ਤੇ ਲੋ ਪੇਸ਼ ਨੇ ਚੋਣਵੀਆਂ ਖ਼ਬਰਾਂ। ਕੈਨੇਡਾ ਸਰਕਾਰ ਦੀ ਆਵਾਸ ਨੀਤੀਆਂ ਕੈਨੇਡਾ ਨੂੰ ਤਬਾਹ ਕਰ ਦੇਣਗੀਆਂ, ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਵਿੱਖਬਾਣੀ। ਟਰੰਪ ਨੇ ਕਿਹਾ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਵਿਚ ਬੁਲਾ ਕੇ ਖੁਦ ਹੀ ਆਪਣੇ ਪੈਰੀ ਕੁਹਾੜੀ ਮਾਰਦੇ ਹੋਏ ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਪੋਸਟ ਵਿਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਕੈਨੇਡਾ ਵਿਚ ਵੜਨ ਦੇ ਰਿਹਾ ਜੋ ਆਪਣੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਆ ਰਹੇ ਹਨ। ਰਾਸ਼ਟਰਪਤੀ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਸਦੇ ਗੁਆਂਢੀ ਦੇਸ਼ ਲਈ ਇਹੀ ਸਮੱਸਿਆ ਭਵਿੱਖ ਚੋਂ ਵੱਡੀਆਂ ਹੋਣ ਤੇ ਸੰਭਾਲੀਆਂ ਨਹੀਂ ਜਾਣ ਵਾਲੀਆਂ ਇਹ ਜਿਹੜੀਆਂ ਨੇ ਭਵਿੱਖਬਾਣੀ ਉਨ੍ਹਾਂ ਨੇ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡਾ ਵਿਚ ਬੇਰੁਜ਼ਗਾਰੀ ਵੀ ਲਗਾਤਾਰ ਵੱਧ ਰਹੀ ਹੈ। ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਵਿਦੇਸ਼ੀਆਂ ਨੇ ਪਿਛਲੇ ਸਾਲ ਵਿਚ ਕੈਨੇਡਾ ਦੀ ਆਰਥਿਕਤਾ ਦੇ ਵਿਚ ਵੱਡਾ ਯੋਗਦਾਨ ਪਾਇਆ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। 2028 ਤੱਕ AI ਸਾਰੇ ਡਿਜੀਟਲ ਖੇਤਰਾਂ ਵਿਚ ਮਨੁੱਖਾਂ ਤੋਂ ਅੱਗੇ ਨਿਕਲ ਜਾਵੇਗਾ। ਟੈਸਲਾ ਅਤੇ ਐਕਸ ਦੇ ਮਾਲਕ ਐਲਨ ਮਸਕ ਨੇ ਦਾਅਵਾ ਕੀਤਾ ਹੈ ਕਿ 2028 ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਿਸ਼ਵ ਪੱਧਰ ਤੇ ਸਾਰੇ ਡਿਜੀਟਲ ਖੇਤਰਾਂ ਵਿਚ ਮਹਾਰਤ ਹਾਸਲ ਕਰ ਲਵੇਗੀ ਅਤੇ ਮਨੁੱਖਾਂ ਤੋਂ ਅੱਗੇ ਨਿਕਲ ਜਾਵੇਗੀ। ਉਧਰ ਆਟਵਾ ਵਿਚ ਟਰੰਪ ਐਵਨਿਊ ਦਾ ਨਾਮ ਬਦਲਣ ਦੀ ਮੰਗ ਤੇਜ਼ ਹੋ ਗਈ ਹੈ। ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿਚ ਟੈਰਿਫ ਮਾਮਲਿਆਂ ਬਾਰੇ ਵਧੀ ਖਟਾਸ ਦਾ ਅਸਰ ਸਥਾਨਕ ਪੱਧਰ ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਦੀ ਇਕ ਉਦਾਹਰਨ ਆਟਵਾ ਸਿਟੀ ਕੌਂਸਲ ਵੱਲੋਂ ਉਥੋਂ ਦੀਆਂ ਕੁਝ ਸੜਕਾਂ ਦੇ ਨਾਮ ਬਦਲੇ ਜਾਣ ਤੋਂ ਸਬੰਧੀ ਸਾਹਮਣੇ ਆਈ ਹੈ, ਜਿਨ੍ਹਾਂ ਵਿਚ ਟਰੰਪ ਐਵਨਿਊ ਵੀ ਸ਼ਾਮਲ ਹੈ। ਟਰੰਪ ਦੀ ਕੰਸਟਰਕਸ਼ਨ ਕੰਪਨੀ ਨੇ ਦਹਾਕੇ ਪਹਿਲਾਂ ਇਹ ਨਾਮ ਰਖਿਆ ਸੀ। BC ਦੀ ਸਰਕਾਰ ਭੰਗ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਭਖੇਗੀ। ਸਿਆਸਤ ਪ੍ਰੀਮੀਅਮ ਡੇਵਿਡ ਏਵੀ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣਾਂ ਨਿਰਾਸ਼ ਸਮੇਂ ਤੋਂ 2 ਸਾਲ ਪਹਿਲਾਂ ਕਰਵਾਈਆਂ ਜਾ ਰਹੀਆਂ ਨੇ ਤੇ ਇਨ੍ਹਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੌਰਾਨ ਕੀਤਾ ਗਿਆ ਹੈ, ਜਿਸ ਕਾਰਨ ਹਾਲੀਆ ਮਹੀਨਿਆਂ ਵਿਚ ਕਈ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 11 ਸਾਲ ਬਾਅਦ ਅਮਰੀਕਾ ਪਹੁੰਚੇ ਨੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪ੍ਰੋਟੋਕਾਲ ਤੋੜ ਕੇ ਖੁਦ ਜੁਆਇੰਟ ਬੇਸ ਐਂਡਰਿਊਸ ਏਅਰਪੋਰਟ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਟਰੰਪ ਦੇ ਨਾਲ ਫਸਟ ਲੇਡੀ ਮੈਲਾਨੀਆ ਟਰੰਪ ਵੀ ਮੌਜੂਦ ਸਨ। ਹੁਣ ਗੱਲਬਾਤ ਦੇ ਸਿੱਟੇ ਆਉਣਗੇ, ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਿਤ ਸ਼ਾਹ, CEC ਦੇਸ਼ ਧਰੋਹੀ, ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ, ਰਾਹੁਲ ਗਾਂਧੀ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣੇ ਪੈ ਸਕਦੇ ਨੇ ਨਤੀਜੇ। ਗਿਆਨੇਸ਼ ਕੁਮਾਰ ਬਣ ਜਾਣ ਸਰਕਾਰੀ ਗਵਾਹ, ਰਾਹੁਲ ਗਾਂਧੀ ਨੇ ਕਿਹਾ। ਚੋਣ ਕਮਿਸ਼ਨ ਦੇ ਮੁਖੀ ਗਿਆਨੇਸ਼ ਕੁਮਾਰ 48 ਘੰਟਿਆਂ ਵਿਚ ਅਸਤੀਫਾ ਦੇਣ, ਨਹੀਂ ਤਾਂ ਭਾਰਤ ਭਰ ਵਿਚ ਅੰਦੋਲਨ ਕਰਾਂਗੇ ਕਾਂਗਰਸ ਜਨਤਾ ਪਾਰਟੀ। ਕਾਂਗਰਸ ਜਨਤਾ ਪਾਰਟੀ ਨੇ ਗਿਆਨੇਸ਼ ਕੁਮਾਰ ਤੇ SIR ਤਹਿਤ 13 ਕਰੋੜ ਲੋਕਾਂ ਦੇ ਨਾਂ ਕੱਟੇ ਜਾਣ ਦੇ ਦੋਸ਼ ਲਾਏ ਨੇ। SIR ਵਿਵਾਦ ਵਿਚਾਲੇ CEO ਗਿਆਨੇਸ਼ ਕੁਮਾਰ ਖਿਲਾਫ਼ ਮਹਾਂਦੋਸ਼ ਮਤਾ ਲਿਆਵੇਗੀ। ਕਾਂਗਰਸ ਵਿਰੋਧੀ ਪਾਰਟੀਆਂ ਨਾਲ ਕੀਤਾ ਸੰਪਰਕ, ਯੂਥ ਕਾਂਗਰਸ ਵੱਲੋਂ CEC ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ, ਆਨਲਾਈਨ ਪਟੀਸ਼ਨ ਸ਼ੁਰੂ। ਇਸ ਤੋਂ ਇਲਾਵਾ ਕਾਂਗਰਸ ਨੇ ਆਪਣੀਆਂ ਸੂਬਾਈ ਇਕਾਈਆਂ ਨੂੰ 25 ਸਤੰਬਰ ਨੂੰ ਆਪਣੇ ਸੂਬਾਈ ਚੋਣ ਕਮਿਸ਼ਨ ਦਫ਼ਤਰਾਂ ਵੱਲ ਰੋਸ ਮਾਰਚ ਕੱਢਣ ਅਤੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਗ੍ਰਿਫ਼ਤਾਰ ਕਰਨ ਅਤੇ ਹਟਾਉਣ ਦੀ ਮੰਗ ਕਰਨ ਦਾ ਨਿਰਦੇਸ਼ ਦਿੱਤਾ ਹੈ। ਯਾਦ ਰਹੇ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਤਿੰਨ ਮੈਂਬਰੀ ਚੋਣ ਪੈਨਲ ਦੇ ਅੰਦਰ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ ਬਾਰੇ ਵਾਰ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਰਿਪੋਰਟ ਦੇ ਅਨੁਸਾਰ ਹਾਲਾਂਕਿ ਦੇਸ਼ ਵਿਆਪੀ ਪ੍ਰਕਿਰਿਆ ਦੀ ਨਿਗਰਾਨੀ ਤਿੰਨ ਕਮਿਸ਼ਨ ਦੁਆਰਾ ਕੀਤੀ ਜਾਂਦੀ ਹੈ, ਸੰਧੂ ਅਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਵਿਚ ਘੱਟੋ ਘੱਟ ਇਕ ਵਾਰ ਨਹੀਂ 14 ਵਾਰ ਰਸਮੀ ਤੌਰ ਤੇ ਇਤਰਾਜ਼ ਉਠਾਏ ਹਨ। ਇਨ੍ਹਾਂ ਵਿਚ 4 ਇਤਰਾਜ਼ ਉਸੇ ਦਿਨ ਦਾਇਰ ਕੀਤੇ ਗਏ ਸਨ ਅਤੇ ਇਹ ਇਤਰਾਜ਼ ਉਨ੍ਹਾਂ ਫੈਸਲਿਆਂ ਅਤੇ ਆਦੇਸ਼ਾਂ ਬਾਰੇ ਸਨ ਜੋ ਉਸਨੇ ਕਿਹਾ ਕਿ ਉਸਦੀ ਜਾਣਕਾਰੀ ਤੋਂ ਬਿਨਾਂ ਜਾਰੀ ਕੀਤੇ ਗਏ ਸਨ। ਇਸ ਦਾਅਵੇ ਨੇ ਰਾਜਨੀਤਿਕ ਹਲਕਿਆਂ ਦੇ ਵਿਚ ਹਲਚਲ ਮਚਾ ਦਿੱਤੀ ਹੈ। ਭਾਰਤ ਦੀ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨ ਗਣੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਤੇ ਅੜ ਗਈ ਹੈ, ਜਦੋਂ ਕਿ ਭਾਜਪਾ ਨੇ ਇਸ ਨੂੰ ਇਕ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਵਜੋਂ ਸ਼ਲਾਘਾਯੋਗ ਕਦਮ ਕਿਹਾ। ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ SIR ਤੁਰੰਤ ਰੋਕਣ ਲਈ ਅਤੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਵਿਲੱਖਣ ਤਾਕਤ ਬਹਾਲ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ, ਨਹੀਂ ਤਾਂ ਸਾਰੀਆਂ ਸਿਆਸੀ ਧਿਰਾਂ ਨੂੰ ਮੁਲਕ ਚੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨੇ ਚਾਹੀਦੇ ਨੇ। ਉਧਰ ਤਹਿਰਾਨ ਅਮਰੀਕਾ ਨਾਲ ਜੰਗ ਚੋਂ ਆਤਮ ਸਮਰਪਣ ਨਹੀਂ ਕਰੇਗਾ ਪਰ ਕੂਟਨੀਤਿਕ ਚੋਂ ਵਿਸ਼ਵਾਸ ਰੱਖਦਾ ਹੈ, ਇਰਾਨੀ ਰਾਸ਼ਟਰਪਤੀ ਦਾ ਬਿਆਨ। US ਇਰਾਨ ਵਾਰ ਪਜਿਸਕਿਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਕੀਤਾ ਸੰਬੋਧਨ। 28 ਫਰਵਰੀ ਨੂੰ ਅਮਰੀਕਾ ਚੋਂ ਇਜ਼ਰਾਇਲ ਵੱਲੋਂ ਇਰਾਨ ਤੇ ਕੀਤੇ ਗਏ ਸਾਂਝੇ ਹਮਲੇ ਦੌਰਾਨ ਮਿਨਾਬ ਸ਼ਹਿਰ ਦੇ ਇਕ ਸਕੂਲ ਤੇ ਮਿਜ਼ਾਇਲ ਡਿੱਗਣ ਕਾਰਨ 123 ਬੱਚਿਆਂ ਸਮੇਤ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਬਾਅਦ ਚੋਂ ਸਾਹਮਣੇ ਆਇਆ ਕਿ ਸਕੂਲ ਦੀ 2 ਮੰਜ਼ਿਲਾ ਇਮਾਰਤ ਉਸ ਜ਼ਮੀਨ ਤੇ ਬਣੀ ਸੀ ਜੋ ਕਦੇ ਇਕ ਫੌਜੀ ਕੰਪਲੈਕਸ ਦਾ ਹਿੱਸਾ ਸੀ। ਇਰਾਨ ਨੇ ਇਨ੍ਹਾਂ ਹਮਲਿਆਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਹ ਹਮਲੇ ਜੰਗੀ ਅਪਰਾਧ ਦੀ ਸ਼੍ਰੇਣੀ ਦੇ ਵਿਚ ਆ ਸਕਦੇ ਨੇ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਜਨਤਕ ਤੌਰ ਤੇ ਇਸ ਤਰਾਸਦੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬਲੂਮਬਰਗ ਦੀ ਜਾਂਚ ਮੁਤਾਬਕ ਪੈਟਾਗਨ ਨੂੰ ਪਤਾ ਹੈ ਕਿ ਇਸ ਘਟਨਾ ਪਿੱਛੇ ਆਰਟੀਫਿਸ਼ਲ ਇੰਟੈਲੀਜੈਂਸ AI ਤੇ ਨਿਰਭਰਤਾ ਇਕ ਮਹੱਤਵਪੂਰਨ ਕਾਰਕ ਸਹੀ ਸੀ। ਇਰਾਨ ਦੀ ਅਮਰੀਕਾ ਨੂੰ ਖੌਫਨਾਕ ਚੇਤਾਵਨੀ, ਮੁੜ ਹਮਲਾ ਕੀਤਾ ਤਾਂ ਹਿੰਦ ਮਹਾਂਸਾਗਰ ਤੱਕ ਫੈਲੇਗੀ ਜੰਗ, ਅਮਰੀਕੀ ਜਹਾਜ਼ ਬਣਨਗੇ ਨਿਸ਼ਾਨਾ। ਫਾਕਸ ਨਿਊਜ਼ ਏਜੰਸੀ ਨੇ ਇਰਾਨ ਦੇ ਸਰਵਉੱਚ ਆਗੂ ਦੇ ਸਲਾਹਕਾਰ ਯਾਹਿਆ ਰਹੀਮ ਸਫਵੀ ਦੀ ਇਕ ਜ਼ਬਰਦਸਤ ਵੀਡੀਓ ਸਾਹਮਣੇ ਆਈ ਹੈ। ਉਧਰ ਟਰੰਪ ਨੂੰ ਝਟਕੇ ਤੇ ਝਟਕਾ, ਇਕ ਹੋਰ ਝਟਕਾ। ਅਮਰੀਕੀ ਜੱਜ ਨੇ ਵਾਈਟ ਹਾਊਸ ਚੋਂ ਪੱਤਰਕਾਰਾਂ ਦੀ ਐਂਟਰੀ ਤੇ ਪਾਬੰਦੀ ਹਟਾ ਦਿੱਤੀ ਹੈ। ਅਮਰੀਕੀ ਡਿਸਟ੍ਰਿਕਟ ਜੱਜ ਨੇ ਰਾਸ਼ਟਰਪਤੀ ਟਰੰਪ ਨੂੰ ਝਟਕਾ ਦਿੰਦਿਆਂ CNN, MSNBC ਅਤੇ ਪੋਲੀਟਿਕੋ ਤੇ ਵਾਈਟ ਹਾਊਸ ਚੋਂ ਦਾਖਲੇ ਤੇ ਲੱਗੀ ਤੁਰੰਤ ਪਾਬੰਦੀ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਨੇ। ਜੱਜ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਮੀਡੀਆ ਸੰਸਥਾਵਾਂ ਤੇ ਲਗਾਈ ਗਈ ਪਾਬੰਦੀ ਸੰਭਾਵਿਤ ਤੌਰ ਤੇ ਗੈਰ ਸੰਵਿਧਾਨਕ ਸੀ। ਮੀਡੀਆ ਨਾਲ ਆਪਣੀ ਸਭ ਤੋਂ ਵੱਡੀਆਂ ਲੜਾਈਆਂ ਚੋਂ ਇਕ ਤੋਂ ਇਹ ਟਰੰਪ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਚੀਨ ਵਧਾ ਰਿਹਾ ਆਪਣੀ ਪਰਮਾਣੂ ਸਮਰੱਥਾ, 7 ਥਾਵਾਂ ਤੇ ਦੇਖੀਆਂ ਗਈਆਂ ਨਵੀਆਂ ਗਤੀਵਿਧੀਆਂ। ਸੈਟੇਲਾਈਟ ਤਸਵੀਰਾਂ ਤੇ ਮਹਿਰਾਂ ਦੇ ਵਿਸ਼ਲੇਸ਼ਣ ਤੇ ਆਧਾਰ ਤੇ ਟੈਲੀਗ੍ਰਾਫ ਦੀ ਇਕ ਜਾਂਚ ਰਿਪੋਰਟ ਚੋਂ ਖੁਲਾਸਾ ਹੋਇਆ ਹੈ ਕਿ ਚੀਨ ਦੇ 7 ਮਹੱਤਵਪੂਰਨ ਟਿਕਾਣਿਆਂ ਤੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਹਨ। ਔਰ ਨਾਲ ਹੀ ਅਗਲੀ ਖਬਰ CGMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਪੀਸਾ ਮਸ਼ੀਨ ਦੀ ਜਿਹੜੀ 2 ਫਿਲੋਸਫਰਸ ਟੇਲ ਵਾਲੀ ਬ੍ਰਾਂਚ ਹੈ ਉਥੋਂ ਸੂਚਨਾ ਹੈ ਕਿ ਆਫਟਰ ਕੁਝ ਦਿਨ ਦੀ ਰੈਨੋਵੇਸ਼ਨ ਤੋਂ ਬਾਅਦ ਉਨ੍ਹਾਂ ਦਾ ਇਹ ਸਟੋਰ ਦੁਬਾਰਾ ਖੁੱਲ ਗਿਆ। 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ, 2 ਡਿਪਿੰਗ ਸੌਸ ਦੇ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। 4 ਟੋਪਿੰਗ ਈਚ, 2 ਡਿਪਿੰਗ ਸੌਸ $24 ਤੇ 99 ਸੈਂਟ, 905-490-1222 ਤੇ ਕਾਲ ਕੀਤਾ ਜਾ ਸਕਦਾ ਹੈ। ਉਧਰ ਇਕ ਵੱਡਾ ਜਹਾਜ਼ ਹਾਦਸਾ ਟਲਣ ਦੀ ਖ਼ਬਰ ਹੈ। ਨੇਵਾਲ ਦੇ ਜੁਫਾਲ ਏਅਰਪੋਰਟ ਤੇ ਲੈਂਡਿੰਗ ਦੌਰਾਨ ਇਕ ਜਹਾਜ਼ ਦਾ ਪਹੀਆ ਨਿਕਲ ਗਿਆ। ਜਹਾਜ਼ ਦੇ ਰਨਵੇ ਤੇ ਹੀ ਫਸੇ ਰਹਿਣ ਕਾਰਨ ਜੁਫਾਲ ਏਅਰਪੋਰਟ ਤੇ ਸਾਰੀਆਂ ਉਡਾਨਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨਾ ਪਿਆ। ਇਸ ਜਹਾਜ਼ ਵਿਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ ਵਿਚ 13 ਯਾਤਰੀ ਸ਼ਾਮਲ ਸਨ। ਇਨ੍ਹਾਂ 13 ਯਾਤਰੀਆਂ ਵਿਚ 7 ਵਿਦੇਸ਼ੀ ਨਾਗਰਿਕ ਵੀ ਸਨ, ਪਰੰਤੂ ਸਾਰੇ ਲੋਕ ਸੁਰੱਖਿਅਤ ਹਨ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ ਹੋ ਰਿਹਾ ਹੈ। ਜਬਰ ਜਨਾਹ ਕਰਨ ਵਾਲਿਆਂ ਨਾਲ ਕਰਵਾਏ ਜਾ ਰਹੇ ਹਨ ਵਿਆਹ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਕਿ ਗਾਜ਼ਾ ਸ਼ਹਿਰ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਕੈਂਪਾਂ ਵਿਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ। ਇਨ੍ਹਾਂ ਕੈਂਪਾਂ ਵਿਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਗਾਜ਼ਾ ਵਿਚ ਔਰਤਾਂ ਤੇ ਹੋ ਰਹੇ ਅਤਿਆਚਾਰ ਸਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ਵਿਚ ਫਲਸਤੀਨੀ ਖੇਤਰ ਵਿਚ ਲਿੰਗ ਆਧਾਰਿਤ ਹਿੰਸਾ ਦੀਆਂ ਕੁੱਲ ਘਟਨਾਵਾਂ ਵਿਚੋਂ 68% ਦੀਆਂ ਸ਼ਿਕਾਰ 18 ਤੋਂ 59 ਸਾਲ ਦੀਆਂ ਔਰਤਾਂ ਹਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਨੇ ਪਾਇਆ ਹੈ ਕਿ ਸਾਲ 2026 ਦੀ ਪਹਿਲੀ ਤਿਮਾਹੀ ਵਿਚ ਘੱਟੋ ਘੱਟ ਉਮਰ ਅਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਵਿਚ 123 ਫੀਸਦੀ ਦਾ ਵਾਧਾ ਹੋਇਆ। ਸਕੂਲ ਵਿਚ ਬਣੇ ਆਸਰਾ ਕੇਂਦਰ ਵਿਚ ਰਹਿ ਰਹੀ ਇਕ ਸ਼ਰਨਾਰਤੀ ਔਰਤ ਜੋ ਖੁਦ ਜਬਰ ਜਨਾਹ ਦਾ ਸ਼ਿਕਾਰ ਹੋਈ ਸੀ ਨੇ ਦਸਿਆ ਹੈ ਕਿ ਔਰਤਾਂ ਨੂੰ ਅਕਸਰ ਬਦਨਾਮੀ ਅਤੇ ਸ਼ਰਮ ਤੋਂ ਬਚਣ ਲਈ ਆਪਣੇ ਹੀ ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ ਕਿ ਜਦੋਂ ਸਕੂਲਾਂ ਵਿਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਅਗਲੇ ਹੀ ਦਿਨ ਉਥੇ ਵਿਆਹ ਤੇ ਜਸ਼ਨ ਦੇਖਣ ਨੂੰ ਮਿਲਦੇ ਹਨ। ਇਕ ਹੋਰ ਔਰਤ ਨੇ ਕਿਹਾ ਹੈ ਕਿ ਇਕ ਵਿਅਕਤੀ ਨੇ ਆਪਣੀਆਂ ਸਿਰਫ 14 ਸਾਲ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਦਿੱਤਾ ਤਾਂ ਕਿ ਉਹ ਅਤੇ ਉਸ ਦੇ ਬਾਕੀ ਬੱਚੇ ਖਾਣਾ ਖਾ ਸਕਣ। ਇਕ ਅਮਰਤਾ ਪ੍ਰੀਤਮ ਨੇ ਕਿਹਾ ਸੀ ਕਿ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸਾਂ ਨੂੰ ਕਹਿਣ। ਦੁਨੀਆਂ ਦੇ ਵਿਚ ਵੇਖੋ ਕਿਹੋ ਜੀ ਸਥਿਤੀ ਬਣੀ ਹੋਈ। ਗਾਜ਼ਾ ਇਕ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ, ਇਤਿਹਾਸ ਨੂੰ ਪੜੋ ਇਨ੍ਹਾਂ ਦਾ, ਯਰੂਸ਼ਲਮ ਦੇ ਵਿਚ। ਖੈਰ ਉਧਰ ਵਿਰਸਾ ਸਿੰਘ ਵਲਟੋਆ ਦੀਆਂ ਮੁਸ਼ਕਲਾਵਾਂ ਵੱਧ ਗਈਆਂ ਨੇ। ਜਬਰ ਜਨਾਹ ਪੀੜਤਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਪਛਾਣ ਉਜਾਗਰ ਕਰਨ ਤੇ ਨੋਟਿਸ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਲਿਆ। 26 ਸਤੰਬਰ ਤੱਕ DGP ਤੋਂ ਮੰਗੀ ਕਾਰਵਾਈ ਦੀ ਰਿਪੋਰਟ ਕਰਾਂਗੇ ਪੱਟੀ ਸਾਹਿਬ ਨਾਲ ਗੱਲ, ਪਰੰਤੂ ਵਿਰਸਾ ਸਿੰਘ ਵਲਟੋਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰਕੱਢ ਲੀਡਰਾਂ ਦੇ ਵਿਚੋਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰਕੱਢ ਲੀਡਰਾਂ ਦੇ ਵਿਚੋਂ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਮਹਾਰਾਜ ਦੇ ਵਰਸੋਏ ਹੋਏ ਜਿਨ੍ਹੇ ਬੂਟਾ ਲਾਇਆ ਸਿੱਖੀ ਦਾ ਉਸ ਦੇ ਮਹਿਲ ਦੇ ਉਤੇ ਬਿਰਾਜਮਾਨ ਹੈ, ਕਿਉਂਕਿ ਉਥੇ ਇਨ੍ਹਾਂ ਦੇ ਕਰਿੰਦੇ ਹਨ ਤੇ ਉਥੋਂ ਬਾਬੇ ਦੀ ਬਾਣੀ ਕੀ ਕਹਿੰਦੀ ਹੈ। ਇਨੇ ਜੋ ਔਰਤ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਤੁਸੀਂ ਸੁਣ ਲਈਆਂ ਹੋਣਗੀਆਂ, ਪਰ ਬਾਣੀ ਕਹਿੰਦੀ ਹੈ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਹੈ ਰਾਜਾ ਆਣਾ। ਸ਼ਾਇਦ ਪੜੇ ਹੋਣਗੇ ਸ਼ਬਦ ਇਨ੍ਹਾਂ ਨੇ। 905-813-1320 ਅਗਲੀਆਂ ਖ਼ਬਰਾਂ ਲੈ ਕੇ ਹਾਜ਼ਰ ਹੋ ਰਿਹਾ ਬਹੁਤ ਜਲਦੀ। ਸਰਦਾਰ ਜਸਵੀਰ ਸਿੰਘ ਜੀ ਪੱਟੀ ਨਾਲ ਕਰਾਂਗੇ ਗੱਲਬਾਤ, ਰਣਜੀਤ ਸਿੰਘ ਰਾਣਾ ਨਾਲ ਕਰਾਂਗੇ ਗੱਲਬਾਤ। ਪ੍ਰੋਗਰਾਮ ਦੇ ਪ੍ਰਤੀ ਤੁਹਾਡਾ ਕੋਈ ਨਜ਼ਰੀਆ, ਕਿੱਥੋਂ ਤੱਕ ਤੁਸੀਂ ਸੁਣਦੇ ਹੋ, ਜਸਟ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ 905-813-1320
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਪ੍ਰੋਗਰਾਮ ਦੇ ਹਿੱਸੇ ਨੂੰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲੋ ਵੱਲੋਂ ਸਪਾਂਸਰ ਕੀਤਾ ਜਾਂਦਾ। ਜਦੋਂ ਵੀ ਗਹਿਣਾ ਗੱਟਾ ਲੈਣਾ ਹੋਵੇ 905-671-4290। ਆਲਸੋ ਸਪਾਂਸਰ ਕੈਲੇਡਨ ਸਬਜ਼ੀ ਫਾਰਮ, ਤਾਜ਼ੀਆਂ ਸਬਜ਼ੀਆਂ, ਲੌਕੀ, ਮੂਲੀਆਂ, ਕੱਦੂ, ਘੀਆ, ਤੋਰੀ, ਬਤਾਊ, ਟਿੰਡੇ, ਤਿੱਖੀਆਂ ਹਰੀਆਂ ਮਿਰਚਾਂ, ਸਰੋਂ ਦਾ ਸਾਗ ਬਣਾਉਂਦੇ ਨੇ, ਤੌੜੀ ਵਾਲਾ ਵਿਦ ਮੱਕੀ ਦੀ ਰੋਟੀ, ਤੁਸੀਂ ਘਰੇ ਲਿਆ ਕੇ ਵੀ ਸਰੋਂ ਦਾ ਸਾਗ ਬਣਾਉਣਾ ਤੁਹਾਡੀ ਮਰਜ਼ੀ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ, ਭਾਰੀ ਗਰੋਸਰੀ ਤੇ ਬਚਤ ਲਈ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਰੰਗਲਾ ਪੰਜਾਬ ਰੇੜੀ ਪਾਉਣ ਦੇ ਵਿਚ ਸਮੋਸਾ ਸਵੀਟਸ ਐਂਡ ਫੈਕਟਰੀ। ਸਮੋਸਾ ਸਵੀਟਸ ਐਂਡ ਫੈਕਟਰੀ ਦੀਆਂ ਵੱਖ ਵੱਖ ਲੋਕੇਸ਼ਨਾਂ ਨੇ। ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ, ਸਮੋਸਾ, ਨਮਕੀਨ ਤੁਸੀਂ ਖਰੀਦਣਾ ਚਾਹੁੰਦੇ ਹੋ, ਕਹਿ ਕੇ ਭਾਜੀ ਤਿਆਰ ਕਰਾਉਣੀ ਹੈ, 10,970 ਏਅਰਪੋਰਟ ਰੋਡ, 10,615 ਬ੍ਰਹਮੀ ਰੋਡ, 1850 ਆਲਬੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ 416-213-1100 ਪੈਣ ਤੇ ਕਾਲ ਕੀਤੀ ਜਾ ਸਕਦੀ ਹੈ। ਫਾਰਮ ਵਰਕਰ ਚਾਹੀਦੇ ਨੇ ਕੰਮ ਦੀ ਤਲਾਸ਼ ਦੇ ਵਿਚ। ਸਵੇਰੇ ਤੁਹਾਨੂੰ ਘਰੋਂ ਗੱਡੀ ਤੇ ਲਗਜ਼ਰੀ ਗੱਡੀ ਤੇ ਲੈ ਕੇ ਜਾਣਾ ਤੇ ਵਾਪਸ ਤੁਹਾਨੂੰ ਘਰੇ ਡਰੋਪ ਕਰਨਾ। ਵਾਪਸੀ ਤੇ ਤੁਹਾਡੇ ਕੋਲ ਪੈਸੇ ਹੋਣਗੇ, ਤੁਹਾਡੀ ਮਿਹਨਤ ਦੇ ਮਿਲਟਨ, ਕੈਲੇਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਸਰਦਾਰ ਅਜੈਬ ਸਿੰਘ ਜੀ ਸਹੋਤਾ ਪਿਕ ਕਰਦੇ ਨੇ। ਨੰਬਰ ਟੂ ਕਾਲ 416-561-8882 416-561-8882 ਤੇ ਵਾਪਸ ਘਰੇ ਡਰੋਪ ਵੀ ਕੀਤਾ ਜਾਂਦਾ ਹੈ। ਸ਼ਾਨਦਾਰ ਕਿਚਨ ਜਾਂ ਆਪਣੇ ਆਫਿਸ ਦੇ ਵਿਚ ਕੰਮ ਕਰਾਉਣਾ ਹੈ ਤਾਂ ਮੇਪਲ ਵਨ ਕਿਚਨ ਬਾਥ ਐਂਡ ਇੰਕ, 173 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 34, 905-458-0075। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ, ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕੇ ਰਨ ਨੇ ਜੀ ਲੈਰੇਡੋ ਟੈਕਸਸ ਦੇ। ਸਟੱਡੀ ਮਾਈਲਸ ਰਿਲਾਇਬਲ ਵਰਕ ਲਈ ਸ਼ਾਹ ਟਰਾਂਸਪੋਰਟ। ਨੰਬਰ ਟੂ ਕਾਲ 416-903-8390 416-903-8390। ਗਿੱਲ ਹਾਊਸ ਪੇਂਟਿੰਗ, ਕਿਸੇ ਤਰ੍ਹਾਂ ਦੀਆਂ ਵੀ ਰੈਜੀਡੈਂਸ਼ੀਅਲ, ਕਮਰਸ਼ੀਅਲ ਪੇਂਟਿੰਗ, ਬੇਸਮੈਂਟ ਦੀਆਂ ਸੇਵਾਵਾਂ ਪੇਂਟਿੰਗ ਦੀਆਂ ਲੈਣੀਆਂ ਨੇ। ਆਫਿਸ ਪੇਂਟ ਕਰਾਉਣਾ, ਸਪਰੇ ਪੇਂਟ ਕਰਾਉਣਾ, ਕ੍ਰੀਏਟਿਵ ਪੇਂਟ ਕਰਾਉਣਾ ਹੈ, ਸਟੱਕੋ ਰਿਮੂਵ ਕਰਾਉਣਾ, ਪਤਾ ਨਹੀਂ ਲੱਗਣਾ ਕਿ ਸਟੱਕੋ ਇੱਥੇ ਹੈਗੀ ਸੀ ਜਾਂ ਨਹੀਂ। ਗਿੱਲ ਹਾਊਸ ਪੇਂਟਿੰਗ, ਕਮਲ ਗਿੱਲ, 647-3359-60 ਤੇ ਕਾਲ ਕਰੋ। ਐਚ ਕੇ ਮੂਵਰ ਐਂਡ ਸਟੋਰ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ ਐਚ ਕੇ ਮੂਵਰ ਐਂਡ ਸਟੋਰੇਜ ਦੇ ਆਲ ਓਵਰ ਕੈਨੇਡਾ संपर्क करो 140 एडवांस बुलेवार जूट नंबर 10 हरमिंदर हैरी जी 416-524-6704 टॉप चॉइस इलेक्ट्रॉनिक 16 इंटरमल ड्राइव के उत्ते वाकया ने 5461 हाईवे 6 नॉर्थ गोल्फ के विच ने फ्रिज स्टोव डिशवाशर वाशर ड्राइज हाई एंड दे अपलायंसेस तुसी लेने ने ता टॉप चॉइस नंबर टू कॉल 905-799-0045 छोटे साइज तो वधिया वड्डे साइज दा टेलीविजन हाई एंड दा फर्नीचर वाजिब रेट डिलीवरी ऑन टाइम फाइनेंसिंग ऑन द स्पॉट 9057990045 टॉप टॉप टॉप चॉइस इलेक्ट्रॉनिक्स ट्रैफिक कोड एडवोकेट जे कलोटी साहब मित्रां दा नां चलदा जी हां एक्सपीरियंस बोलदा है ट्रैफिक की उलंघना होने की सूरत विच टिकट मिल गई है किसी भी तरह की 79B हरुंटीरियो स्ट्रीट यून 43 ब्रैम्पटन नंबर नोट 416-716-34416-716-3461 फेयर प्राइस ट्रक रिपेयर इंजन ट्रांसमिशन रीबिल्ड डीपीएफ क्लीनिक इलेक्ट्रिकल रिपेयर सॉफ्टवेयर सोल्यूशन ए टू जेड सर्विस लई ट्रकां की मुरम्मत कराने वास्ते वन गुड मार्क प्लेस ईटोबीको वीर सुखा टेसी जी अते हैपी बड़ियाल जी 14 साल का एक्सपीरियंस लैके हाजिर ने 647-96-9557 ते कॉल की जा सकती है अगर तुहाडा कोई व्यापार है तुसी उसकी एडवरटाइजमेंट रंगला पंजाब चावला न्यूज नैटवर्क राही करवाना चाहो सानू खुशी होगी मेरा नंबर है 416-716-7794 खाविया होम ओके ठैन कौठल बुलेवार एयरपोर्ट के नजदीक खानदानी प्रैक्टिशनर ने मीता ओजा जी होम्योपैथी राही अपना कोई भी किसी तरह का इलाज करवाना है तो काव्या होम ओके जिम्मे मैं रोज कहना कि जिम्मे डेली बेस से उन्होंने वालों दिती गई जड़ी मेडिसन है तुसी हौली हौली हौली हौली सेवन करी चलोगे तो बीमारी तुहानू हौली हौली हौली हौली बाय बाय बाय बाय बाय बाय कहती जाएगी भाव तुसी 9/9 हो जावोगे खाव्या होम ओके सिर्फ फॉलो करना है उन्होंने वालों दिते हुए फार्मूले नू एनी टाइम तुसी उन्हां दा नंबर जिथे साडे कोल लै सकदे हो काव्या होम ओके एक परख्या होया नाम है लंबे अरसे तो कम्यूनिटी दे विच ग्रैंड ओपनिंग तो लैके हुण तक साडे नाल जुड़े हुए ने काव्या होम ओके दे मीता ओजा जी और नंबर एनी टाइम तुसी जिथे रंगला पंजाब दे कोलों लै सकदे हो उत्थे मैं दस दवां कि बवासीर दी बीमारी दे भी कई वीर कहिंदे ने कि समस्या जिहड़ी सी असीं उन्हां दे कोलों दवाईआं लईआं ते हौली हौली छू मंत्र हो गई जी बीमारी डेफिनेटली तुसी भी 647-760-2779 ते कॉल कर सकदे हो तुहाडे शहर दे विच अनाज मार्ट ने ग्रैंड ओपनिंग करवा के बल्ले बल्ले बल्ले बल्ले बल्ले बल्ले करवा छड्डी है ते जेकर तुसी ढेर सारी सेविंग दे नाल अजे भी फिलहाल ग्रोसरी करना चाहुंदे हो लगी हुई सेल दा फायदा उठाउणा चाहुंदे हो तां तुहानू अनाज मार्ट ते खुल्ला डुल्ला सुपर डुपर ग्रोसरी दा स्टोर ब्रैम्पटन 6141 मेफील्ड रोड ते खुल चुका है यूनिट 42 नंबर टू कॉल अनाज मार्ट 9059288557 असीं करांगे गल्लबात सरदार जसवीर सिंह जी पट्टी साहब दे नाल जिस नूं स्पॉन्सर करनगे जी क्वीन नीलम जी अते विक सैदो फर्स्ट सैकंड थर्ड मोर्ग बई जादूगरी ने एक जादूगर दा खिताब मैं दिता सीगा साडे वीर स्वर्गीय राज सिंह साहब नूं ये तो खलस उन्होंने दिता सी पर उदो बाद जे मैनूं बाकमाल काम इन्हां दा लगा तां उह ए है जी टीम विश्वास कर सकदे तुसी फर्स्ट सैकंड मोर्गेज ए लैंडर बी लैंडर प्राइवेट फंड रीफाइनेंसी और तुसी 24 घंटे की 2-4 घंटे भी अपरूवल लैके दे देंगे नंबर टू कॉल 647-968-8272 647-968-8272 ते कॉल की जा सकती है सरदार जसवीर सिंह जी पट्टी साहब ना तुसी गलबात करना चाहोगे नंबर रहेगा 905-813-1320-9058-131320 चावला न्यूज नेटवर्क टोरंटो तुसी इस वक्त सुन रहे हो
3: इंतजार हुण खत्म होया रीमैक्स गोल्ड रियल्टी दे गौडी खुमान लैके आए हन साउथ कैलडन विच प्रीमियम रिटेल अते ऑफिस स्पेस खरीदण दा एक होर सुनहरा मौका पेश है कैलडन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डिवेलपमेंट रिटेल अते ऑफिस यूनिट्स हुण सेल लई अवेलेबल हन कैलडन दी इस नवी कमर्शियल डेस्टिनेशन विच अपनी स्पेस अज ही पक्की करो अपनी यूनिट अज ही बुक करन लई साडी टीम नाल कॉन्टेक्ट करो
4: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏਬਰਾਮਟਨ ਕਾਲ 9059288557 ਅਨਾਜ ਮਾਰਟ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
5: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 6477936889
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8956 ਜਾਂ 416-474-6836 ਓਰਕਲ ਕੰਸਟਰਕਸ਼ਨ ਸਟਰੋਂਗ ਫਾਊਂਡੇਸ਼ਨਸ ਲਾਸਟਿੰਗ ਰਿਜ਼ਲਟਸ

0: स्वीट महल वालों का ब्रांड न्यू प्रेसिडेंट कन्वेंशन सेंटर 100 to 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर, 1133 क्रेडिट स्टोन रोड, वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र ता फूको बच्चे थे।
3: 647-888-6000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना ने बसाया है, NRI मैरिज ब्यूरो।
4: हर कास्ट अते हर प्रोफाइल दे रिश्ते ले परोसे दा नाम NRI मैरिज ब्यूरो। कॉल 647-888-6000 और विजिट NRIMB.com।
5: हाय मेरे तो पैर ही पुंजे नहीं लग रहे, मेरी निक्की भैन दा व्याह है, मैं तो अपने सारे चाह पूरे करांगी।
6: क्यों नहीं चन करे, कहे ता सिर तो पैर तक सोने चमड़ा दे।
5: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
6: हां नाले मैं साड़ी दियां बाहां भी तां मंगियां करनियां ने, 12 चूड़ियां ओनू भी ले दांगे।
5: तो मेरे जीजे ली घड़ी?
6: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
5: चलो फिर छेती चलो अशोक ज्वेलर, 7198 पेट्रोल मालटन इन अशोक प्लाजा, फोन नंबर 1142-90।
7: सियाने कहंदे ने व्याह दा लड्डू जो खाए ओ पछताए, जो ना खाए ओ भी पछताए,
8: पर एक लड्डू खा के कोई नहीं पछताउंदा, ओ है जी स्वीट महल दा लड्डू,
7: जिस विच है प्यार दी मिठास, कई सालां दा विश्वास, खालस समग्री नाल तैयार ताजिया मिठाइयां अते खाने,
9: थोड़ा खाओ वधिया खाओ, स्वीट महल नाल जश्न मनाओ।
10: या आज ही पहुंचो 680 रेक्सडेल बुलेवार्ड, यूनिट 9, नियर हाईवे 427, 416-679-9191।
11: आओ फिर तुहानू अजिहे सुपरस्टार नाल मिलाउंदे आ जो कि होम लाइफ सुपरस्टार दे नाल काम करदे ने, एज अ ब्रोकर टीम मनजीत दे, मनजीत सिंह। घर खरीदना बेचना लिस्ट करना चाहते हो तब पाओ दा सिक्का चलदा है। कम्युनिटी तो लंबे अरसे तो सेवा कर दे आ रहे मनजीत सिंह, फोन नंबर 416-716-7653 या विजिट करो उन्हां दी वेबसाइट www.teammanjeet.ca।
12: You're listening to CNN Toronto, Chawla News Network Toronto.
13: Real news, real impact, showing you real world. CJMR 1320. The voice of the city.
14: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ, ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ, ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
15: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠਣ ਲਈ ਸ਼ੁਕਰੀਆ। ਤੁਹਾਡੇ ਵੱਲੋਂ ਜਿਹੜੇ ਫੋਨ ਕਾਲਸ ਆ ਰਹੇ ਨੇ ਔਰ ਸੈੱਲ ਫੋਨ ਤੇ ਵੀ ਤੁਸੀਂ ਫੋਨ ਕੀਤੇ ਨੇ, ਕੁਝ ਮੈਸੇਜ ਵੀ ਆਏ ਨੇ, ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਫੀਡਬੈਕ ਦੇਣ ਲਈ। ਔਰ ਜਿਵੇਂ ਕਿ ਮੈਂ ਬੇਨਤੀ ਕੀਤੀ ਹੈ ਕਿ ਸਾਡੇ ਟੈਸਟਿੰਗ ਪੀਰੀਅਡ ਆਲਮੋਸਟ ਜਿਹੜਾ ਹੈ ਉਹ ਆਪਣੇ ਆਖਰੀ ਪੜਾਅ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ, ਹੋ ਸਕਦਾ ਅੱਜ ਜਾਂ ਕੱਲ ਕੁਝ ਸਮੇਂ ਵਾਸਤੇ ਇਸ ਨੂੰ ਦੁਬਾਰਾ ਸਾਡੇ ਇੰਜੀਨੀਅਰ ਸ਼ਟਡਾਊਨ ਕਰਨ 1-2 ਘੰਟੇ ਵਾਸਤੇ। ਤੇ ਤੁਸੀਂ ਇਹ ਮਤ ਸੋਚਿਓ ਕਿ ਜਿਹੜੀਆਂ ਪੁੱਠੀ ਸਿੱਧੀਆਂ ਝੂਠੀਆਂ ਅਫਵਾਹਾਂ ਜਿਹੀਆਂ ਫੈਲਾਈਆਂ ਜਾ ਰਹੀਆਂ ਨੇ ਉਹ ਸੱਚ ਹੋ ਗਈਆਂ, ਨਹੀਂ, ਇਹ ਸੂਰਜ ਚੜ ਚੁੱਕਾ ਹੈ, 70 ਸਾਲ ਦਾ ਚੜਿਆ ਹੋਇਆ ਔਰ ਸਾਨੂੰ ਬਕਾਇਦਾ ਕਾਨੂੰਨੀ ਨੁਕਤੇ ਨਿਗਾਹ ਨੂੰ ਅਸੀਂ ਫਾਲੋ ਕਰਕੇ ਜਿਹੜਾ ਦੁਬਾਰਾ CRTC ਅਤੇ ISD ਜਿਹੜੀ ਵੀ ਡਿਪਾਰਟਮੈਂਟ ਹੈ ਉਹਨਾਂ ਤੋਂ ਲਾਇਸੈਂਸ ਮਿਲੇ ਹੋਏ ਨੇ। ਸੋ ਕੂੜਨ ਖੁੱਟੇ ਨਾਨਕਾ ਓੜਕ, ਸੱਚ ਰਹੀ ਝੂਠੇ ਦਾ ਮੂੰਹ ਹਮੇਸ਼ਾ ਹੀ ਕਾਲਾ ਹੁੰਦਾ ਤੇ ਕਾਲਾ ਰਹੇਗਾ ਹੁੰਦਾ। ਸੋ ਪ੍ਰੋਗਰਾਮ ਦੇ ਵਿਚ ਦੱਸ ਦਈਏ ਕਿ ਇਹ ਛੱਡਣ ਹੋਵੇਗਾ ਥੋੜੇ ਚਿਰ ਵਾਸਤੇ, 1-2 ਘੰਟੇ ਵਾਸਤੇ, ਤੇ ਜੇ ਤੁਸੀਂ ਸੁਣਨਾ ਚਾਹੋਗੇ ਵੀ ਪ੍ਰੋਗਰਾਮ ਚੱਲਦੇ ਪਏ ਨੇ, ਐਪ ਤੇ ਸੁਣ ਸਕਦੇ ਹੋ, CJMR ਦੀ ਐਪ ਤੇ ਸੁਣ ਸਕਦੇ ਹੋ, ਨਾਲ ਦੀ ਨਾਲ ਤੁਸੀਂ ਲੋਕਲ ਨੰਬਰ ਜਿਹੜੇ ਉਨ੍ਹਾਂ ਤੇ ਸੁਣ ਸਕਦੇ ਹੋ 647-910-1320, 641-741-1920। ਇੱਕ ਦਾਵਾ ਤੁਹਾਡੇ ਨਾਲ ਜ਼ਰੂਰ ਹੈ ਕਿ ਜਦੋਂ ਸਵੇਰੇ 10-12 ਸ਼ੋਅ ਚੱਲਦਾ ਹੋਵੇਗਾ ਉਸ ਵਕਤ ਸਾਡੇ ਇੰਜੀਨੀਅਰ ਟਾਵਰ ਸ਼ਟ ਨਹੀਂ ਕਰਨਗੇ ਤੇ ਰਾਤ ਨੂੰ 6-9 ਦੇ ਦਰਮਿਆਨ ਵੀ ਨਹੀਂ ਹੋਵੇਗਾ, ਨਾ ਸੈਟਰਡੇ ਨਾ ਸੰਡੇ, ਬਟ ਇਨਵਿਨ ਬੀਟਵੀਨ ਜਦੋਂ ਗਾਣੇ ਲੱਗਦੇ ਨੇ ਉਦੋਂ ਉਨ੍ਹਾਂ ਨੇ ਕੁਝ ਸਮੇਂ ਵਾਸਤੇ ਇਹ ਟਾਵਰ ਤੇ ਫਿਰ ਦੁਬਾਰਾ ਕੰਮ ਕਰਨਾ ਹੈ। ਸੋ ਸਦਾ ਘੰਟਾ, ਅੱਧਾ ਘੰਟਾ, 2 ਘੰਟੇ ਇਹ ਸ਼ਟਡਾਊਨ ਹੋਵੇ ਤੇ ਇਸ ਲਈ ਅਸੀਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਦਈਏ ਕਿ ਤੁਹਾਡੇ ਵੱਲੋਂ ਜੋ ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਜਿੱਥੇ ਕਿਤੇ ਗਿਆ ਹੀ ਨਹੀਂ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੋਂ ਕਾਲਜ ਆਈਆਂ ਨੇ, ਉਨ੍ਹਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਜੋ ਜੋ ਸਾਨੂੰ ਤੁਸੀਂ ਫੀਡਬੈਕ ਦਿੰਦੇ ਸੀ ਆਪਣੇ ਇੰਜੀਨੀਅਰ ਨੂੰ ਨਾਲ ਦੀ ਨਾਲ ਦੇਈ ਜਾਂਦੇ ਹਾਂ ਤੇ ਉਹ ਉੱਤੇ ਵਰਕ ਕਰ ਰਹੇ ਨੇ, ਸੋ ਇਸ ਕਰਕੇ ਬੇਨਤੀ ਸਵੀਕਾਰ ਕੀਤੀ ਜਾਵੇ ਤੇ ਅਫਵਾਹਾਂ ਤੋਂ ਬਚਿਆ ਜਾਵੇ। ਪਟੇ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
16: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਜੀ, ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
15: ਕੀ ਹਾਲ ਚਾਲ, ਠੀਕ ਠਾਕ ਹੋ?
16: ਬੜੀ ਕਿਰਪਾ ਜੀ, ਤੁਸੀਂ ਸੁਣਾਓ
15: ਜੀ। ਜੋ ਇਸ ਵਕਤ ਦੋ ਵੱਡੇ ਵਿਸ਼ੇ ਨੇ ਅੱਜ ਪਟੇ ਸਾਹਿਬ, ਲੱਗਦਾ ਦੋਵਾਂ ਤੇ ਆਪਣਾ ਟਾਈਮ ਕਾਫੀ ਲੰਘ ਜਾਣਾ। ਇੱਕ ਤਾਂ ਐਸ ਆਈ ਆਰ ਸਰ, ਸਰ ਨੇ ਬੜੇ ਪੰਗੇ ਪਾਏ, ਹਾਂਜੀ, ਕਿਸੇ ਨੂੰ ਸਰ ਕਹਿਣਾ ਵੀ ਗੁਲਾਮੀ ਦਾ ਅਹਿਸਾਸ ਹੈ, ਤੁਹਾਨੂੰ ਪਤਾ। ਹਾਂ, ਸਰ ਨੇ ਬੜੇ ਪੰਗੇ ਪਾਏ ਨੇ। ਬਹਿਰੀਨ ਵਾਲੀ ਮਹਿਲਾ ਦੀ ਜਿਹੜੀ ਹੈ ਉਹ ਚਰਚਾ ਬੜੀ ਹੈ। ਵੈਸੇ ਤਾਂ ਬੁੱਧੀ ਜਿਹੜੇ ਬੁੱਧੀਜੀਵੀ ਨੇ ਉਹ ਸਮਝਦੇ ਨੇ, ਸਾਰਾ ਕੁਝ ਉਹਨਾਂ ਨੂੰ ਪਤਾ ਵੀ ਕੀ ਹੋ ਰਿਹਾ, ਕੀ ਸ਼ਡਿਅੰਤਰ ਆ, ਕੀ ਨਹੀਂ। ਪਰ ਫਿਰ ਵੀ ਚਲੋ, ਹੁਣ ਵਿਰਸਾ ਸਿੰਘ ਬਲਟੋਆ ਜਿਹੜੀ ਪਦਵੀ ਤੇ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਜੁੜੇ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜੁੜੇ ਆ, ਤੇ ਆਪਣਾ ਇਸ਼ਟ ਗੁਰੂ ਨਾਨਕ ਨੂੰ ਵੀ ਮੰਨਦੇ ਆ। ਸੋ ਕੋ ਮੰਦਾ ਆਖੀਏ ਜਿੱਤ ਜਮ ਹੈ ਰਾਜਾ ਜੀ। ਇਨ੍ਹਾਂ ਨੇ ਕਦਾਰ ਕੁਰਸੀ ਜਿਹੜੇ ਸ਼ਬਦ ਵਰਤੇ ਨੇ ਇਸ ਚਿੱਟੀ ਦਾੜੀ ਵਾਲੇ ਵਿਰਸਾ ਬਲਟੋਆ ਨੇ, ਇਹ ਵੀ ਕਹਿੰਦਾ ਸੰਤ ਜਰਨੈਲ ਸਿੰਘ ਦਾ ਸਿਪਾਹੀ ਰਿਹਾ ਮੈਂ, ਇਹ ਗੱਲ ਵੱਖਰੀ ਹੈ। ਬਾਹਾਂ ਖੜੀਆਂ ਕਰਕੇ ਆਏ ਨੇ ਬਾਹਰ ਜਨਾਬ। ਅਕਾਲੀ ਆਗੂ ਵਿਰਸਾ ਸਿੰਘ ਬਲਟੋਆ ਮਹਿਲਾ ਕਮਿਸ਼ਨ ਦਾ ਨੋਟਿਸ ਜਾਰੀ, ਸੂ ਮੋਸ਼ਨ ਲਿਆ, ਉਹਨਾਂ ਕੀ ਕਹਿਣਾ ਚਾਹੋਗੇ?
16: ਵੇਖੋ, ਦੇਰ ਆਏ ਦਰੁਸਤ ਆਏ। ਪਹਿਲਾਂ ਤੇ ਇਹ ਮਹਿਲਾ ਕਮਿਸ਼ਨ ਕਈ ਦਿਨਾਂ ਸੁੱਤਾ ਪਿਆ ਸੀਗਾ, ਅੱਜ ਜੇ ਜਾਗਿਆ ਤੇ ਚੰਗੀ ਗੱਲ, ਉਹਨਾਂ ਜਾਗਣਾ ਚਾਹੀਦਾ ਸੀਗਾ। ਹੁਣ ਜਿਹੜੀ ਬੀਬੀ ਰਾਜਲਾਲ ਜੀ ਗਿੱਲ ਆ, ਉਹਨੇ ਇੱਕ ਨੋਟਿਸ ਜਾਰੀ ਕੀਤਾ ਵਾ DGP ਪੰਜਾਬ ਨੂੰ ਤੇ ਨਾਲ SSP ਨੂੰ, ਵੀ ਇਹ ਜਿਹੜੀ ਇਹਨੇ ਕਿਰਦਾਰ ਖੁਸ਼ੀ ਕੀਤੀ ਹੈ ਵਿਰਸਾ ਸਿੰਘ ਬਲਟੋਆ ਨੇ, ਇਹਦੀ ਜਾਂਚ ਕਰਕੇ ਤੇ ਮੁਕੱਦਮਾ ਦਰਜ ਕੀਤਾ ਜਾਵੇ। ਹੁਣ ਮੁਕੱਦਮਾ ਦਰਜ ਹੁੰਦਾ ਜਾਂ ਨਹੀਂ ਹੁੰਦਾ, ਕਿਸੇ ਨੂੰ ਵੱਧ ਚੱਲਣ ਕਹਿਣਾ ਪਵੇ, ਜੋ ਮਰਜ਼ੀ ਹੋਵੇ, ਇਹ ਇੱਕ ਗੁਨਾਹ ਵਾ। ਉਹਦੇ ਤੇ ਪਰਚਾ ਚੱਲਦਾ ਜੀ, ਜੇ ਫਲਾਣੀ ਉੱਤੇ ਕੇਸ ਚੱਲਦਾ, ਚੱਲੀ ਜਾਵੇ ਕੇਸ ਦੇ ਉੱਤੇ। ਤੇ ਤੁਸੀਂ ਵਿਰਸਾ ਸਿੰਘ ਬਲਟੋਆ ਜੀ ਆਪ ਖੁਦ ਮੰਨੇ ਮੈਂ 20 ਕਤਲ ਕੀਤੇ। ਜੇ ਅਸੀਂ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੇ ਤੇ ਸਾਨੂੰ ਕਿਸੇ ਨੂੰ ਖੋਣ ਦਾ ਵੀ ਕੋਈ ਅਧਿਕਾਰ ਨਹੀਂ ਹੈ।
15: ਬਿਲਕੁਲ,
16: ਤੁਸੀਂ ਜ਼ਿੰਦਗੀ ਖੋਈ ਹੈ। ਤੁਸੀਂ ਕਹਿੰਦੇ ਮੈਨੂੰ ਅਦਾਲਤ ਨੇ ਬਰੀ ਕੀਤਾ, ਤੇ ਅਦਾਲਤ ਬਾਰੇ ਸਾਡੇ ਇੱਥੇ ਆਹ ਮਸ਼ਹੂਰ ਆ, ਸਾਡੀਆਂ ਅਦਾਲਤਾਂ ਚ ਫੈਸਲੇ ਹੁੰਦੇ ਇਨਸਾਫ ਨਹੀਂ ਹੁੰਦੇ।
15: ਬਿਲਕੁਲ,
16: ਕਿਉਂ? ਜਿਹੜੇ ਅਮਰਕੋਟ ਤੁਸੀਂ ਵਿਚਾਰੇ ਖੱਤਰੀ ਬ੍ਰਾਹਮਣ ਮਾਰੇ ਸੀਗੇ, ਉਹਨਾਂ ਦੇ ਪਰਿਵਾਰ ਵਾਲੇ ਗਵਾਹੀ ਨੀ ਦੇਣ ਆਏ ਕਿ ਗਵਾਹੀ ਦਿੱਤੀ ਨੀ, ਫਿਰ ਤੁਸੀਂ ਬਰੀ ਹੋਣਾ ਸੀਗਾ। ਸੰਗਤ ਦੀ ਅਦਾਲਤ ਤੇ ਉਸ ਅਕਾਲ ਪੁਰਖ ਦੀ ਅਦਾਲਤ ਤੁਹਾਨੂੰ ਬਰੀ ਕਦੀ ਨੀ ਕਰੇਗੀ। ਅੱਜ ਤੁਸੀਂ ਬੀਬੀ ਨੂੰ ਬਦ ਚੱਲਣ ਕਿਹਾ, ਇਹਨੂੰ ਕਿਹਾ ਠੱਗ ਕਿਹਾ, ਬੜਾ ਇਲਜ਼ਾਮ ਲਾਇਆ ਤੁਸੀਂ। ਹੁਣ ਤੁਹਾਨੂੰ ਨੋਟਿਸ ਤੇ ਭੇਜਤਾ, ਨਾਲ DGP ਨੂੰ ਭੇਜਤਾ ਵੀ ਬਈ ਇੱਥੇ ਪਰਚਾ ਦਰਜ ਕੋਈ ਕਾਰਵਾਈ ਬਣਦੀ, ਕਾਨੂੰਨੀ ਕਾਰਵਾਈ, ਸਾਨੂੰ 26 ਤੱਕ ਦੱਸੋ ਕੀ ਕਾਰਵਾਈ ਕੀਤੀ ਹੈ ਤੁਸੀਂ। ਇਹਦੇ ਨਾਲ ਇਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਵਿਰਸਾ ਸਿੰਘ ਬਲਟੋਆ ਦੀਆਂ। ਵਿਰਸਾ ਸਿੰਘ ਬਲਟੋਆ ਸ਼੍ਰੋਮਣੀ ਅਕਾਲੀ ਬਾਦਲ ਦਾ ਜਿਹੜਾ ਵਾ ਬੁੱਕਲ ਦਾ ਸੱਪ ਬਣ ਕੇ ਵਿਚਰ ਰਿਹਾ, ਅੱਗੇ ਵਿਚਾਰਿਆਂ ਦੀ ਹਾਲਤ ਮਾੜੀ ਹੈ, ਰਹਿੰਦੀ ਖੁੰਦੀ ਤੁਸੀਂ ਮਾੜੀ ਕਰੀ ਜਾ ਰਹੇ ਹੋ। ਅੱਜ ਦੀ ਡੇਟ ਦੇ ਵਿੱਚ ਵੇਖੋ, ਕੱਲ ਵੀ ਇਹਨਾਂ ਨੇ ਕਿਹਾ ਫਲਾਣਾ ਮੇਰੇ ਖਿਲਾਫ਼ ਸੀ, ਉਹਨੇ ਵੋਟਾਂ ਪਾਈਆਂ। ਭਾਈ ਤੂੰ ਸਟੇਜ ਤੋਂ ਆਪਣੀ ਗੱਲ ਕਰ ਵੀ ਤੁਸੀਂ ਕਰ ਕੀ ਰਹੇ ਹੋ ਤੇ ਪਿੱਛੇ ਤੁਸੀਂ ਕੀ ਕੀਤਾ।
15: ਬਿਲਕੁਲ,
16: ਇਸ ਕਰਕੇ ਵਿਰਸਾ ਸਿੰਘ ਬਲਟੋਆ ਨੂੰ ਨੋਟਿਸ ਜਾਰੀ ਹੋਣਾ ਜ਼ਰੂਰੀ ਸੀਗਾ, ਕਿਉਂਕਿ ਬੀਬੀ ਨੇ ਫਿਰ ਨਾ ਲਿਆ ਵੀ ਵਿਰਸਾ ਸਿੰਘ ਬਲਟੋਆ ਤੇ ਝਿੰਜਰ ਨੇ ਮੇਰੀਆਂ ਸੀਟਾਂ ਬੁੱਕ ਕਰਾਈਆਂ ਵਾ, ਮੇਰੀ ਬਾਦਲ ਨਾਲ ਵੀ ਗੱਲ ਹੋਈ ਹੈ, ਮੇਰੀ ਮੱਕੜ ਨਾਲ ਵੀ ਗੱਲ ਹੋਈ ਹੈ, ਮੇਰੀ ਬਕਾਇਦਾ ਤੌਰ ਤੇ ਗਿਣਗਜ ਨਾਲ ਵੀ ਗੱਲ ਹੋਈ ਹੈ। ਇਹਨਾਂ ਦੀਆਂ ਚਾਵਲਾ ਸਾਹਿਬ ਬਦਮਾਸ਼ੀਆਂ ਤੁਸੀਂ ਵੇਖੋ, ਕੱਲ ਗਣਗਜ ਨੂੰ ਬਟਾਲੇ ਦੇ ਲਾਗੇ ਇੱਕ ਪਿੰਡ ਪੰਜ ਗ੍ਰਹੀ ਪੈਂਦਾ, ਉੱਥੇ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਗਣਗਜ ਸਾਹਿਬ ਉਹ ਬੀਬੀ ਜੋ ਕਹਿ ਰਹੀ ਹੈ ਤੁਹਾਡਾ ਨਾਮ ਵੀ ਐਫ ਆਈ ਆਰ ਦੇ ਵਿੱਚ, ਕਹਾਣੀ ਕੀ ਹੈ, ਕਿਉਂ ਆ ਰਹੇ ਹੋ? ਤੇ ਉਹ ਅੱਗੋਂ ਕਹਿੰਦਾ ਪਹਿਲਾਂ ਸਾਰੇ ਕੈਮਰੇ ਤੇ ਮੋਬਾਈਲ ਬੰਦ ਕਰੋ। ਇੱਕ ਮੁੰਡਾ ਚੜ੍ਹਦੀ ਕਲ ਦਾ ਰਿਪੋਰਟਰ ਸੀ, ਕਹਿੰਦਾ ਜੀ ਮੈਂ ਚੜ੍ਹਦੀ ਕਲ ਦਾ ਰਿਪੋਰਟਰ, ਮੈਂ ਕਿਉਂ ਬਣੂ, ਮੈਂ ਤੁਹਾਨੂੰ ਕਵਰ ਕਰਨ ਵਾਸਤੇ ਆਇਆ ਵਾ, ਜਿਹੜੀ ਗੱਲ ਕਹਿਣੀ ਤੁਸੀਂ ਕੈਮਰੇ ਦੇਖੋ। ਤੇ

0: ਬਾਬਾ ਦੇ ਆਖੇ ਲੱਗ ਕੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਤੇ ਗਿਆਨੀ ਰਘਵੀਰ ਸਿੰਘ ਦੇ ਖਿਲਾਫ਼ ਕੋਈ ਕਾਰਵਾਈ ਪਾ ਦਿੰਦੀ, ਇਹਨਾਂ ਕੋਲੇ ਇਹ ਨਾਲ ਦੀ ਗੁਜਰਾ ਨਹੀਂ ਵਜੀ ਕੋਈ ਨਹੀਂ ਹੈਗੀ।
1: ਬਿਲਕੁਲ ਬਿਲਕੁਲ,
0: ਜੇ ਇਹਨਾਂ ਦੇ ਆਖੇ ਨਹੀਂ ਲੱਗੀ ਤੇ ਉਹ ਬਚਨ ਬਣ ਗਈ। ਇੱਕ ਪਾਸੇ ਤੁਸੀਂ ਇਹ ਗੱਲ ਕਹਿੰਦੇ ਹੋ ਅਕਾਲ ਤਖ਼ਤ ਦੇ ਉੱਤੋਂ ਜੇ ਚਾਵਲੇ ਨੂੰ ਛਿੱਕ ਦਿੱਤਾ ਗਿਆ, ਗਲਤ ਛਿੱਕਿਆ ਸਹੀ ਛਿੱਕਿਆ ਬਾਅਦ ਦੀ ਗੱਲ, ਜਦੋਂ ਛਿੱਕ ਦਿੱਤਾ ਗਿਆ ਜਥੇ ਨੇ ਜਥੇਦਾਰ ਨੇ ਕਿਹਾ ਇਹਨਾਂ ਨੇ ਰੋਟੀ ਬੇਟੀ ਦੀ ਕੋਈ ਸਾਂਝ ਰੱਖੀ ਜਾਵੇ, ਤੁਸੀਂ ਨੀ ਸਪੋਰਟ ਤੇ ਖੜੇ। ਵਿਰਸਾ ਸਿੰਘ ਬਲਟੋਆ ਨੂੰ ਆਪਣੀ ਪੀੜ੍ਹੀ ਦਾ ਸੋਟਾ ਫੇਰਨਾ ਚਾਹੀਦਾ ਵੀ ਜਥੇਦਾਰਾਂ ਨੇ, ਪੰਜ ਜਥੇਦਾਰਾਂ ਨੇ ਹੁਕਮ ਕੀਤਾ ਸੀਗਾ ਅਕਾਲੀ ਦਲ ਨੂੰ ਵੀ ਇਹਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢ ਦਿਓ, ਜਿੱਦਾਂ ਦੀਆਂ ਜਥੇਦਾਰਾਂ ਦੇ ਟਿੱਪਣੀਆਂ ਕਰਦਾ ਵਾ, ਤੇ ਅਕਾਲੀ ਦਲ ਨੇ ਜਥੇਦਾਰਾਂ ਦੀ ਨੀ ਮੰਨੀ। ਵਿਰਸਾ ਸਿੰਘ ਬਲਟੋਆ ਨੇ ਦਿੱਤਾ ਅਸਤੀਫਾ ਜੀ, ਅਸਤੀਫਾ ਦਿੱਤਾ ਸੀ ਬਾਜੀ, ਫਿਰ ਵਿਰਸਾ ਸਿੰਘ ਕੋਲ ਉੱਥੇ ਹੀ ਅਸਤੀਫਾ ਵਾਪਸ ਲੈ ਲਿਆ ਗਿਆ। ਇਸ ਕਰਕੇ ਪਹਿਲਾਂ ਆਪ ਇੱਜ਼ਤ ਕਰਨੀ ਸਿੱਖੋ ਤੇ ਫਿਰ ਆਪਣੀ ਇੱਜ਼ਤ ਕਰਾਓ।
1: ਬਿਲਕੁਲ, ਔਰ ਭੱਟੀ ਸਾਹਿਬ ਇਹਨਾਂ ਤੋਂ ਆਸ ਕੀ ਰੱਖੀ ਜਾ ਸਕਦੀ ਹੈ, ਸਾਡੇ ਚਾਹੇ ਜਹੇਦਾਰ ਹੋਣ ਤੇ ਚਾਹੇ ਇਹ ਸੇਵਾਦਾਰ ਜਿਹੜੇ ਸਿੱਪਾ ਸਲਾਰ ਜਹੇਦਾਰ ਤੋਤੇ ਨੇ, ਇਹ ਤਾਂ 1984 ਦੇ ਸਿੱਖ ਕਤਲੇਆਮ ਦੀਆਂ ਜਿਹੜੀਆਂ ਸਿੱਖ ਜੈਨੋਸਾਈਡ ਦੀਆਂ ਵਿਧਵਾਵਾਂ ਆਈਆਂ ਸਨ, ਤੁਸੀਂ ਵਾਕਬ ਹੋ ਕੀ ਸ਼ਬਦ ਬੋਲੇ ਸਨ ਇਹਨਾਂ ਨੇ। ਹਾਂਜੀ, ਕਿਸੇ ਅਖਬਾਰ ਨੇ ਫੱਫੇ ਕਿਡਨੀ ਲਿਖਿਆ ਸੀ, ਕਿਸੇ ਨੇ ਖੇਖਣ ਕਰਦੀਆਂ ਕਿਹਾ ਸੀ, ਕਿਸੇ ਨੇ ਕੁਝ ਕਿਹਾ ਸੀ, ਤੇ ਕਿਹਾ ਇਹਨਾਂ ਨੇ ਉਹ ਧੀਆਂ ਜਿਹੜੀਆਂ ਸਿਰ ਤੇ ਹੱਥ ਰੱਖਣਾ ਸੀਗਾ, ਤੇ ਕਰਤੂਤਾਂ ਇੰਨੀਆਂ ਕਰਕੇ ਇਹਨਾਂ ਬਾਦਲ ਦਲੀਆਂ ਕਰਕੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹਿਸਟਰੀ ਪੜ੍ਹ ਲਓ, ਮੈਂ 84 ਦਾ ਕਾਂਡ ਐਮਰਜੈਂਸੀ ਤੋਂ ਸ਼ੁਰੂ ਕਰਦਾ ਹੁਣ, ਇਤਿਹਾਸ ਨੂੰ ਪੜ੍ਹਨ ਵਾਲੇ ਪਤਾ 75 ਤੋਂ ਪਹਿਲਾਂ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਸੀ ਵੀ ਆ ਜਨਸੰਘੀਆਂ ਦਾ ਸਾਥ ਨਾ ਦਿਓ, ਠੀਕ ਹੈ ਸਾਡਾ ਸਾਥ ਦਿਓ, ਤੁਹਾਡੀਆਂ ਮੰਗਾਂ ਸਾਰੀਆਂ ਮੰਨੀਆਂ ਜਾਣੀ, ਪਰ ਇਹਨਾਂ ਦੀ ਰਾਜਨੀਤੀ ਖਤਮ ਹੋ ਜਾਣੀ ਸੀ, ਰਾਜਨੀਤੀ ਚਮਕਣੀ ਨਹੀਂ ਸੀ, ਮਰਵਾਤੀ ਸਾਰੀ ਕੌਮ ਇਹਨਾਂ ਨੇ। ਕੱਲ ਗੱਲ ਕੀਤੀ, ਇੱਕ ਵੀਰ ਦਾ ਫੋਨ ਆਇਆ, ਕਹਿੰਦਾ ਜੀ ਤੁਸੀਂ ਕੱਲ ਕਿਤੇ ਮਤਲਬ ਬੜੀ ਵਧੀਆ ਕੀਤੀ ਗੱਲ, ਮੈਂ ਕੀ ਕਹਿੰਦੇ ਜੀ ਤੁਸੀਂ ਕਿਹਾ ਤੁਹਾਡੇ ਕੋਲ ਵਿਧਵਾ ਕਲੋਨੀ ਵੀ ਹੈਗੀ ਹੈ ਵਿਧਵਾ ਕਲੋਨੀ, ਕਿਹੜੀ ਗੱਲ ਨਹੀਂ ਹੈਗੀ, ਤੇ ਇਹ ਵਿਧਵਾ ਕਲੋਨੀ ਤੋਂ ਆਈਆਂ ਹੋਈਆਂ ਧੀਆਂ ਨੂੰ ਇਹਨਾਂ ਨੇ ਹੱਥ ਰੱਖਣਾ ਸੀ, ਇਹ ਬਹਾਦਰਾਂ ਦੇ ਟੋਲਿਆਂ ਨੇ ਜਿਹੜੀਆਂ ਲੋਕਾਂ ਮਤਲਬ ਧੀਆਂ ਭੈਣਾਂ ਨੂੰ ਛਡਾਉਣ ਵਾਲੇ, ਤੇ ਉਹਨਾਂ ਨੂੰ ਖੇਖਣ ਕਰਦੀਆਂ, ਕਹਿੰਦੇ ਫੱਫੇ ਕੁੱਟਣੇ ਕਰਦੇ, ਤੇ ਇਹਨਾਂ ਨੂੰ ਆ ਬਹਿਰੀਨ ਵਾਲੀ ਬੀਬੀ ਨਾਲ ਕੀ ਲੈਣ ਦੇਣ, ਜਿਹੜੀ ਲਿਆਂਦੀ ਇਹਨਾਂ ਨੇ ਆਪਣੇ ਮਤਲਬ ਮਕਸਦ ਵਾਸਤੇ ਸੀ, ਬਾਰੀ ਪੁੱਠੀ ਪੈ ਗਈ ਹਨਾ ਕਰਕੇ, ਮਤਲਬ ਹੁਣ ਕੌਮ ਦਾ ਮਤਲਬ ਇਹਨਾਂ ਨੇ ਜਲੂਸ ਕਢਾ ਕੇ ਰੱਖ ਦਿੱਤਾ ਕੁਰਸੀ ਦੇ ਭੁੱਖਿਆਂ ਨੇ ਚੌਧਰਾਂ ਨੇ। 9058131320 9058131300। ਦੂਸਰਾ ਵੱਡਾ ਵਿਸ਼ਾ ਪੱਟੀ ਸਾਹਿਬ ਅੱਜ ਇਹ ਹੈ ਕਿ ਮੁੱਖ ਚੋਣ ਕਮਿਸ਼ਨ ਕਿਰਿਆ ਨਜ਼ਰ ਆ ਰਿਹਾ, ਜਿਹੜੀ ਉਹਦੀ ਸ਼ਰਾਰਤ ਹੈ, ਜਿੱਦਾਂ ਵੱਡੀ ਅਖਬਾਰ ਨੇ ਹਾਂਜੀ ਉਹ ਖੋਲ ਕੇ ਰੱਖ ਦਿੱਤਾ ਪਤਰਾ, ਤੇ ਅੱਜ ਭਾਵੇਂ ਕਿ ਬੀਜੇਪੀ ਫਿਰ ਵੀ ਉਹਦੀ ਪਿੱਠ ਥਾਪੜ ਰਹੀ ਹੈ, ਮੁੱਖ ਚੋਣ ਕਮਿਸ਼ਨ ਦਾ ਵਿਰੋਧੀ ਧਿਰ ਵਾਲੇ ਵੀ ਔਰ ਕਾਂਗਰਸ ਜਨਤਾ ਪਾਰਟੀ ਵੀ ਜਿਹੜੀ ਆ ਉਹ ਅਸਤੀਫਾ ਮੰਗ ਰਹੀ ਹੈ, ਕੀ ਲੱਗਦਾ ਤੁਹਾਨੂੰ?
0: ਵੇਖੋ ਜਿਹੜਾ ਚੋਣ ਕਮਿਸ਼ਨ ਆ ਨਾ, ਉਹ ਤਦ ਹੀ ਬਣਦਾ ਜਦੋਂ ਚੋਣ ਕਮਿਸ਼ਨਰ, ਦੋ ਜਿਹੜੇ ਚੋਣ ਕਮਿਸ਼ਨਰ ਤੇ ਇੱਕ ਚੋਣ ਕਮਿਸ਼ਨਰ
1: ਜੀ,
0: ਮੁੱਖ ਚੋਣ ਕਮਿਸ਼ਨਰ, ਇਹ ਤਿੰਨੇ ਇਕੱਠੇ ਹੋ ਕੇ ਫੈਸਲਾ ਲੈਂਦੇ ਜਾਂ ਬਹੁਤ ਸੰਮਤੀ ਦੇ ਫੈਸਲਾ ਲੈਂਦੇ। ਜਿਹੜੇ ਵਿਵੇਕਪੁਰੀ ਤੇ ਸਤਵੀਰ ਸਿੰਘ ਸੰਧੂ ਨੇ, ਸੁਖਬੀਰ ਸਿੰਘ ਸੰਧੂ, ਇਹਨਾਂ ਨੇ 14 ਇਤਰਾਜ਼ ਲਾਏ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਤੇ ਗਿਆਨ ਦੇਸ਼ ਨੇ ਜਿਹੜਾ ਸੀ ਉਹਨਾਂ ਸਾਰਿਆਂ 14 ਤਜਾਂ ਨੂੰ ਸਰਪਸ ਕਰਕੇ ਆਪਣੇ ਲੈਵਲ ਤੇ ਸਭ ਕੁਝ ਲਾਗੂ ਕਰਤਾ, ਤੇ ਉਹਨਾਂ ਨੇ ਫਿਰ ਖਬਰ ਤਾਂ ਲੱਗਣੀ ਸੀ। ਜਿਹੜੀ ਕੁੜੀ ਉਹ ਚੋਪੜਾ ਵਾ, ਪ੍ਰਿਤਿਕਾ ਚੋਪੜਾ, ਪ੍ਰਿਤਿਕਾ ਚੋਪੜਾ, ਉਹਨੇ ਜਦੋਂ ਸਟੋਰੀ ਲਾਈ ਤੇ ਫਿਰ ਹਰ ਕੰਮ ਮੱਚਿਆ, ਉਹਦੇ ਹਰ ਕੰਮ ਮੱਚਣ ਤੋਂ ਬਾਅਦ ਫਿਰ ਇਹਨਾਂ ਤਿੰਨਾਂ ਨੇ ਇਕੱਠੇ ਹੋ ਕੇ ਇੰਨੀ ਗੱਲ ਕਹੀ। ਵੇਖੋ ਇਹਦੇ ਵਿੱਚ ਇਹ ਨਹੀਂ, ਆਪੋ ਆਪਣੇ ਵਖਰੇਵੇਂ ਹੁੰਦੇ ਨੇ ਮਾੜੇ ਮੋਟੇ ਜ਼ਰੂਰ, ਲੇਕਿਨ ਅਸੀਂ ਇਕੱਠੇ ਹਾਂ, ਜੋ ਵੀ ਕਰਾਂਗੇ ਇਕੱਠੇ ਹੋ ਕੇ ਕਰਾਂਗੇ ਅਸੀਂ। ਹੁਣ ਜਿਸ ਤਰੀਕੇ ਨਾਲ ਉਹਨੇ 27-13 ਕਰੋੜ ਵੋਟਾਂ ਹੀ ਕੱਢ ਦਿੱਤੀਆਂ ਨੇ, ਤੇ ਮੈਕਸੀਮਮ ਵੋਟਾਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਸੀ ਪਾਉਣੇ। ਜੇ ਤੁਸੀਂ ਐਸੇ ਕਰੀ ਆਸਾਮ ਚ ਕਿਉਂ ਨਹੀਂ ਕਰਾਈ, ਮਹਾਰਾਸ਼ਟਰ ਚ ਕਿਉਂ ਨਹੀਂ ਕਰਾਈ, ਤੁਸੀਂ ਹੋਰ ਵੀ 2-3 ਸਟੇਟਾਂ ਉੱਥੇ ਨਹੀਂ ਕਰਾਈ, ਤੁਸੀਂ ਉੱਥੇ ਕਿਉਂ ਨਹੀਂ ਕਰਾਈ, ਤੁਸੀਂ ਜਿੱਥੇ ਇਹਨਾਂ ਨੂੰ ਖਤਰਾ ਵੀ ਖਤਰਾ ਉੱਥੋਂ ਕਰਾਈ ਇਹਨਾਂ ਨੇ। 13 ਕਰੋੜ ਵੋਟਾਂ ਕੱਢ ਦਿੱਤੀਆਂ ਤੇ 27 ਲੱਖ ਵੋਟਾਂ ਬਕਾਇਦਾ ਤੌਰ ਤੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ। ਗਿਆਨ ਦੇਸ਼ ਕਹਿੰਦਾ ਸੀ ਕੱਟਤੀਆਂ,

0: ਤੇ ਸੁਪਰੀਮ ਕੋਰਟ ਦਾ ਇੱਕ ਦੀਪਕਰ ਦੱਤਾ ਜੱਜ, ਉਹ ਕਹਿੰਦਾ ਜੀ ਅਗਲੀ ਵਾਰੀ ਪਾ ਲਿਓ, ਕੋਈ ਗੱਲ ਨੀ। ਪੂਰਾ ਦਬਦਬਾ ਉਹਨਾਂ ਦਾ ਆਪਣੇ ਬੀਜੇਪੀ ਵਾਲਿਆਂ ਦਾ, ਸੁਪਰੀਮ ਕੋਰਟ ਦੇ ਵੀ ਤੇ ਚੋਣ ਕਮਿਸ਼ਨ ਦੇ ਉੱਤੇ ਵੀ। ਜੇ ਉਹ ਬੀਬੀ ਗਈ ਆ ਬਹੂਆ ਮੋਤਰਾ, ਉਹਨੇ ਇਹ ਗੱਲ ਕਹੀ ਜੀ ਮੈਂ ਆਪਣੇ ਹਲਕੇ ਜਾਂਦੀ ਹਾਂ ਤੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਲੋਕ ਮੇਰੇ ਤੇ ਆਂਡੇ ਮਾਰਦੇ ਨੇ, ਬਕਾਇਦਾ ਤੌਰ ਤੇ ਮੇਰੇ ਤੇ ਟਮਾਟਰ ਮਾਰਦੇ ਨੇ। ਤੇ ਉਹ ਦੱਤਾ ਸਾਹਿਬ ਇੰਨੀ ਗੱਲ ਕਹਿੰਦੇ ਬੀਬੀ ਜੇ ਸਿਆਸਤ ਕਰਨੀ ਤੇ ਫਿਰ ਇਹਨਾਂ ਗੱਲਾਂ ਸਾਹਮਣਾ ਕਰਨਾ ਪੈਣਾ, ਜਾਓ ਜਾ ਕੇ ਕੰਮ ਕਰੋ ਆਪਣਾ।
1: ਤੇ ਇਧਰ ਬਿੱਟੂ ਦੇ ਪਏ ਆ ਤੇ ਫਿਰ ਭਾਂਬੜ ਮੱਚ ਗਏ,
0: ਭਾਂਬੜ ਮੱਚ ਗਏ
1: ਤੇ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ
0: ਟੋਮੀ, ਬਿਲਕੁਲ। ਇਸ ਕਰਕੇ ਉਹ ਜਿਹੜੀ ਗਿਆਨ ਨੇਸ਼ ਆ, ਗਿਆਨ ਨੇਸ਼ ਦੀ ਬੇਟੀ ਜਿਹੜੀ ਆ ਉਹ IAS ਅਫਸਰ ਆ, ਉਹਦਾ ਯੂਪੀ ਕੈਡਰ ਜਾਂ ਹਰਿਆਣਾ ਕੈਡਰ ਨਹੀਂ ਹੈਗਾ, ਲੇਕਿਨ ਨੋਇਡਾ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ DC ਲਾਇਆ ਗਿਆ ਵੱਡੇ ਜ਼ਿਲ੍ਹੇ ਦੇ ਵਿੱਚ। ਕੈਡਰ ਨਾ ਹੋਣ ਦੇ ਬਾਵਜੂਦ ਵੀ ਬਾਪੂ ਦੀ ਇੰਨੀ ਕਿਤੇ ਚੱਲਦੀ ਹੈ ਨਾ
1: ਜੀ।
0: ਹੁਣ ਕਾਂਗਰਸ ਜਨਤਾ ਪਾਰਟੀ ਹੈ, ਉਹਨਾਂ ਨੇ ਅੱਜ ਐਲਾਨ ਕਰਤਾ ਵੀ ਇਹਨੂੰ ਕਹਿਤਾ ਵੀ ਭਾਈ ਤੂੰ 48 ਘੰਟਿਆਂ ਚ ਅਸਤੀਫਾ ਜੇ ਨਹੀਂ ਤੇ ਫਿਰ ਅਸੀਂ ਆਪਣਾ ਤੇਰੇ ਖਿਲਾਫ਼ ਜਿਹੜਾ ਮੋਰਚਾ ਲਾਵਾਂਗੇ ਤੇ ਫਿਰ ਆਪਣਾ ਪੜਿਆ ਵਿਚਾਰ। ਕਾਂਗਰਸ ਪਾਰਟੀ ਕਿੰਨਾ ਕੁ ਸਫਲ ਹੁੰਦੀ ਇਹ ਨਹੀਂ ਪਤਾ, ਰਾਹੁਲ ਗਾਂਧੀ ਨੇ ਅਸਤੀਫਾ ਮੰਗਿਆ, ਇਹ ਜਿਹੜੇ ਨਾ ਸਾਡੇ ਪਰਵਤੀ ਧਿਰ ਵਾਲੇ ਇਹ ਬਾਅਦ ਚ ਜਾਗਦੇ ਨੇ, ਪਹਿਲਾਂ ਨੀ ਇਕੱਠੇ ਹੁੰਦੇ। ਹੁਣ ਉਹਨੇ ਵੀ ਅਸਤੀਫਾ ਮੰਗ ਲਿਆ, ਕਾਂਗਰਸ ਪਾਰਟੀ ਵਾਲੇ ਵੀ ਕਹਿਤਾ ਵੀ ਤੂੰ ਜੋ ਕਰ ਰਿਹਾ ਗਲਤ ਕਰ ਰਿਹਾ, 13 ਕਰੋੜ ਤੂੰ ਨਜਾਇਜ਼ ਵੋਟਾਂ ਕੱਟੀਆਂ ਨੇ, ਇਸ ਕਰਕੇ ਅਸੀਂ ਤੇਰੀ ਅਸਤੀਫਾ ਮੰਗਦੇ ਨਹੀਂ ਕਰੇਗਾ, ਤੇ ਫਿਰ ਨੌਜਵਾਨ ਇੱਥੇ ਜਿਹੜੇ ਮੋਰਚਾ ਲਾਉਣਗੇ ਉੱਥੋਂ ਨਿਕਲਣ ਵਾਲੇ ਸਿੱਟਿਆਂ ਲਈ ਜਿਹੜੀ ਭਾਜਪਾ ਸਰਕਾਰ ਤੇ ਤੂੰ ਜ਼ਿੰਮੇਵਾਰ ਹੋਏਗਾ
1: ਜੀ। ਕਾਲਰ ਨੇ ਪਟ ਸਾਹਿਬ ਇੱਕ ਵੈਲਕਮ ਜੀ, ਹੈਲੋ ਹੈਲੋ ਬਾਈ ਜੀ ਤੁਸੀਂ ਹਾਂਜੀ ਸੁਣਨਾ ਜੀ ਭਾਈ ਸੁਣਨ ਵਾਸਤੇ ਤੁਹਾਨੂੰ ਦਿੰਦੇ ਹਾਂ ਕੈਨੇਡਾ ਵਾਈਡ ਨੰਬਰ
2: 6479100 ਠੀਕ ਹੈ
1: 1320 1320 647-910-1320 ਇੱਥੇ ਡਾਇਲ ਕਰ ਲਓ, ਨਾਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਪੱਕਾ ਜੀ। ਅਮਰੀਕਾ ਦੇ ਵਿੱਚ 641-741-1919 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ 905-813-1320। ਅੱਛਾ ਪਟ ਸਾਹਿਬ ਵਰਲਡ ਵਾਈਡ ਗੱਲ ਕਰੀਏ ਤੇ ਅੱਜ ਤੁਸੀਂ ਦੇਖੋ ਕਿ ਦੁਨੀਆਂ ਦਾ ਠਾਣੇਦਾਰ ਦੁਨੀਆਂ ਨੂੰ ਦਬਕੇ ਮਾਰਨ ਵਾਲਾ, ਮੈਂ ਆਹ ਕਰ ਦੂ ਮੈਂ ਉਹ ਕਰ ਦੂ, ਜੇ ਚਾਈਨਾ ਤੋਂ ਸਮਾਨ ਲਿਆ ਮੈਂ ਆਹ ਕਰ ਦੂ, ਮੈਂ ਰੂਸ ਤੋਂ ਸਮਾਨ ਲਿਆ ਆਹ ਕਰ ਦੂ, ਜਿਹਨੇ ਇਰਾਨ ਇਰਾਕ ਨਾ ਰੱਖੀ ਮੈਂ ਆਹ ਕਰ ਦੂ। ਅੱਜ ਚਾਈਨਾ ਦਾ ਸੀ ਜਿਨਪਿੰਗ ਆਇਆ ਤੇ ਪ੍ਰੋਟੋਕਾਲ ਤੋੜ ਕੇ ਨਾ ਉਹਨੂੰ ਜਾ ਕੇ ਤੇ ਵੈਲਕਮ ਕੀਤਾ। ਅਮਰੀਕਾ ਦਾ ਪ੍ਰੋਟੋਕਾਲ ਨਹੀਂ ਹੈ, ਰਾਸ਼ਟਰਪਤੀ ਜਾਂਦਾ ਨਹੀਂ ਆਪਣੇ ਕਿਸੇ ਨੁਮਾਇੰਦੇ ਨੂੰ ਭੇਜਦਾ, ਪਰ ਇਹਦਾ ਮਤਲਬ ਕਿ ਸੀ ਜਿਨਪਿੰਗ ਨੂੰ ਆਪਣੇ ਹਮ ਰੁਤਬਾ ਮੰਨ ਲਿਆ ਅਮਰੀਕਾ ਨੇ। ਹੈ ਆ ਸਾਡੇ ਕੈਨੇਡਾ ਦੀ ਜਦੋਂ ਗੱਲਬਾਤ ਚੱਲਦੀ ਸੀ ਸਾਨੂੰ ਦਬਕੇ ਮਾਰੇ ਤੇ ਹੁਣ ਆਪ ਜਾ ਕੇ ਤੇ ਵੈਲਕਮ ਕਰਕੇ ਆਇਆ, ਰੈਡ ਕਾਰਪੇਟ ਵਿਛਾ ਕੇ ਲੈ ਕੇ ਆਇਆ ਜੀ। ਐਂ ਕਿਹਾ ਰਾਤ ਦਾ ਡਿਨਰ ਵੀ ਹੋਣਾ, ਗੱਲਾਂ ਬਾਤਾਂ ਵੀ ਹੋਣਗੀਆਂ, ਹਾਂਜੀ ਹੁਣ ਸੌਦੇਬਾਜ਼ੀ ਹੋਊਗੀ। ਇੱਥੇ ਵੀ ਢੁਕਦਾ ਨਾ ਉਹ ਵੀ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਹੈ।
0: ਦੇਖੋ ਸਿਰਫ ਚਾਈਨਾ ਸੀਗਾ ਜਦੋਂ ਇਹਨੇ ਕਿਹਾ ਸੀ ਨਾ ਮੈਂ ਚੀਨ ਦੇ ਉੱਤੇ, ਰੂਸ ਦੇ ਉੱਤੇ, ਇੱਕ ਅਜ਼ਰਬੈਜਾਨ ਦੇ ਉੱਤੇ, ਇੱਕ ਹੰਗਰੀ ਉੱਤੇ ਤੇ ਕੰਟਰੀ ਹੋਰ, ਇਹਦਾ ਉੱਤੇ 100% ਮੈਂ ਲਾਊਂਗਾ ਆਪਣਾ ਟੈਰਿਫ। ਤੇ ਚਾਈਨਾ ਨੇ ਉਸ ਵੇਲੇ ਜਵਾਬ ਦਿੱਤਾ ਵੀ ਤੂੰ 100 ਨਹੀਂ 200% ਲਾ, ਸਾਨੂੰ ਤੇਰੇ ਟੈਰਿਫ ਦਾ ਕੋਈ ਫਰਕ ਨਹੀਂ ਪੈਣਾ। ਜਦੋਂ ਇੰਨੀ ਗੱਲ ਕਹੀ ਸੀ ਮੁੜ ਕੇ ਠੰਡੀ ਹੋ ਗਈ ਸਾਰੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਮੂੰਹੋਂ ਤਾਂ ਕੁਛ ਨੀ ਬੋਲਿਆ ਲੇਕਿਨ ਪ੍ਰਵਾਹ ਨੀ ਕੀਤੀ, ਰਸ਼ੀਆ ਨੂੰ ਜਾ ਕੇ ਸਮਝੌਤਾ ਕੀਤਾ। ਜਦੋਂ ਦੀ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਤੱਕ ਸਾਡਾ ਰਸ਼ੀਆ ਨਾਲ ਸਮਝੌਤਾ ਬਸ 71 ਦੀ ਜੰਗ ਦੇ ਜਿੱਤੀ ਸੀ, ਉਹਦੇ ਵਿੱਚ ਰਸ਼ੀਆ ਦਾ ਸਾਡਾ ਵੱਡਾ ਵੱਡਾ ਰੋਲ ਸੀਗਾ। ਜਦੋਂ ਅਮਰੀਕਾ ਨੇ ਆਪਣਾ ਬੇੜਾ ਭੇਜਿਆ ਸੀਗਾ ਤੇ ਰਸ਼ੀਆ ਨੇ ਪਣਡੁੱਬੀਆਂ ਬੜੀਆਂ ਕਾਮਯਾਬ ਸੀ, ਉਹ ਜਦੋਂ ਉਹ ਵੇਖੇ ਤੇ ਵਾਪਸ ਮੁੜ ਗਏ ਸੀ ਉੱਥੋਂ ਹੀ। ਇਸ ਕਰਕੇ ਸਾਡਾ ਇਹਨਾਂ ਗਲਤ ਕੀਤਾ ਸੀ, ਸਾਡਾ ਰਸ਼ੀਆ ਨਾਲ ਬਹੁਤ ਪੁਰਾਣਾ ਸਮਝੌਤਾ ਵਾ, ਇਰਾਨ ਨਾਲ ਸਾਡਾ ਬੜਾ ਪੁਰਾਣਾ ਸਮਝੌਤਾ ਵਾ, ਇਹਨਾਂ ਤੋੜਨਾ ਨੀ ਚਾਹੀਦਾ। ਮੋਦੀ ਸਾਹਿਬ ਤੋੜ ਲਿਆ, ਨਜ਼ਾਰਾ ਵੇਖ ਲਿਆ, ਤੁਹਾਨੂੰ ਵਾਪਸ ਫਿਰ ਰਸ਼ੀਆ ਦੇ ਕੋਲ ਚਲੇ ਗਈ। ਇਹ ਚੰਗੀ ਗੱਲ ਮਾੜੀ ਗੱਲ ਕੋਈ ਨੀ। ਤੇ ਟਰੰਪ ਦਾ ਤਾਂ ਪਤਾ ਕੋਈ ਨੀ, ਹੁਣ ਕੀ ਕਹਿ ਦੇਣਾ, ਘੇਡੇ ਵੱਧ ਕੀ ਕਹਿ ਦੇਣਾ।
1: ਸਹੀ ਗੱਲ ਹੈ। 905-813-1320-905-813-1300-1300-20। ਵੈਸੇ ਉਹ ਹੈ ਬਹੁਤ ਸ਼ਾਤਰ, ਉਹਨੇ ਜਿਹੜੀ ਵੀ ਗੱਲ ਕਹਿਣੀ ਬੜੀ ਸੋਚ ਸਮਝ ਕੇ ਕਹਿਣੀ। ਸਾਨੂੰ ਲੱਗਦੇ ਆ ਵੀ ਨਹੀਂ ਯਾਰ ਇਹਨੇ ਆਹ ਗੱਲ ਕਹਿਤੀ, ਉਹਦੇ ਗੱਲ ਕਹਿਣ ਦੇ ਵਿੱਚ ਵੀ ਬੜਾ ਫਾਇਦਾ ਹੁੰਦਾ ਤੇ ਉਹ ਅਰਬਾਂ ਖਰਬਾਂ ਕਮਾ ਜਾਂਦਾ। ਅੱਛਾ, ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਪਿੰਡ ਦੇ ਵਿੱਚ ਜੇਕਰ ਸਰਪੰਚ ਨਹੀਂ ਚੁਣੀ ਜਾਵੇ ਤੇ ਸਰਪੰਚ ਨਹੀਂ ਤਾਂ ਵਿਚਾਰੀ ਘਰੋਂ ਬਾਹਰ ਮੁਸ਼ਕਿਲ ਦੇ ਨਾਲ ਨਿਕਲਦੀ, ਰੋਟੀ ਪਾਣੀ ਪਕਾਉਂਦੀ ਰਹਿੰਦੀ ਹੈ, ਕਿਤੇ ਆਇਆ ਗਿਆ ਤੇ ਮੋਹਰ ਲਾ ਦਿੱਤੀ ਕਿਸੇ ਦੀ। ਪਰ ਸਰਪੰਚ ਹੁੰਦਾ ਘਰ ਵਾਲਾ, ਜੇਠ ਦਿਓਰ, ਹਾਂਜੀ, ਤੇ ਜੇ ਮੁੰਡਾ ਹੈਗਾ ਉਹ ਵੀ ਸਰਪੰਚ, ਸਾਰਾ ਟੱਬ ਹੀ ਸਰਪੰਚਾਂ ਦਾ ਆ ਕੇ ਆ। ਇੱਕ ਪਹਿਲਾਂ ਚੰਨੀ ਦਾ ਭਾਣਜਾ ਆਇਆ ਸੀ ਸਾਹਮਣੇ, ਸੱਤਾ ਦਾ ਸ਼ਾਇਦ ਜਿਹੜਾ ਆਇਆ, ਕੁਰਸੀ ਮਾਮੇ ਦੀ, ਰੋਹਬ ਚਾਚੇ ਦਾ, ਮੁੰਡਿਆਂ ਵਾਲੇ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ?
0: ਵੇਖੋ, ਮੁੰਡਿਆਂ ਦੇ ਮਾਮਲੇ ਵਿੱਚ ਜਿਹੜਾ ਸੀ ਬਿੱਟੂ ਨੇ ਇਹ ਕਹਿਤਾ, ਲਓ ਜੀ ਭਾਣਜੇ ਦੇ ਘਰੋਂ ਤੇ ਭਤੀਜਾ, ਭਾਣਜੇ ਦੇ ਭਤੀਜਾ ਬੇਸਿਕਲੀ,
1: ਚਲੋ
0: ਭਤੀਜੇ ਦੇ ਘਰੋਂ 10 ਕਰੋੜ ਰੁਪਇਆ ਬਰਾਮਦ ਹੋ ਗਿਆ ਤੇ ਜਿਹੜਾ ਮੁੰਡਿਆਂ ਉਹ ਵਿਦੇਸ਼ ਭੱਜ ਗਿਆ, ਤੇ ਜਿਹੜੀ ਟੀਮ ਗਈ ਸੀ ਉੱਥੇ ਉਹਨਾਂ ਦੇ ਘਰ, ਉਹ ਲਿਖ ਕੇ ਦੇ ਕੇ ਆਈ ਹੈ ਵੀ ਇੱਥੋਂ ਸਾਡੇ ਇਸ ਘਰ ਤੋਂ ਸਾਨੂੰ ਕੁਛ ਵੀ ਬਰਾਮਦ ਨਹੀਂ ਹੋਇਆ। ਹੁਣ ਜਿਹੜੇ ਦੋਸ਼ ਮੁੰਡਿਆਂ ਦੇ ਨੇ, ਉਹਨੇ ਬਕਾਇਦਾ ਤੌਰ ਤੇ ਅੱਜ ਪ੍ਰੈਸ ਨੂੰ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਦਫ਼ਤਰ ਦੇ ਵਿੱਚ ਆਪਦੇ, ਕਹਿੰਦਾ ਬਿੱਟੂ ਨੇ ਪਤਾ ਨੀ ਕਿਹੜੀ ਟਰੈਵਲ ਏਜੰਸੀ ਨੂੰ ਟਿਕਟ ਲੈ ਕੇ ਦਿੱਤੀ, ਜੇ ਮੈਨੂੰ ਅਮਰੀਕਾ ਪਹੁੰਚਾ ਦਿੱਤਾ ਇਹਨੇ, ਫਿਰ ਕਿਹੜੇ 10 ਕਰੋੜ ਰੁਪਏ ਦੀ ਗੱਲ ਕਹਿੰਦੇ ਫੜੇ ਗਏ, ਆਹ ਵੇਖੋ ਈਡੀ ਵਾਲੇ ਲਿਖ ਕੇ ਦੇਖ ਕੇ ਕਹਿੰਦੇ। ਲੇਕਿਨ ਨਾਲ ਉਹਨਾਂ ਦੀ ਗੱਲ ਕਹੀ ਹੈ ਕਿ ਪ੍ਰਿੰਸ ਇਹਦਾ ਆਪਣੇ ਭਤੀਜੇ ਦਾ ਪ੍ਰਿੰਸ ਆ, ਗੁਰਪ੍ਰੀਤ ਸਿੰਘ ਪ੍ਰਿੰਸ, ਉਹਨੇ ਪਰਿਵਾਰ ਵਾਲਿਆਂ ਨੂੰ ਕਿਹਾ ਵੀ ਤੁਸੀਂ ਬੁਲਾਓ ਉਹਨੂੰ ਪ੍ਰਿੰਸ ਨੂੰ, ਉਹ ਕਹਿੰਦਾ ਜਿਹੜੇ ਮੰਤਰੀ ਸਾਹਿਬ ਨਾਲ, ਤੇ ਮੰਤਰੀ ਨੇ ਉਹਨੂੰ ਕਿਹਾ ਇੰਨੀ ਗੱਲ ਮੁੜ ਕੇ ਵੀ ਆਪਣੇ ਮੰਤਰੀ ਨੂੰ ਵੀ ਕਹੋ ਤੇ ਆਪਣੇ ਪ੍ਰਿੰਸ ਨੂੰ ਵੀ ਕਹੋ ਵੀ ਉਹ ਬੀਜੇਪੀ ਸ਼ਾਮਿਲ ਹੋ ਲਏ ਸਾਡੇ ਕੋਲੋਂ ਬਣਾ ਲੱਥੇ। ਜੇ ਮੁੰਡਿਆਂ ਇਹ ਗੱਲ ਕਹਿ ਰਿਹਾ, ਉਹ ਚ ਗੱਲ ਸੱਚੀ ਕਿੰਨੀ ਹੈ ਝੂਠੀ ਕਿੰਨੀ ਹੈ ਇਹ ਤੇ ਇਨਵੈਸਟੀਗੇਸ਼ਨ ਦਾ ਮਾਮਲਾ ਵਾ, ਤੇ ਜੇ ਉਹ ਗੱਲ ਸੱਚੀ ਹੈ ਤੇ ਬਹੁਤ ਵੱਡੀ ਗੱਲ ਹੈ ਵੀ ਹੁਣ ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਵੀ ਈਡੀ ਦਾ ਛਿੱਤਰ ਵਰਤ ਕੇ ਲੋਕਾਂ ਨੂੰ ਆਪਣੇ ਜੋੜੂਗੀ। ਮੁੰਡਿਆਂ ਨੇ ਗੱਲ ਕਹੀ ਵੀ ਵੇਖੋ ਸਾਡੇ ਲੀਡਰ ਜਿਹੜੇ ਸੀਗੇ, ਕੇਜਰੀਵਾਲ ਸਾਹਿਬ ਸੀਗੇ, ਸੁਰਿੰਦਰ ਜੈਨ ਸੀਗੇ, ਸਿਸੋਦੀਆ ਸੀਗੇ, ਸੰਜੇ ਸਿੰਘ, ਉਹਨਾਂ ਨੇ ਕਿਹੜੀ ਕੀਤਾ ਇਹਨਾਂ ਨੇ? ਲੇਕਿਨ ਮੈਂ ਇਹ ਦੱਸਦਿਆਂ ਅਸੀਂ ਆਪਣੀ ਪਾਰਟੀ ਦੇ ਸਫਾਈ ਹੈ, ਅਸੀਂ ਕਿਤੇ ਨਹੀਂ ਜਾਣਾ, ਜਿੰਨਾ ਮਰਜ਼ੀ ਜੋ ਕਰ, ਜਿਹੜਾ ਜੋ ਕਰਨਾ ਕਰ ਲੈਣੇ, ਤੇ ਇੱਕ ਇਹਨਾਂ ਨੇ ਰਿਪੋਰਟ ਤਿਆਰ ਕੇ ਪਾਤੀ। ਵੇਖੋ ਜੀ 2 ਏਕੜ ਚ ਬਣਾਈ ਗਈ 37 ਏਕੜ ਹੋ ਗਈ ਜਿਹੜੀ ਰੀਅਲ ਸਟੇਟ ਦਾ ਕੰਮ, ਯਾਰ ਜਿਹਨੇ ਵਧਾਇਆ ਵਧਾਇਆ ਚ ਕਿਹੜੀ ਗੱਲ, ਤੁਸੀਂ ਆਪਣੀ ਰਿਕਾਰਡ ਵੇਖੋ ਉਹਦਾ। ਇਸ ਕਰਕੇ ਮੁੰਡਿਆਂ ਨੇ ਅੱਜ ਵਾਹਵਾ ਦੀ ਚਿਲਫੁਲ ਲਾਈ ਹੈ ਵੀ ਵੇਖੋ ਸਾਨੂੰ ਇਹ ਧੱਕੇ ਨਾਲ ਸ਼ਾਮਿਲ ਕਰਨਾ ਚਾਹੁੰਦੇ ਬੀਜੇਪੀ ਦੇ ਵਿੱਚ, ਪਰ ਅਸੀਂ ਬੀਜੇਪੀ ਨਹੀਂ ਜਾਵਾਂਗੇ
1: ਜੀ।
0: ਦੂਜੇ ਪਾਸੇ ਜਿਹੜੀ ਹੈਗੀ ਆ ਗਮਾਡਾ ਦੇ ਵਿੱਚ, ਗਮਾਡਾ ਦੇ ਵਿੱਚ ਰਾਜੀਵ ਸਿੰਘ ਜਿਹੜਾ ਅੱਜ ਪੇਸ਼ ਹੋਇਆ ਪੁਲਿਸ ਅੱਗੇ।
3: This is CJMR, the voice of the city, part of White Oaks Communications Group, your trusted local radio provider for more than 70 years.
0: ਔਰ ਉਹਦੇ ਭਤੀਜਾ ਮਰਿੰਦਰ ਸਿੰਘ ਪੀਸੀਐਸ ਅਫਸਰ, ਉਹਦੇ ਤੋਂ ਵੀ ਅੱਜ ਈਡੀ ਨੇ ਪੁੱਛ ਪੜਤਾਲ ਕੀਤੀ ਹੈ, ਕਿਉਂਕਿ ਉਹ ਵਧੀਕ ਅਡੀਸ਼ਨਲ ਸੈਕਟਰੀ ਆ ਉੱਥੇ ਗਮਾਡਾ ਦੇ ਵਿੱਚ। ਚਾਵਲਾ ਸਾਹਿਬ 1995 ਚ ਪੁੱਡਾ ਆਉਂਦੀ ਆ ਤੇ ਗਮਾਡਾ 2006 ਚ ਆਉਂਦੀ, ਦੋਵੇਂ ਇਹ ਕਾਂਗਰਸ ਸਰਕਾਰ ਦੇ ਟਾਈਮ ਤੇ ਆਏ ਨੇ, ਤੇ 2006 ਤੋਂ ਬਾਅਦ ਇਹ ਗਮਾਡਾ ਦੇ ਵਿੱਚ ਇੱਕ ਨੀ ਇੱਥੇ ਕਰੋੜਾਂ ਨੀ ਆਪਾਂ ਅਰਬਾਂ ਰੁਪਏ ਦੀ ਗੱਲ ਕਰ ਲਈਏ, ਜੇ ਕਿਤੇ ਰਿਸ਼ਵਤ ਗਈ ਤੇ ਕੋਈ ਅਤਕਥ ਨਹੀਂ ਹੈਗੀ। ਸਭ ਤੋਂ ਅਮੀਰ ਇਹ ਸਾਡੀ ਸਰਕਾਰੀ ਸੰਸਥਾ ਹੈਗੀ, ਸਭ ਤੋਂ ਅਮੀਰ
1: ਜੀ। ਵਹੀ ਗੱਲ ਆ ਜੀ, ਜਿਹਦੇ ਜਿਹਦੇ ਐਮ ਐਲ ਏ ਦੇ ਨੌਕਰ ਕੋਠੀਆਂ ਕਾਰਾਂ ਪਾ ਜਾਣ ਤੇ ਫਿਰ ਪਤਾ ਹੀ ਆ ਅਮੀਰ ਕਿੰਨੀ ਹੋਊਗੀ। ਹਾਂਜੀ, ਅਸੀਂ ਨੀ ਕਹਿੰਦੇ, ਲੋਕ ਦਾਵਾ ਕਰਦੇ ਨੇ ਕਿ ਪਤਾ ਨੀ ਆਸਟ੍ਰੇਲੀਆ ਦੇ ਕਿੰਨੇ ਕੁ ਚੱਕਰ ਲੱਗ ਜਾਂਦੇ ਨੇ ਪਰਿਵਾਰ ਦੇ, ਫਿਰ ਅਮੀਰ ਹੀ ਹੋਣਾ ਜੀ ਮਹਿਕਮਾ, ਨਹੀਂ ਤੇ ਪੈਨਸ਼ਨ ਵਾਲਿਆਂ ਨੂੰ ਤਾਂ ਘਰ ਦੇ ਗੁਜ਼ਾਰੇ ਮੁਸ਼ਕਿਲ ਚੱਲਦੇ ਆ। ਅਗਲੀ ਕਾਲ ਪਲੀਜ਼। ਹੈਲੋ,
4: ਸਤਿ ਸ੍ਰੀ ਅਕਾਲ ਚੱਲ ਜੀ।
1: ਜੀ ਸਤਿ ਸ੍ਰੀ ਅਕਾਲ।
4: ਇੱਕ ਦਿਨ ਤੁਹਾਡਾ ਫੇਸਬੁੱਕ ਤੇ ਦੇਖਿਆ ਜੀ ਭਾਈ, ਸ਼ੇਅਰ ਕਰ ਦਿਓ, ਮੈਂ ਤਾਂ ਵਧਾਈਆਂ ਵਾਸਤੇ ਫੋਨ ਕੀਤਾ ਜੀ, ਬਹੁਤ ਬਹੁਤ ਮੁਬਾਰਕਾਂ।
1: ਲਵ ਜੀ ਬ੍ਰੋ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਮਿਹਰਬਾਨੀ ਜੀ। ਸਾਨੂੰ ਕੋਈ ਇਤਰਾਜ ਨਹੀਂ ਹੈ ਕਿਸੇ ਹੋਰ ਚੈਨਲ ਦਾ ਤੁਸੀਂ ਆ ਕੇ ਨਾਂ ਲੈਂਦੇ ਹੋ, ਪਰ ਕਿਸੇ ਹੋਰ ਨੂੰ ਇਤਰਾਜ ਹੋ ਸਕਦਾ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈ, ਬੇਨਤੀ ਹੈ ਕਿ ਇੱਦਾਂ ਕਹਿ ਲਿਆ ਕਰੋ, ਅਸੀਂ ਕਿਤੇ ਹੋਰ ਹੀ ਲੱਭਦੇ ਰਹੇ, ਤੁਸੀਂ 1320 ਤੇ ਘਰ ਵਾਪਸੀ ਕਰ ਲਈ, ਸਾਨੂੰ ਪਤਾ ਹੀ ਨਹੀਂ। ਰਿਕੁਐਸਟ ਹੀ ਹੈ, ਸਾਨੂੰ ਕੋਈ ਇਤਰਾਜ ਨਹੀਂ, ਮੇਰੇ ਬਾਪੂ ਨੇ ਨਾ ਦਿਲ ਬਾਗ ਰੱਖਿਆ। ਬਾਪੂ ਤੋਂ ਗੱਲ ਯਾਦ ਆ ਗਈ ਭੱਟੀ ਸਾਹਿਬ, ਇੱਕ ਅਰਸ਼ ਨਾ ਇੱਕ ਦਿਨ ਕਿਸੇ ਦੀ ਹਾਮੀ ਜੀ ਭਰ ਬੈਠਾ ਤੇ ਚੁੱਪ ਕਰਕੇ ਬੈਠਾ। ਮੈਂ ਕਿਹਾ, ਕਹਿੰਦਾ ਯਾਰ ਬਾਪੂ ਮੈਂ ਆਹ ਕੰਮ ਕੀਤਾ ਸੀ। ਮੈਂ ਕੋਈ ਨੀ, ਫੇਰ ਕੀ ਹੋਇਆ, ਤੇਰੇ ਦਾਦੇ ਨੇ ਵੀ ਕੀਤਾ ਸੀ। ਮੈਨੂੰ ਮੇਰੇ ਪਾਪਾ ਜੀ ਦੀ ਫੌਜ ਦੀ ਕਿਸੇ ਨੇ ਗੱਲ ਸੁਣਾਈ, ਮੇਰੇ ਵੱਡ ਵਡੇਰੇ ਨੇ, ਤੇ ਉਹ ਕਹਿੰਦੇ ਵੀ ਤੇਰੇ ਫਾਦਰ ਸਾਹਿਬ ਨੇ ਨਾ ਦੋ ਫੀਤੀਆਂ ਲਵਾ ਲਈਆਂ, ਆਪਣੇ ਦੋ ਰੈਂਕ ਉਹਦੇ ਘੱਟ ਹੋ ਗਏ। ਮੈਂ ਕਿਹਾ ਉਹ ਕਿੱਦਾਂ, ਪ੍ਰਾਊਡ ਫੀਲ ਹੁੰਦਾ ਹਨਾ। ਕਹਿੰਦੇ ਵੀ ਅੰਗਰੇਜ਼ ਰਾਜ ਦੇ ਵਿੱਚ ਜਦੋਂ ਉਹ ਛੁੱਟੀ ਮੰਗੀ ਕਿਸੇ ਫੌਜੀ ਨੇ ਤੇ ਉਹਨੇ ਅੰਗਰੇਜ਼ ਇਹਨਾਂ ਨੂੰ ਪੁੱਠਾ ਸਿੱਧਾ ਬੋਲ ਦਿੱਤਾ। ਬਾਪੂ ਮਤਲਬ ਜੇ ਮੇਰਾ 65 ਦਾ ਜਨਮ ਆ ਤੇ ਉਦੋਂ ਪਹਿਲਾਂ ਦੀ ਗੱਲ, ਹਾਂਜੀ ਲੜਾਈ ਦੇ ਵੇਲੇ ਦੀ ਕਦੇ ਗੱਲ ਆ। ਉਹਨੇ ਛੁੱਟੀ ਮੰਗੀ, ਛੁੱਟੀ ਨਹੀਂ ਦਿੱਤੀ ਤੇ ਉਹ ਦੂਜੇ ਫੌਜੀ ਨੇ ਅੰਗਰੇਜ਼ ਥਾਪੜਤਾ ਬਾਪੂ ਸਾਹਮਣੇ ਹੀ। ਹੁਣ ਬਾਪੂ ਦੀ ਗਵਾਹੀ ਪੈਣੀ ਸੀ ਤੇ ਜਦੋਂ ਗਵਾਹੀ ਪੈਣੀ ਸੀ ਤੇ ਬਾਪੂ ਨੇ ਆਪਣੇ ਬੰਦੇ ਦਾ ਪੱਕ ਪੂਰਿਆ ਵੀ ਇਹਨੇ ਪਹਿਲਾਂ ਇਹਨੇ ਮਾਰੀ ਆ ਤੇ ਇਹਦੀ ਵਧੀਕੀ ਆ, ਤੇ ਬਾਪੂ ਖੜ ਗਿਆ ਫੌਜੀ ਵਾਲੇ ਪਾਸੇ ਵੀ ਨਹੀਂ ਜੀ। ਬਾਪੂ ਕਹਿੰਦਾ ਮੈਂ ਤਾਂ ਵੇਖਿਆ ਹੀ ਨਹੀਂ ਜੀ। ਉਹ ਕਵੇ ਇਹਨੇ ਵੇਖਿਆ, ਉਹ ਕਹਿੰਦਾ ਮੈਂ ਵੇਖਿਆ ਨਹੀਂ। ਆਖਰ ਜੋਰਾਵਰਾਂ ਦਾ 3700 ਹੁੰਦਾ ਜੀ, ਹਾਂਜੀ ਚਿੱਟੇ ਨੇ ਚਿੱਟੇ ਦੀ ਮੰਨਣੀ ਸੀ, ਉਹ ਬਾਪੂ ਦੀਆਂ ਦੋ ਫੀਤੀਆਂ ਲਾਤੀਆਂ ਤੇ ਉਹ ਮੁੜ ਕੇ ਜਿੰਨਾ ਚਿਰ ਉਹ ਕਹਿੰਦੇ ਨੇ ਕਿ ਫੌਜੀ ਜੀਂਦਾ ਰਿਹਾ, ਪਿਆਰ ਰਿਹਾ, ਬਾਪੂ ਦਾ ਜਿਗਰੀ ਯਾਰ ਬਣ ਗਏ। ਸੋ ਗੱਲ ਹੈ ਕਿ ਕਿਸੇ ਵਾਸਤੇ ਨਾ ਕੁਰਬਾਨੀ ਕਰਨੀ ਪੈਂਦੀ ਹੈ, ਕਿਸੇ ਵੇਲੇ ਵਧੀਕੀ ਦੇ ਸਾਹਮਣੇ ਡਟਣਾ ਪੈਂਦਾ ਹਨਾ। ਤੇ ਹਾਂਜੀ ਗੱਲ ਯਾਦ ਆ ਗਈ, ਸਿਰਫ ਸਾਂਝੀ ਕੀਤੀ ਹੈ ਕਿ ਇੱਥੇ ਮੇਰੇ ਨਾਲ ਵੀ ਕਿਸੇ ਵੇਲੇ ਬਹੁਤ ਸਾਰੀਆਂ ਵਧੀਕੀਆਂ ਕਰ ਜਾਂਦੇ ਨੇ ਲੋਕ। ਮੈਂ ਕਹਿੰਦਾ ਚੱਲ ਕੋਈ ਨੀ ਯਾਰ, ਹੂ ਕੇਅਰ, ਰੱਬ ਸੱਚਾ ਜਾਣਦਾ ਹਨਾ। ਤੇ ਜੇ ਅਸੀਂ ਦਿਲੋਂ, ਤੁਸੀਂ ਕਿਸੇ ਨੂੰ ਦਿਲੋਂ ਧਾਰ ਕੇ ਕਿਸੇ ਨੂੰ ਦੁਖੀ ਕਰਦੇ ਹੋ ਨਾ ਭੱਟੀ ਸਾਹਿਬ, ਹਨਾ, ਕਿ ਮੈਂ ਕਿਸੇ ਨੂੰ ਪਰੇਸ਼ਾਨ ਕਰਨਾ, ਜੇ ਤੁਹਾਡੇ ਦਿਲ ਦੇ ਵਿੱਚ ਹੋਵੇ ਕਿ ਮੈਂ ਜਾਣ ਬੁੱਝ ਕੇ ਕਿਸੇ ਨੂੰ ਪਰੇਸ਼ਾਨ ਕਰਨਾ, ਤੇ ਕਹਿੰਦੇ ਕਿ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਅਸੀਂ ਸਾਡੇ ਅੰਦਰ ਜੋਤ ਹੈ ਤੇ ਜੋਤ ਕਿਹਨੂੰ ਮੰਨਦੇ ਹਾਂ ਅਸੀਂ? ਪਰਮਾਤਮਾ ਦੇ, ਕਹਿੰਦੇ ਰੱਬ ਤੁਹਾਡੇ ਅੰਦਰ ਹਨਾ। ਉਹ ਇੱਕ ਵਾਰ ਜਿਹੜਾ ਤੁਹਾਡਾ ਨੂੰ ਉਹ ਤੁਹਾਨੂੰ ਝੰਜੋੜਦਾ, ਜ਼ਰੂਰ ਰੋਕਦਾ, ਯਾਰ ਨਾ ਕਰ ਇੱਦਾਂ ਹਨਾ, ਕਿਸੇ ਨੂੰ ਦੁਖੀ ਨਾ ਕਰ, ਤੂੰ ਜਾਣ ਬੁੱਝ ਕੇ ਦੁਖੀ ਕਰਨ ਲੱਗਾ, ਇੱਕ ਵਾਰ ਤੁਹਾਨੂੰ ਤੁਹਾਡਾ ਆਪਣਾ ਆਪ ਵੀ ਰੋਕਦਾ, ਪਰ ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਪਰ ਜਦੋਂ ਸਾਨੂੰ ਉਹ ਉਲਟਾ ਪੈਂਦਾ ਨਾ, ਤੇ ਫੇਰ ਅਸੀਂ ਕਹਿੰਦੇ ਯਾਰ ਆਪਾਂ ਨਾ ਕਰਦੇ ਹਨਾ, ਜੇ ਮੰਨ ਲੈਂਦੇ ਆਪਣੇ ਮਨ ਦੀ ਤਾਂ ਵਧੀਆ ਸੀ, ਪਰ ਜਾਣ ਬੁੱਝ ਕੇ ਕਿਸੇ ਨੂੰ ਦੁਖੀ ਕਰੋਗੇ ਤਾਂ ਉਹ ਸਮਝ ਲਓ ਕਿ ਤੁਸੀਂ ਕਿਸੇ ਵਾਸਤੇ ਤਰੇੜ ਜੀ ਖਾਈ ਪੁੱਟਦੇ ਹੋ ਨਾ, ਤੇ ਟੋਆ ਤੁਹਾਡੇ ਲਈ ਪੁੱਟਿਆ ਹੀ ਪੁੱਟਿਆ, ਨਾਨਕ ਸਿੰਘ ਦਾ ਨਾਵਲ ਕਹਿੰਦਾ ਹਨਾ। ਖੈਰ 9058131320958013 1313 2020 ਰਾਜੀ ਸਿੰਘ ਨੂੰ ਲੱਭਦੀ ਦੀ ਪੁਲਿਸ, ਆਖਰ ਆਪੇ ਪੇਸ਼ ਹੋ ਗਏ ਨੇ।
0: ਰਾਜੀਤ ਸਿੰਘ ਹੋਰੀ ਸੁਪਰੀਮ ਕੋਰਟ ਗਏ ਸੀ ਰਾਹਤ ਲੈਣ ਵਾਸਤੇ, ਪਰ ਸੁਪਰੀਮ ਕੋਰਟ ਨੇ ਰਾਹਤ ਨਹੀਂ ਦਿੱਤੀ ਇਹਨਾਂ ਨੂੰ, ਹਾਈਕੋਰਟ ਨੇ ਦੇਣੀ ਸੀ, ਸੁਪਰੀਮ ਕੋਰਟ ਨੂੰ ਰਾਹ ਨਹੀਂ ਦਿੱਤੀ ਸੀ। ਫਿਰ ਇੱਕ ਐਪਲੀਕੇਸ਼ਨ ਦਿੰਦੇ ਸੁਪਰੀਮ ਕੋਰਟ ਦੇ ਵਿੱਚ ਵੀ ਮੈਂ ਆਤਮ ਸਮਰਪਣ ਕਰਨਾ ਚਾਹੁੰਦਾ, ਮੈਂ ਪੇਸ਼ ਹੋਣਾ ਚਾਹੁੰਦਾ। ਉਹ ਕਹਿੰਦੇ ਠੀਕ ਆ, ਬੜੀ ਚੰਗੀ ਗੱਲ ਆ। ਉਹਨਾਂ ਨੇ ਜਿਹੜੀ ਇਹਦੀ ਕੇਸ ਦੀ 1 ਅਕਤੂਬਰ ਦੀ ਡੇਟ ਪਾ ਦਿੱਤੀ ਵੀ 1 ਅਕਤੂਬਰ ਨੂੰ ਫੁੱਟਾਂਗੇ, ਬੇਲ ਕਿਹੜੀ ਦੇਣੀ ਕਿਹੜੀ ਨਹੀਂ ਦੇਣੀ। ਲੇਕਿਨ ਉਹਨਾਂ ਨੇ ਅੱਜ ਕਹਿਤਾ ਵੀ 1 ਅਕਤੂਬਰ ਤੋਂ ਪਹਿਲਾਂ ਤੂੰ ਪੇਸ਼ ਹੋਣਾ ਵਾ। ਦਰਸ਼ਨ ਸਿੰਘ ਨਗਰ ਕਲੋਨੀ ਪਟਿਆਲੇ ਦੀ ਹੈ, ਜਿੱਥੇ ਉਹ ਆਪਣੇ ਘਰ ਦੇ ਵਿੱਚ ਜਦੋਂ ਪੁਲਿਸ ਆਈ ਤੋਂ ਲੈ ਗਈ ਉਹਨਾਂ ਨੂੰ, ਲਿਖਿਆ ਕਿ ਗ੍ਰਿਫਤਾਰ। ਲੇਕਿਨ ਸਾਰਾ ਪਲੈਨ ਪ੍ਰੋਗਰਾਮ ਸੀ ਵੀ ਤੁਸੀਂ ਆ ਜਾਓ ਤੇ ਮੈਂ ਤੁਹਾਡੇ ਨਾਲ ਚੱਲ ਜਾਂਦਾ। ਹੁਣ ਇਹਦੇ ਵਿੱਚ ਵੇਖੋ, ਜੇ ਤਾਂ ਉਹਦੀ ਸਹੀ ਇਨਵੈਸਟੀਗੇਸ਼ਨ ਹੋ ਜਾਏ ਤੇ ਕਈ IAS ਤੇ ਕਈ PCS ਤੇ ਕਈ ਜਿਹੜੇ ਨੇ ਹੋਰ ਅਧਿਕਾਰੀ ਫਸਣਗੇ, IPC ਫਸਣਗੇ ਉਹ ਚ। ਉਹਦੇ ਕੋਈ ਜਿੰਨੀ ਕੁ ਉਹਨਾਂ ਲੁੱਟਮਾਰ ਕੀਤੀ ਉਹਦੀ ਲੰਮੀ ਕਹਾਣੀ, ਉਹ ਚ ਫਿਰ ਗੱਲ ਕਰੀ ਗੱਲ ਕਿਤੇ। ਹੁਣ ਰਾਜੀਤ ਸਿੰਘ ਤੇ ਚਲਾ ਗਿਆ, ਲੇਕਿਨ ਮੈਨੂੰ ਨੀ ਉਮੀਦ ਵੀ ਉਹਦੀ ਸਹੀ ਤਰੀਕੇ ਨਾਲ ਕੋਈ ਪੁੱਛ ਪੜਤਾਲ ਹੋ ਸਕੇ। ਜਿਹਨੂੰ ਤੁਸੀਂ 3 ਸਾਲ 2023 ਦੇ ਵਿੱਚ ਬਕਾਇਦਾ ਤੌਰ ਤੇ ਉਹਨੂੰ ਜਿਹੜਾ ਸੀ ਇਹ ਸਰਕਾਰ ਨੇ ਡਿਸਮਿਸ ਕੀਤਾ ਸੀ, 3 ਸਾਲ ਉਹ ਇੱਥੇ ਰਿਹਾ, ਕਿਤੇ ਨੀ ਗਿਆ, ਉਹ ਕਿਸੇ ਪੁੱਛਿਆ ਤੱਕ ਨੀ ਉਹਨੂੰ, ਖੁੱਲੀ ਛੋੜ ਦਿੱਤੀ। ਜਿਹਨੂੰ ਹਾਈਕੋਰਟ ਤੋਂ ਜਾਂ ਕਿਸੇ ਕੋਰਟ ਤੋਂ ਕੋਈ ਬੇਲ ਮਿਲਦੀ ਤੂੰ ਲੈ ਕੇ ਆ ਜਾ, ਤੇਰੇ ਨਾਲ ਮਦਦ ਕਰਾਂਗੇ। ਤੇ ਫਿਰ ਉਹਨੇ ਪੁੱਛਣਾ ਉਹਨੂੰ ਕੀ ਉਹਨਾਂ ਨੇ? ਹਾਲੀ ਕਿ ਇੰਦਰ ਜੀ ਦੇ ਜੇ ਖੁਲਾਸੇ ਕੀਤੇ ਨੇ, ਉਹਦੀ ਰਿਪੋਰਟ ADGP ਅੱਜ ਕੱਲ ਡੀਜੀਪੀ ਨੇ ਹਰਪ੍ਰੀਤ ਸਿੰਘ ਸਿੱਧੂ ਨਾਲ ਪੇਸ਼ ਕੀਤੀ ਸੀ ਅਦਾਲਤ ਦੇ ਵਿੱਚ ਚੱਟੋਪਾਧਿਆ ਡੀਜੀਪੀ ਦੀ ਅਗਵਾਈ ਹੇਠ ਸਿੱਟ ਬਣੀ ਸੀ ਜਿਹੜੀ ਉਹਦੀ ਰਿਪੋਰਟ ਆ ਉਹ ਬੜੀ ਡੈਮੇਜਿੰਗ ਰਿਪੋਰਟ ਆ ਉਹਦੇ ਵਿੱਚ ਰਾਜਨੀਤੀ ਦਾ ਕੋਈ ਵਿਚਾਰ ਕਿਸੇ ਪਾਸੋਂ ਨਹੀਂ ਹੈਗਾ ਹੁਣ ਉਹਦਾ ਕੀ ਕਰਦੇ ਇਹ ਤੇ ਪਤਾ ਨਹੀਂ ਚਾਰ ਰਿਪੋਰਟਾਂ ਸੀ ਜੀ ਇੱਕ ਰਿਪੋਰਟ ਅਜੇ ਵੀ ਹਾਈਕੋਰਟ ਦੇ ਵਿੱਚ 2023 ਦੀ ਪੈਂਡਿੰਗ ਪਈ ਹੈ ਉਹ ਖੋਲੀ ਨਹੀਂ ਗਈ ਇੱਕ ਵਾਰੀ ਖੋਲ ਕੇ ਵੇਖੀ ਸੀ ਤਾਂ ਸੱਪਾਂ ਦੀ ਪਟਾਰੀ ਸੀਗੀ ਉਹਦੇ ਵਿੱਚ ਨਸ਼ਾ ਤਸਕਰੀ ਸੀ ਦੋ ਡੀਜੀਪੀ ਦੇ ਨਾਂ ਆਉਂਦੇ ਸੀਗੇ ਹਾਈਕੋਰਟ ਨੇ ਕਿਹਾ ਬੰਦ ਕਰ ਦੇ ਉਹਦੇ ਰੱਖ ਦੇ ਉਹਨੂੰ ਫਿਰ ਉਸੇ ਤਰ੍ਹਾਂ
1: ਅੱਛਾ ਪਰ ਸਾਹਿਬ ਅਸਤੀਫਿਆਂ ਦੀ ਡਿਮਾਂਡ ਹੋ ਰਹੀ ਹੈ ਇੱਕ ਤਾਂ ਚੋਣ ਕਮਿਸ਼ਨ ਦੀ ਹੋ ਗਈ ਪੰਥਕ ਜਥੇਬੰਦੀਆਂ ਨੇ ਧਾਮੀ ਦੇ ਬੂਹੇ ਦੇ ਕੇ ਧਰਨਾ ਦਿੱਤਾ 72 ਘੰਟਿਆਂ ਦੇ ਵਿੱਚ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਵੈਸੇ ਤਾਂ ਧਾਮੀ ਸਾਹਿਬ ਦੀ ਜੇ ਜ਼ਮੀਰ ਜਾਗਦੀ ਹੋਵੇ ਪਹਿਲਾਂ ਵੀ ਇਨ੍ਹਾਂ ਨੇ ਅਸਤੀਫਾ ਦਿੱਤਾ ਸੀ ਪਤਾ ਨਹੀਂ ਕਿਵੇਂ ਕਾਕਾ ਜੀ ਬਣਾ ਲੈ ਕੇ ਆ ਗਏ ਇਨ੍ਹਾਂ ਨੂੰ ਦੇ ਦਿਓ ਅਸਤੀਫਾ ਵੈਸੇ ਤੁਹਾਡੀ ਜ਼ਮੀਰ ਜਾਗਦੀ ਹੋਵੇ ਤਾਂ ਦੇ ਦਿਓ ਬੜੇ ਕੰਮ ਹੋ ਗਏ ਨੇ ਤੁਹਾਡੀ ਪ੍ਰਧਾਨਗੀ ਹੇਠ ਕਾਰਜਕਾਰਨੀ ਪ੍ਰਧਾਨ ਤੁਸੀਂ ਹੋ ਕੇ ਇੰਨੇ ਚੰਨ ਚਾੜ ਦਿੱਤੇ ਨੇ ਕਿ ਕੌਮ ਦਾ ਸੁਨਹਿਰੀ ਪੰਨਾ ਤਾਂ ਨਹੀਂ ਕਾਲੇ ਪੰਨਿਆਂ ਦੇ ਵਿੱਚ ਨਾਂ ਲਿਖਿਆ ਜਾ ਰਿਹਾ ਉਧਰ ਚਾਵਲੇ ਦੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਉਧਰ ਪੁਨਰ ਸੁਰਜੀਤ ਅਕਾਲੀ ਦਲ ਜਿਹੜਾ ਉਹ ਮੁੱਖ ਮੰਤਰੀ ਨੂੰ ਮਿਲਿਆ ਵਫਦ ਸਿੱਟ ਬਣਾਉਣ ਦੀ ਮੰਗ ਕੀਤੀ ਹੈ ਤੇ ਸਿੱਟ ਦਾ ਤੁਸੀਂ ਕਹਿੰਦੇ ਨੇ ਵੀ ਜਿਹੜੇ ਮਸਲੇ ਨੂੰ ਖੂਹ ਸੁੱਟਣਾ ਹੋਵੇ ਉਹ ਸਿੱਟ ਬਣਾ ਦੋ
0: ਬਿਲਕੁਲ ਜੀ ਜਿਹੜੀ ਸਿੱਟ ਆ ਉਹ ਕਰਦੀ ਕੀ ਆ ਉਹ ਗਵਾਹ ਹੀ ਇੰਨੇ ਪੈਦਾ ਕਰ ਦਿੰਦੀ ਆ ਵੀ ਜਿਹਨਾਂ ਨੂੰ ਗਵਾਹੀਆਂ ਹੁੰਦੀਆਂ ਹੀ ਨੀਗੀਆਂ ਜੇ ਉਹ ਚ 100 ਗਵਾਹ ਤੁਸੀਂ ਖੜਾ ਕਰਤਾ 100 ਗਵਾਹ ਕਰਨ ਵਾਸਤੇ ਘੱਟੋ ਘੱਟ ਉਹਨੂੰ 5 ਸਾਲ ਲੱਗਣੇ 5 ਸਾਲ ਲੱਗ ਕੇ ਕੇਸ ਦਾ ਬੇੜਾ ਗਰਕ ਹੋ ਗਿਆ 5 ਸਾਲ ਦੇ ਕਈ ਵਹਿ ਚੜਾਈ ਕਰ ਜਾਣੇ ਇਸ ਕਰਕੇ ਸਿੱਟ ਤੇ ਬਣਾਈ ਉੱਥੇ ਜਾਂਦੀ ਆ ਜਿੱਥੇ ਉਹਨੂੰ ਮਾਮਲੇ ਨੂੰ ਜਿਹੜਾ ਵਾ ਉਹ ਖੂਹ ਖਾਤੇ ਪਾਉਣਾ ਹੋਵੇ ਇਸ ਕਰਕੇ ਜੇ ਸਿੱਟ ਬਣਾਈ ਆ ਹਾਈਕੋਰਟ ਦੇ ਦੇਸ਼ਾਂ ਦੇ ਬਣੇ ਹਾਈਕੋਰਟ ਨੂੰ ਟਾਈ ਬੌਂਡ ਕਰੇ ਫਿਰ ਬਣਦੀ ਗੱਲ ਵੇਖੋ 3 ਸਿੱਟਾਂ ਬਣੀਆਂ ਲਾਰੈਂਸ ਬਿਸ਼ਨੋਈ ਦੇ ਮਾਮਲੇ ਚ ਕੁਛ ਨਹੀਂ ਹੋਇਆ ਜਦੋਂ ਹਾਈਕੋਰਟ ਨੇ ਸਿੱਟ ਬਣਾਈ ਦੱਸੋ ਜੀ ਕਿੱਥੇ ਇਹਦੀ ਇੰਟਰਵਿਊ ਹੋਈ ਆ ਤੇ ਅਗਲਿਆਂ ਲੱਭ ਵੀ ਲਈ ਵੀ ਕਿੱਥੇ ਹੋਈ ਫਿਰ ਹਾਈਕੋਰਟ ਨੂੰ ਦੱਸਣੀ ਵੀ ਪਈ ਇਸ ਕਰਕੇ ਜੇ ਸਰਕਾਰ ਨੇ ਸਿੱਟ ਬਣਾਈ ਤਾਂ ਕੱਖ ਨਹੀਂ ਬਣਨਾ ਉਹ ਤੇ ਖੂਹ ਖਾਤੇ ਪੈਣਾ ਸਭ ਕੁਛ ਉਹਦੇ ਵਿੱਚ ਕੁਝ ਵੀ ਨਹੀਂ ਬਣਨਾ ਇਹਨਾਂ ਮੰਗ ਤੇ ਕੀਤੀ ਗਵਰਨਰ ਨੂੰ ਅੱਜ ਮਿਲੇ ਜਾ ਕੇ ਕੱਲ ਮੁੱਖ ਮੰਤਰੀ ਨੂੰ ਮਿਲਿਆ ਤੇ ਬਿਰਸਾ ਸਿੰਘ ਮਲਟੋਆ ਕਹਿੰਦਾ ਪੰਥ ਦੋਖੀ ਗੁਰੂ ਦੋਖੀ ਨੂੰ ਜਾ ਕੇ ਮਿਲੇ ਨੇ ਤੇ ਬਿਰਸਾ ਸਿੰਘ ਮਲਟੋਆ ਜੀ ਜੇ ਤੁਸੀਂ ਇਹਨੇ ਬੰਦੇ ਮਾਰਿਆ ਉਹ ਪੰਥ ਪਰਸੋਂ ਕੇ ਮਾਰਿਆ
1: ਠੀਕ ਠੀਕ ਠੀਕ ਠੀਕ ਪਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੱਲ ਮਿਲਦੇ ਹਾਂ ਥੈਂਕ ਯੂ ਸਤਿ ਸ੍ਰੀ ਅਕਾਲ
0: ਸ਼ੁਕਰੀਆ ਜੀ
1: ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਚਿਰ ਅਸੀਂ ਰੈਗੂਲਰ ਸਾਡਾ ਜਿਹੜਾ ਹੈ ਟੈਸਟਿੰਗ ਪੀਰੀਅਡ ਚੱਲਦਾ ਉਨ੍ਹਾਂ ਚਿਰ ਮੈਂ 1 ਘੰਟਾ 9 ਤੋਂ 11 ਕਰਿਆ ਕਰਾਂ ਤਾਂ ਕਿ ਪੱਟੀ ਸਾਹਿਬ ਨਾਲ ਹੋਰ ਵੀ ਖੁੱਲ੍ਹ ਕੇ ਗੱਲਬਾਤ ਅਸੀਂ ਕਰ ਸਕੀਏ ਅਤੇ ਟੈਸਟਿੰਗ ਪੀਰੀਅਡ ਦੇ ਦਰਮਿਆਨ ਮੈਂ ਅਰਸ਼ਰਾਂ ਨੂੰ ਕੱਲ੍ਹ ਕਿਹਾ ਸੀ ਇੱਕ ਬਕਾਇਦਾ ਸਾਨੂੰ ਸਿਸਟਮੈਟਿਕਲੀ ਦੌਰ ਦੇ ਵਿੱਚੋਂ ਦੀ ਲੰਘਣਾ ਪੈਂਦਾ ਇਹ ਨਹੀਂ ਕਿ ਇਹ ਸਾਡੇ ਕੋਲ ਆ ਗਿਆ ਸਟੇਸ਼ਨ ਤੇ ਅਸੀਂ ਜਿੱਥੇ ਮਰਜ਼ੀ ਜਦੋਂ ਮਰਜ਼ੀ ਕਰ ਲਈਏ ਬਕਾਇਦਾ ਦੀ ਲੋਕ ਬੁੱਕ ਹੁੰਦੀ ਹੈ ਜਿਹੜੀ ਅੰਡਰ CRT ਰੂਲ ਐਂਡ ਰੈਗੂਲੇਸ਼ਨ ਸਾਰੇ ਨਿਯਮਾਂ ਨੂੰ ਫਾਲੋ ਕਰਦਿਆਂ ਹੀ ਅਸੀਂ ਟਾਈਮ ਦੀ ਜਿਹੜੀ ਵੰਡ ਕਰ ਸਕਦੇ ਹਾਂ ਉੱਥੇ ਲੱਗੇ ਹੋਏ ਨੇ ਅਰਸ਼ ਜੇ ਕੱਲ੍ਹ ਆ ਗਿਆ ਤਾਂ ਠੀਕ ਹੈ ਨਾ ਅਤੇ ਸੋਮਵਾਰ ਨੂੰ ਜਿੰਨਾ ਚਿਰ ਇਹ ਰੈਗੂਲਰ ਨਵੇਂ ਹੋਸਟ ਜਿੰਨਾ ਚਿਰ ਆਪਣੇ ਆਪ ਨੂੰ ਅਨਾਊਂਸ ਨਹੀਂ ਕਰਦੇ ਉਨ੍ਹਾਂ ਚਿਰ ਅਸੀਂ ਇਹਨੂੰ ਕੰਟੀ ਰੱਖਣ ਦਾ ਯਤਨ ਕਰਾਂਗਾ ਮੈਂ 9 ਤੋਂ 11 ਤੇ ਪੱਟੀ ਸਾਹਿਬ ਨਾਲ ਖੁੱਲ੍ਹ ਕੇ ਹੋਰ ਵਿਚਾਰ ਚਰਚਾ ਕਰ ਲਿਆ ਕਰਾਂਗੇ ਤੁਹਾਡੇ ਫੀਡਬੈਕ ਦੀ ਜ਼ਰੂਰਤ ਹੈ 905-813-1300 ਜਾਂ 416-770-7497 ਤੁਸੀਂ ਸਾਡੇ ਸਹਿਯੋਗੀ ਬਣ ਸਕਦੇ ਹੋ ਸਪੋਰਟਰ ਬਣ ਸਕਦੇ ਹੋ ਸਾਥ ਦੇ ਸਕਦੇ ਹੋ ਕੁਛ ਨਹੀਂ ਤਾਂ ਤੁਸੀਂ ਸਿਰਫ ਅਤੇ ਸਿਰਫ IPTV ਬਾਕਸ ਜੇ ਤੁਹਾਡੇ ਘਰੇ ਪਿਆ ਹੈ ਸਾਡੇ ਨਾਲ ਸਵਿਚ ਕਰ ਲਓ ਅਸੀਂ ਜਿੱਥੇ ਪੈਸਿਆਂ ਦੀ ਤੁਹਾਡੀ ਗਰੰਟੀ ਹੈ ਉੱਥੇ 12 ਮਹੀਨਿਆਂ ਦਾ ਉੱਕਾ ਪੁੱਕਾ $100 ਅਤੇ 2 ਦਿਨ ਦਾ ਤੁਹਾਡੀ ਤਸੱਲੀ ਲਈ ਟਰਾਇਲ ਬਿਲਕੁਲ ਫ੍ਰੀ ਦਿੰਦੇ ਹਾਂ 6475858596475956 ਇੱਕ ਮੈਂ ਬਾਰ ਬਾਰ ਬੇਨਤੀ ਕਰਦਾ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਅਰਸ਼ ਨੂੰ ਵੀ ਤੇ ਸਾਨੂੰ ਵੀ ਪੁੱਛਦੇ ਹੋ ਜੀ ਫਲਾਣਾ ਹੋਸਟ ਮੇਰੀ ਰਿਕੁਐਸਟ ਹੈ ਤੁਸੀਂ ਅੱਤ ਸਤਿਕਾਰਯੋਗ ਹੋ ਕੱਲੇ ਕੱਲੇ ਨੂੰ ਅਸੀਂ ਆਫ ਦੀ ਏਅਰ ਬਹੁਤਾ ਕੁਝ ਬੋਲ ਵੀ ਨਹੀਂ ਸਕਦੇ ਕਿਉਂਕਿ ਅੱਜ ਕੱਲ੍ਹ ਬਹੁਤ ਕੁਝ ਚੱਲਦਾ ਤੁਸੀਂ ਜਿਸ ਵੀ ਰੇਡੀਓ ਹੋਸਟ ਨੂੰ CJMR 1320 AM ਤੇ ਉਹਦੀ ਆਵਾਜ਼ ਸੁਣਦੇ ਰਹੇ ਹੋ ਜਾਂ ਸੁਣਨਾ ਚਾਹੁੰਦੇ ਹੋ ਬਰਾਏ ਕਰਮ ਬਰਾਏ ਮਿਹਰਬਾਨੀ ਉਸ ਨੂੰ ਖੁਦ ਕਹੋ ਕਿ ਅਸੀਂ ਤੁਹਾਨੂੰ ਜੀ ਉੱਥੇ ਸੁਣਨਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ, ਬਜਾਏ ਸਾਨੂੰ ਕਹੋ ਕਿ ਤੁਸੀਂ ਉਹਨੂੰ ਲੈ ਕੇ ਆਓ ਜੀ, ਉਹਨੂੰ ਲੈ ਕੇ ਆਓ। ਹੋ ਸਕਦਾ ਉਹਨਾਂ ਦਾ ਮਨ ਕਿਤੇ ਹੋਰ ਟਿਕਿਆ ਹੋਵੇ ਜਾਂ ਮਨ ਕਿਤੇ ਹੋਰ ਵੱਜਦਾ ਹੋਵੇ, ਅਸੀਂ ਉਹਨਾਂ ਨੂੰ ਫੋਨ ਕਰੀਏ, ਉਹ ਸਾਡੇ ਵਾਸਤੇ ਮੇਰੇ ਖਿਆਲ ਦੇ ਵਿੱਚ ਅਗਲੇ ਨੂੰ ਮਜਬੂਰ ਕਰਨ ਵਾਲੀ ਗੱਲ ਹੋਵੇਗੀ ਤੇ ਸਾਡੇ ਵਾਸਤੇ ਵੀ ਚੰਗੀ ਗੱਲ ਨਹੀਂ। ਮੇਰੀ ਕਮਿਊਨਿਟੀ ਦੇ ਵੈਲ ਨੋਨ ਸ਼ਖਸੀਅਤਾਂ ਨੇ, ਮੈਂ ਸਾਰਿਆਂ ਨੂੰ ਇਕੱਠਾ ਹੋ ਕੇ ਕਹਿ ਰਿਹਾ, ਤੁਸੀਂ ਮੇਰੇ ਬਹੁਤ ਸਤਿਕਾਰਯੋਗ ਹੋ, ਮਾਣ ਕਰਦੇ ਹੋ, ਪਿਆਰ ਦਿੰਦੇ ਹੋ, ਬਜਾਏ ਸਾਨੂੰ ਪੁੱਛੋ ਕਿ ਫਲਾਣੇ ਦਾ ਕੀ ਬਣਿਆ, ਫਲਾਣੇ ਦਾ ਕੀ ਬਣਿਆ, ਤੁਸੀਂ ਉਹਨਾਂ ਦੇ ਵੈਲਵਿਸ਼ਰ ਹੋ, ਉਹਨਾਂ ਨੂੰ ਤੁਸੀਂ ਲਾਈਕ ਕਰ ਦਿਓ, ਬੜੀ ਖੁਸ਼ੀ ਵਾਲੀ ਗੱਲ ਹੈ, ਤੇ ਤੁਸੀਂ ਖੁਦ ਉਹਨਾਂ ਨੂੰ ਫੋਨ ਕਰੋ ਬਈ, ਮੈਂ ਤੈਅ ਦਿਲ ਤੋਂ ਤੁਹਾਡਾ ਧੰਨਵਾਦੀ ਹੋਵਾਂਗਾ ਇਸ ਵਿਸ਼ੇ ਦੇ ਉੱਤੇ। ਚਲੋ ਫਿਰ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਪੰਜਾਬ ਤੋਂ ਖਬਰਾਂ, ਫਿਰ ਰਣਜੀਤ ਰਾਣਾ ਜੀ ਪੱਤਰਕਾਰ ਜਿਹੜੇ ਪੰਜਾਬ ਤੋਂ, ਫਿਰ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਦੀ ਖਬਰਾਂ ਲੈ ਕੇ ਹਾਜ਼ਰ ਹੋਣਗੇ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਇਸ ਮਾਧਿਅਮ ਦੇ ਰਾਹੀਂ ਉਸਨੂੰ ਪ੍ਰਮੋਟ ਕਰਨਾ ਚਾਹੋ ਤਾਂ ਸਾਨੂੰ ਖੁਸ਼ੀ ਹੋਵੇਗੀ। ਡੇ ਟਾਈਮ ਤਾਂ ਟੈਲੀ ਵਾਂਗੂ ਖੜਕਦਾ, ਨੈਗਰਾ ਫਾਲ, ਬਫਲੋ, ਸੈਂਟ ਕੈਥਰਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਬੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਤੇ ਕੱਲ ਤਾਂ ਕਮਾਲ ਹੋ ਗਈ, ਅਰੋਰਾ ਸਾਈਡ ਤੋਂ ਵੀ ਫੋਨ ਕਾਲਸ ਆਈਆਂ ਨੇ, ਬਫਲੋ ਤੋਂ ਬਹੁਤ ਦੂਰ ਦੂਰ ਤੱਕ ਵੀ ਫੋਨ ਆ ਰਹੀਆਂ ਨੇ। ਤੋ ਤੁਹਾਡਾ ਧੰਨਵਾਦ ਹੈ ਜੀ। ਇਹ ਨਹੀਂ ਕਿ ਸਾਰੇ ਪਾਸੇ ਅਸੀਂ ਕਵਰ ਕਰ ਲਏ ਜਾਂ ਸਾਰਿਆਂ ਨੂੰ ਅਸੀਂ ਸੰਤੁਸ਼ਟ ਜਾਂ ਖੁਸ਼ ਕਰ ਸਕਦੇ ਹਾਂ, ਖਾਮੀਆਂ ਰਹਿਣਗੀਆਂ ਨੇ ਤੇ ਖਾਮੀਆਂ ਰਹਿਣਗੀਆਂ, ਪਰ ਤੁਹਾਡੀ ਫੀਡਬੈਕ ਬੜੀ ਜ਼ਰੂਰੀ ਹੈ। ਕਿਸੇ ਨੇ ਪ੍ਰੋਗਰਾਮ ਸ਼ੁਰੂ ਕਰਨਾ ਆਪਣੀ ਅੰਦਾਜ਼ ਨਾਲ ਤਾਂ ਕਾਲ ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ।
5: You're listening to CNN Toronto, Chawla News Network, Toronto. Real news, real impact, showing you real world. CJMR 1320. CJMR 1320. The voice of the city.
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
6: ਇਹ ਹੈ ਟਾਟਾ ਆਟੋ ਇਲੈਕਟ੍ਰਿਕ, ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ।
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: तुसी सुन रहे हो चावला न्यूज़ नेटवर्क टोरंटो CNN टोरंटो
3: खुशियां ते जश्न बनाओ ते रुसियां नू मनाओ अपनियां नाल बैठ के ताजे स्वादले जायकेदार फूड दा लुत्फ उठाओ लाली स्वीट एंड रेस्टोरेंट आओ ताजियां स्वादलियां मठियाईयां अते जायकेदार फूड लई हमेशा याद रखो लाली स्वीट्स जित्थो तुसी डाइन इन या टेक आउट भी ले सकते हो ग्रेट फूड बेस्ट सर्विस लई लाली स्वीट्स एंड रेस्टोरेंट पहुंचो 499 रे लॉसन बुलेवार्ड ब्रैम्पटन कॉल 905-450-6464
4: लाली स्वीट एंड रेस्टोरेंट लाली स्वीट एंड रेस्टोरेंट
5: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 ईवन जीरो जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रैवल अगर तुसी खेतां विच कम करके ढेर सारे डेली डॉलर कमाना चाहुंदे हो तां इह सूचना तुहाडे लई है संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो 7 डेज कम वधेरे जानकारी लई कॉल करो अजैब सिंह सहोता 4165618882 416-561-8882
6: अगर तुहाडे बेसमेंट दे विच पानी दी लीकेज हो रही ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ
7: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਮ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਮਟਨ 905-790 ਛਪਿੰਜਾ ਛਪਿੰਜਾ ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟਰਸਟਿਡ ਮੋਸਟ ਇਫੈਕਟਿਵ
8: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
9: ਓ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
8: ਸੱਚੀ
9: ਓ ਮੁੱਚੀ
10: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ
9: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ
8: ਹੁਣ ਐਡਰੈਸ ਵੀ ਲਿਖਾ
9: ਲੈ ਲਿਖ ਲਾ 1 ਗੁੱਡ ਮਾਰਕ ਪਲੇਸ ਇਟੋਬੀਕੋਕ ਯੂਨਿਟ 5
10: ਕਾਲ 647-706-9257 647-706-9257
11: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ ਇਮੀਡੀਏਟ ਹਾਇਰਿੰਗ ਹੋ ਰਹੀ ਹੈ ਓਨਰ ਆਪਰੇਟਰਸ ਟੀਮ ਕੰਪਨੀ ਡਰਾਈਵਰਸ ਟੀਮ ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390 Shah Transport, the yard located here at 5758 Dixie Road, intersection 401 and Dixie. Number ekwari fir to 416-903-8390.
12: Sat Sri Akal ji, mera naam hai Gaya Gurdeep Singh Nanua. I am a lawyer at Nanua and UFA Lawyers.
13: If you're involved in a motor vehicle accident, a slip and fall, or any kind of accident that results in personal injury, please let us know. We can help.
12: Sanu contact karo. Sada phone number hai 647-793-6889.
14: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ ਯੂਨਿਟ 42 ਏਬਰਾਮਟਨ ਕਾਲ 9059288557 ਅਨਾਜ ਮਾਰਟ
15: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
16: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਅਪਣਾ CJMR 1320

ਚੁੱਪ ਬੈਠੀ ਨਾ ਮਿੱਟੀ ਦਿਆ ਬਾਵਿਆ ਵੇ, ਚੁੱਪ ਬੈਠੀ ਨਾ ਮਿੱਟੀ ਦਿਆ ਬਾਵਿਆ ਵੇ, ਕਿਹੜਾ ਸੂਰਮਾ ਖਿੱਚ ਲੂ ਜ਼ਬਾਨ ਤੇਰੀ। ਚੁੱਪ ਬੈਠੀ ਨਾ ਮਿੱਟੀ ਦਿਆ ਬਾਵਿਆ ਵੇ, ਓਏ ਕਿਹੜਾ ਸੂਰਮਾ ਖਿੱਚ ਲੂ ਜ਼ਬਾਨ ਤੇਰੀ, ਤੇਰੇ ਸਾਹਾਂ ਦੀ ਗਿਣਤੀ ਨੀ ਬਦਲ ਸਕਦਾ, ਤੇ ਹਾਏ ਬਦਲ ਸਕਦਾ ਜ਼ਮੀਰ, ਹੋਣੀ ਨੀ ਸੌਖੀ ਨਿਲਾਮ ਤੇਰੀ। ਤੇਰੇ ਬੋਲਣ ਤੋਂ ਹੈ ਇਤਰਾਜ ਉਹਨੂੰ, ਤੇਰੇ ਬੋਲਣ ਤੋਂ ਹੈ ਇਤਰਾਜ ਉਹਨੂੰ, ਗੀਤ ਤੇਰੇ ਤੋਂ ਖੌਫ ਆਵੇ, ਉਹ ਤਾਂ ਹਨੇਰੇ ਵਿਚ ਮਾਰਦਾ ਫਿਰੇ ਫੂਕਾਂ ਵੀ ਫਿਰੇ ਫੂਕਾਂ, ਉਹ ਤਾਂ ਹਨੇਰੇ ਵਿਚ ਮਾਰਦਾ ਫਿਰੇ ਫੂਕਾਂ, ਦੀਪ ਮਸਤਕ ਦਾ ਬੱਜ ਕੇ ਜਗੀ ਜਾਵੇ, ਤੇਰੀ ਬੜਕ ਨਾਲ ਵੈਰੀ ਨੇ ਭੱਜ ਜਾਣਾ, ਤੇਰੀ ਬੜਕ ਨਾਲ ਵੈਰੀ ਨੇ ਭੱਜ ਜਾਣਾ, ਹਾਏ ਭਿੱਜ ਜਾਣਾ, ਸਲਾਮਤ ਰਹਿਣੀ ਐ ਤੀਗ ਤੇ ਮਿਆਨ ਤੇਰੀ। ਚੁੱਪ ਬੈਠੀ ਨਾ ਮਿੱਟੀ ਦਿਆ ਬਾਵਿਆ ਓਏ, ਕਿਹੜਾ ਆਣ ਕੇ ਖਿੱਚ ਲਊ ਜ਼ਬਾਨ ਤੇਰੀ, ਜ਼ਬਾਨ ਤੇਰੀ।

0: ਸੀਮਾ 1320 ਮੀਟਰ ਬੈਨ ਆਲਮ ਲੋਹਾਰ ਦੀ ਆਵਾਜ਼ ਦਾ ਤੇ 17 ਦੇ ਜਿਹੜੀਆਂ ਪੜੀਆਂ ਨੇ ਉਨ੍ਹਾਂ ਦੇ ਲੇਖਕ ਸਨ ਸੁਖ ਬਰਾੜ ਤੇ ਲੋ ਪੰਜਾਬ ਚਲਦਿਆਂ ਖਬਰਾਂ ਦਾ ਅਗਲਾ ਵਿਸ਼ੇਸ਼ ਬੁਲੇਟਿਨ ਲੈ ਕੇ ਰੀਮਾ ਗੋਗਲਾਨੀ ਜੀ ਹਾਜ਼ਰ ਨੇ ਤਮਾਮ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਸਾਡੇ ਸਰੋਤਿਆਂ ਸਾਡੇ ਚਾਹੁਣ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਖਬਰਾਂ ਤੁਹਾਡੀ ਨਜ਼ਰ ਕੀਤੀਆਂ ਜਾਂਦੀਆਂ ਨੇ ਤੇ ਲੋ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਬੈਲ ਤੋਂ ਸੁਖਰਾਜ ਕੰਗ 416-6-7999 ਸੰਧੂ ਡੈਂਟੈਸਟੀ ਤੋਂ ਡਾਕਟਰ ਸੁਸ਼ਪਾਲ ਸਿੰਘ ਸੰਧੂ ਦੰਦਾਂ ਦੀ ਦੇਖਭਾਲ ਲਈ ਦੰਦ ਲਗਾਉਣੇ ਪਟਾਉਣੇ ਲਗਾਉਣੇ ਚਮਕਾਉਣੇ ਰੂਟ ਕਨਾਲ ਬ੍ਰਿਜਸ ਆਦਿ ਕੰਮ ਲਈ ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ 905-794-5667 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਲੋ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਨੋਇਡਾ ਚ ਏਸੀ ਬੱਸ ਚ ਲੱਗੀ ਅੱਗ, 9 ਲੋਕ ਜ਼ਿੰਦਾ ਸੜੇ। ਸਕੂਲਾਂ ਦੇ 50 ਮੀਟਰ ਦੇ ਦਾਇਰੇ ਚ ਜੰਕ ਫੂਡ ਨਿਯਮ ਹੋਣਗੇ ਸਖ਼ਤ। ਗਮਾਡਾ ਦਫ਼ਤਰ ਚ 36 ਘੰਟੇ ਦੀ ਛਾਪੇਮਾਰੀ ਤੋਂ ਬਾਅਦ ਟੀ ਬੈਗ ਲੈ ਕੇ ਨਿਕਲੇ ED ਅਧਿਕਾਰੀ। ਫਰਾਰ ਚੱਲ ਰਿਹਾ AIG ਰਾਜੀਤ ਸਿੰਘ ਪਟਿਆਲਾ ਪੁਲਿਸ ਦੇ ਅੱਗੇ ਹੋਇਆ ਪੇਸ਼। ਪੰਜਾਬ GD ਦੀ ਰੇਡ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਟੀਮ ਦੀ ਗੱਡੀਆਂ ਦੇ ਸ਼ੀਸ਼ੇ ਭੰਨੇ। ਹੁਣ ਖਬਰਾਂ ਵਿਸਤਾਰ ਦੇ ਨਾਲ। ਉੱਤਰ ਪ੍ਰਦੇਸ਼ ਦੀ ਨੋਇਡਾ ਦੇ ਵਿਚ ਬੁੱਧਵਾਰ ਰਾਤ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ AC ਬੱਸ ਚ ਅੱਗ ਲੱਗਣ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਵਿਚ 8 ਮਰਦ ਤੇ 1 ਔਰਤ ਨੇ। ਬੱਸ ਦੇ ਵਿਚ 35 ਪੈਸੇਂਜਰ ਸਵਾਰ ਸਨ। 20 ਨੂੰ ਰੈਸਕਿਊ ਕੀਤਾ ਗਿਆ, ਜਦਕਿ ਕੁਝ ਪੈਸੇਂਜਰ ਬਾਰੀਆਂ ਤੋੜ ਕੇ ਬਾਹਰ ਨਿਕਲੇ। ਹਾਦਸਾ ਕਰੀਬ 11:30 ਵਜੇ ਜ਼ੇਵਰ ਏਅਰਪੋਰਟ ਤੋਂ 500 ਮੀਟਰ ਦੂਰ ਹੋਇਆ। ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਰਾਤ 9:30 ਵਜੇ ਮਹੋਬਾ ਤੇ ਲਈ ਨਿਕਲੀ ਸੀ। AC ਚ ਬਲਾਸਟ ਦਾ ਖਦਸ਼ਾ ਹੈ। ਡੈਡ ਬਾਡੀਜ਼ ਪੂਰੀ ਤਰ੍ਹਾਂ ਸੜ ਗਈਆਂ ਨੇ, ਹਾਲੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। FIR ਚ ਪੈਸੇਂਜਰ ਸੁਨੀਲ ਕੁਮਾਰ ਨੇ ਦਸਿਆ ਕਿ ਬੱਸ ਦੇ ਵਿਚ ਸੜਨ ਦੀ ਬੋ ਆ ਰਹੀ ਸੀ। ਡਰਾਈਵਰ ਕਲੀਨਰ ਸਿਗਰਟ ਪੀ ਰਹੇ ਸਨ। ਜਦੋਂ ਪੈਸੇਂਜਰ ਨੇ ਵਿਰੋਧ ਕੀਤਾ ਤਾਂ ਦੋਵੇਂ ਹੱਸਣ ਲੱਗੇ। ਕੁਝ ਦੇਰ ਬਾਅਦ ਹੀ ਬੱਸ ਦੇ ਵਿਚ ਅੱਗ ਲੱਗ ਗਈ। ਅੱਗ ਦੇ ਬਾਵਜੂਦ ਡਰਾਈਵਰ ਨੇ ਬੱਸ ਨਹੀਂ ਰੋਕੀ, ਪਰ ਜਦੋਂ ਪੈਸੇਂਜਰ ਨੇ ਸ਼ੀਸ਼ੇ ਤੋੜੇ ਉਸ ਤੋਂ ਬਾਅਦ ਬੱਸ ਰੋਕੀ ਗਈ ਹੈ। ਦੇਸ਼ ਦੇ ਵਿਚ ਸਕੂਲ ਤੇ ਉਸ ਦੇ 50 ਮੀਟਰ ਦੇ ਦਾਇਰੇ ਚ ਜ਼ਿਆਦਾ ਨਮਕ, ਚੀਨੀ ਤੇ ਫੈਟ ਵਾਲੇ ਖਾਦ ਪਦਾਰਥਾਂ ਨੂੰ ਵੇਚਣ ਤੇ 2020 ਤੋਂ ਰੋਕ ਲੱਗੀ ਹੈ। ਪਰ 6 ਸਾਲ ਬਾਅਦ ਵੀ ਇਹ ਸਾਫ਼ ਨਹੀਂ ਸੀ ਕਿ ਕਿੰਨਾ ਚੀਜ਼ਾਂ ਨੂੰ ਇਸ ਨਿਯਮ ਚ ਸ਼ਾਮਲ ਕੀਤਾ ਜਾਵੇ। ਇਸ ਨੂੰ ਕਲੀਅਰ ਕਰਨ ਦੇ ਲਈ FSSCI ਨੇ ਨਵੇਂ ਨਿਯਮਾਂ ਦਾ ਡਰਾਫਟ ਜਾਰੀ ਕੀਤਾ ਹੈ। ਇਸ ਦੇ ਤਹਿਤ ਪੈਕਟ ਚ ਮੌਜੂਦ ਨਮਕ, ਚੀਨੀ ਤੇ ਫੈਟ ਦੀ ਮਾਤਰਾ ਦੇ ਆਧਾਰ ਤੇ ਇਹ ਤੈਅ ਕੀਤਾ ਜਾਵੇਗਾ ਕਿ ਕੋਈ ਖਾਦ ਪਦਾਰਥ ਵੇਚਣ ਯੋਗ ਹੈ ਜਾਂ ਨਹੀਂ। ਫਿਲਹਾਲ ਚਿਪਸ, ਬਿਸਕੁਟ, ਨਮਕੀਨ ਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਤੇ ਸਿੱਧੀ ਰੋਕ ਨਹੀਂ ਲਾਈ ਗਈ ਹੈ। ਮੌਜੂਦਾ ਨਿਯਮ ਸਕੂਲ ਦੀ ਕੈਂਟੀਨ, ਮੈਸ, ਹਸਪਤਾਲ ਤੇ ਗੇਟ ਤੇ 50 ਮੀਟਰ ਤੱਕ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਵਾਲੇ ਵਿਗਿਆਪਨਾਂ ਤੇ ਰੋਕ ਲਾਉਂਦੇ ਨੇ। ਨਵੇਂ ਨਿਯਮ ਚ ਤੈਅ ਹੋਏਗਾ ਕਿ ਨਮਕ, ਚੀਨੀ ਜਾਂ ਫੈਟ ਦੀ ਕਿੰਨੀ ਮਾਤਰਾ ਵਾਲੇ ਖਾਣੇ ਨੂੰ ਸਿਹਤ ਲਈ ਨੁਕਸਾਨਦਾਇਕ ਮੰਨਿਆ ਜਾਵੇਗਾ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ED ਵੱਲੋਂ ਚਲਾਈ ਗਈ 36 ਘੰਟਿਆਂ ਦੀ ਤਲਾਸ਼ੀ ਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਸਵੇਰੇ ਲਗਭਗ 11:30 ਵਜੇ ਖਤਮ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ED ਦੀਆਂ ਟੀਮਾਂ ਨੂੰ ਗਮਾਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਸੁਰੱਖਿਅਤ ਬਾਹਰ ਕੱਢਣਾ ਪਿਆ। ED ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ ਨੇ। ਜਾਣਕਾਰੀ ਮੁਤਾਬਕ ED ਨੇ ਅੱਗੇ ਦੀ ਕਾਰਵਾਈ ਦੇ ਲਈ ਕਾਫੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਹਾਲਾਂਕਿ ਗਮਾਡਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਚ ਨਹੀਂ ਲਿਆ ਗਿਆ। ਇਹ ਜਾਣਕਾਰੀ ਹੈ ਕਿ ਦਸਤਾਵੇਜ਼ਾਂ ਦੇ ਆਧਾਰ ਤੇ ED ਆਉਣ ਵਾਲੇ ਦਿਨਾਂ ਚ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾ ਸਕਦੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 ਉਧਰ ED ਦੀ ਇਸ ਜਾਂਚ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨ ਸੜਕਾਂ ਤੇ ਉਤਰ ਆਏ। ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਪੁਲਿਸ ਦਾ ਘੇਰਾ ਤੋੜ ਕੇ ਦਫ਼ਤਰ ਦੇ ਪ੍ਰੈਮਿਸਿਸ ਚ ਦਾਖਲ ਹੋਏ, ਜਿਸ ਤੋਂ ਬਾਅਦ CRPF ਦੇ ਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਵਿਚਕਾਰ ਉਨ੍ਹਾਂ ਨੇ ਗਮਾਡਾ ਦੇ ਅਧਿਕਾਰੀਆਂ ਦੀ ਗੱਡੀਆਂ ਦੇ ਸ਼ੀਸ਼ੇ ਤੱਕ ਭੰਨੇ ਅਤੇ ਬਿਲਡਿੰਗ ਤੇ ਪੱਥਰ ਵੀ ਮਾਰੇ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ। ਨਸ਼ਾ ਤਸਕਰੀ ਦੇ ਮਾਮਲੇ ਚ ਨਾਮਜ਼ਦ ਹੋਣ ਤੋਂ ਬਾਅਦ ਅਕਤੂਬਰ 2019 ਤੋਂ ਚਰਚਾ ਚ ਆਏ ਬਰਖਾਸਤ AIG ਰਾਜੀਤ ਸਿੰਘ ਨੇ ਪਟਿਆਲਾ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ, ਜਿਸ ਦੇ ਨਾਲ ਪੰਜਾਬ ਦੇ ਸਭ ਤੋਂ ਲੰਬੇ ਚੱਲ ਰਹੇ ਭਗੌੜੇ ਮਾਮਲਿਆਂ ਚ ਇਕ ਦਾ ਅੰਤ ਹੋ ਗਿਆ। ਰਾਜੀਤ ਸਿੰਘ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੇ ਨਾਲ ਹੀ ਸਮੇਂ ਦੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਲਗਭਗ 6 ਸਾਲਾਂ ਦਾ ਗੁਪਤਵਾਸ ਖਤਮ ਹੋ ਗਿਆ। ਇਹ ਅਚਾਨਕ ਗ੍ਰਿਫ਼ਤਾਰੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੈ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਵੋਟਰਾਂ ਨੂੰ ਪੰਜਾਬ 'ਚ ਨਸ਼ਾਖੋਰੀ ਵਿਰੁੱਧ ਲੜਾਈ 'ਚ ਆਪਣੇ ਵੱਡੇ ਕੰਮ ਬਾਰੇ ਯਕੀਨ ਦਵਾ ਰਹੀ ਹੈ। ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਪੁੱਛ ਰਹੀ ਸੀ ਕਿ ਰਾਜਜੀਤ ਵਰਗੀ ਵੱਡੀ ਮੱਛੀ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਸ ਨੂੰ ਗ੍ਰਿਫ਼ਤਾਰ ਕਰਨ 'ਚ ਪੁਲਿਸ ਅਸਫਲ ਰਹੀ ਸੀ। ਰਾਜਜੀਤ ਸਿੰਘ ਨੂੰ ਅਪ੍ਰੈਲ 2019 'ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਬਣੀ ਇਸ ਸਿੱਟ ਨੇ ਪਾਇਆ ਕਿ ਉਸਨੇ ਨਸ਼ਾ ਤਸਕਰੀ ਤੇ ਜ਼ਬਰਨ ਵਸੂਲੀ ਦੇ ਰੈਕਟ ਵਿਚ 2017 'ਚ ਬਰਖਾਸਤ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲੀ ਭੁਗਤ ਕੀਤੀ ਸੀ। ਬਾਅਦ 'ਚ ਦੋ ਵੱਖ ਵੱਖ ਮਾਮਲਿਆਂ 'ਚ ਉਸਨੂੰ 2019 'ਚ ਨਾਮਜ਼ਦ ਵੀ ਕੀਤਾ ਗਿਆ ਸੀ। ਪਹਿਲਾ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਅਤੇ ਦੂਜਾ ਸਪੈਸ਼ਲ ਟਾਸਕ ਫੋਰਸ ਵੱਲੋਂ ਅਸਲ ਤਸਕਰਾਂ ਦੀ ਪੁਸ਼ਤ ਪਨਾਹੀ ਕਰਦੇ ਲੋਕਾਂ ਨੂੰ ਨਸ਼ੇ ਦੇ ਝੂਠੇ ਕੇਸਾਂ 'ਚ ਫਸਾ ਕੇ ਜ਼ਬਰਨ ਪੈਸੇ ਵਸੂਲਣ ਦਾ ਦੋਸ਼ ਸੀ। ਪਰ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਿਚ ਰਾਜਜੀਤ ਖੁਦ ਪੁਲਿਸ ਅੱਗੇ ਪੇਸ਼ ਹੋਇਆ, ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਇਕ ਵੱਡੇ ਮਾਮਲੇ ਦਾ ਹੁਣ ਅੰਤ ਹੁੰਦਾ ਜਾਪਦਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: ਅਗੇਨ ਇਕ ਵਾਰੀ ਫਿਰ ਤੋਂ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜ ਲਈ। ਸਾਡਾ ਟੈਸਟਿੰਗ ਪੀਰੀਅਡ ਚਾਲੂ ਹੈ ਔਰ ਕੁਝ ਕੁ ਦਿਨਾਂ ਦੇ ਵਿਚ ਇਹ ਟੈਸਟਿੰਗ ਪੀਰੀਅਡ ਖਤਮ ਹੋਣ ਵਾਲਾ ਹੈ। ਜਿਸ ਵੀ ਵੀਰ ਭੈਣ ਭਰਾ ਨੇ ਵੋਇਸ ਆਫ ਸਿਟੀ 1320 AM ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ, ਰੇਡੀਓ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਅਰਸ਼ 416-303-1515 ਦੇ ਕਾਲ ਕੀਤੀ ਜਾ ਸਕਦੀ ਹੈ। ਅਗਰ ਤੁਹਾਡਾ ਵਪਾਰ ਹੈ, ਤੁਸੀਂ ਇਸ ਮਾਧਿਅਮ ਦੇ ਰਾਹੀਂ ਉਸ ਦੀ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਸਾਨੂੰ ਖੁਸ਼ੀ ਹੋਵੇਗੀ। ਸਾਡਾ ਨੰਬਰ ਹੈ 4167167794। ਅਗਲੇ ਵੀਕ ਮਿੰਟ ਗੱਲਬਾਤ ਕਰਨਗੇ ਰਣਜੀਤ ਰਾਣਾ ਜੀ ਫਰੋਮ ਜਗਰਾਓ। IPTV ਬਾਕਸ ਦੀ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ। 12 ਮਹੀਨਿਆਂ ਦਾ $100, ਸਾਰੀਆਂ ਫਿਲਮਾਂ, ਡਰਾਮੇ, ਸੀਰੀਅਲ, ਚਲਚਿੱਤਰ ਜੋ ਤੁਸੀਂ ਦੇਖਦੇ ਹੋ। ਤਸੱਲੀ ਕਰੋ, ਪਹਿਲਾਂ 2 ਦਿਨ ਘਰੇ ਬੈਠਿਆਂ ਤੁਸੀਂ ਸਾਡੇ ਨਾਲ ਬਾਕਸ ਸਵਿਚ ਕਰ ਸਕਦੇ ਹੋ। 6475545859 6745545 ਪੇਮੈਂਟ ਵਾਇਆ ਈ ਟਰਾਂਸਫਰ ਵੀ ਕੀਤੀ ਜਾ ਸਕਦੀ ਹੈ। ਅਲਿੰਕ ਟਰੈਵਲ ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 91,180 ਹੈ। ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 90 ਟਿਕਟ ਜਿਹੜੀ 1360 ਵਿਦ 2 ਲਗਜ ਬੈਗ ਨਾਲ ਜਾ ਸਕਦੇ ਹੋ। 78 ਬੁਏ ਡਰਾਈਵ ਤੇ ਕਾਲ ਕਰ ਲੈਣਾ 905-400-5711-9054-571-100 ਅਤੇ ਈ ਵੀਜ਼ਾ ਸਰਵਿਸ ਵੀ ਤੁਹਾਡੀ ਇੰਡੀਆ ਦੀ ਪ੍ਰੋਵਾਈਡ ਕਰਦੇ ਨੇ। ਜੀਡੀਏ ਦੇ ਵਿਚ ਕਿਸੇ ਵੀ ਸਮੇਂ ਲਾਈਵ ਓਨ ਲੋਕੇਸ਼ਨ ਪ੍ਰਬੰਧ ਕਰਨਾ ਜਾਂ ਬੈਠ ਕੇ ਖਾਣਾ ਖਾਣਾ। ਬ੍ਰੈਂਪਟਨ ਦੇ ਵਿਚ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੇ ਪੁਰਾਣਾ ਪਲਾਜ਼ਾ ਹੈ, 499 ਰੇਲਾਸਨ ਤੇ ਮਿਕਲੋਗਲਨ ਤੇ ਉਥੇ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਜਿੱਥੇ ਤੁਸੀਂ ਅੰਮ੍ਰਿਤਸਰੀ ਫਿਸ਼ ਦਾ ਟੇਸਟ ਭਾ ਰਹੇ ਹੋ ਤਾਂ ਇਥੋਂ ਮਿਲਦਾ। ਭਾਜੀ ਤਿਆਰ ਕਰਾਉਣੀ ਹੈ, ਬੈਠ ਕੇ ਖਾਣਾ ਖਾਣਾ, ਟੇਕ ਆਊਟ, ਟਿਫਨ ਲਈ 905-450-6454। ਕੈਲੇਡਨ ਪੇਮਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ, ਡਰਾਈਵੇ, ਪੇਵਿੰਗ ਕਰਾਉਣ ਲਈ ਐਸਟੀਮੇਟ ਲੈਣ ਲਈ ਜਸਪਾਲ ਜੀ ਨੂੰ 416-818-9900 ਤੇ ਕਾਲ ਕੀਤੀ ਜਾ ਸਕਦੀ ਹੈ। ਰਿਡਸ ਫਰਨੀਚਰ 5200 ਡਿਕਸੀ ਮੈਥਸਨ ਤੇ ਤੁਹਾਡੀ ਸੇਵਾ ਦੇ ਵਿਚ ਯੈਸਮੈਨ ਰੋਹਿਤ ਜੀ ਹਾਜ਼ਰ ਨੇ। ਫਰਨੀਚਰ ਦੀ ਕੋਈ ਵੀ ਆਈਟਮ ਖਰੀਦਣ ਤੋਂ ਪਹਿਲਾਂ ਰਿਡਸ ਫਰਨੀਚਰ ਨੂੰ ਚੇਤੇ ਰੱਖੋ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ, 9052-3274-89 ਤੇ ਕਾਲ ਕਰ ਸਕਦੇ ਹੋ। ਐਨਆਰਆਈ ਮੈਰਿਜ ਬਿਊਰੋ ਕੈਨੇਡਾ ਤੇ ਅਮਰੀਕਾ ਦੇ ਨਾਲ ਨਾਲ ਵਰਲਡ ਵਾਈਡ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ। ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਸ਼ਹਿਰ, ਹਰ ਗਲੀ, ਹਰ ਮੁਹੱਲੇ, ਹਰ ਉਮਰ ਦੇ ਰਿਸ਼ਤੇ ਐਨਆਰਆਈ ਮੈਰਿਜ ਬਿਊਰੋ 6478-886-6000 ਚੇਅਰ, ਐਲਈ ਡਾਂਸਿੰਗ ਫਲੋਰ, 660 ਕੈਮਰਾ, ਫਲੋਵਰਸ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਘਰ ਨੂੰ ਫਰੰਟ ਜਾਂ ਬੈਕਯਾਰਡ ਤੇ ਤੁਸੀਂ ਬੈਂਕਟ ਹਾਲ ਵਰਗਾ ਹੀ ਵੇਖਣਾ ਚਾਹੁੰਦੇ ਹੋ ਸ਼ਾਨਦਾਰ ਡੈਕੋਰੇਸ਼ਨ ਲਈ, ਇਨਫਿਨਿਟੀ ਟੈਂਟ ਐਂਡ ਡੈਕੋਰ। ਦਿਲਪ੍ਰੀਤ ਬਲ ਬਹੁਤ ਮਿਹਨਤ ਕਰਦੇ ਨੇ ਨੌਜਵਾਨ। 647-7708-0079 ਆਪਣੇ ਘਰ ਦੀ ਰੈਨੋਵੇਸ਼ਨ ਤੋਂ ਪਹਿਲਾਂ ਤੁਸੀਂ ਸਾਡੇ ਸ਼ਹਿਰ ਦਾ ਬਹੁਤ ਨਾਮ ਮਸ਼ਹੂਰ ਹੋਮ ਫਿਕਸ ਤੇ ਚੱਕਰ ਲਗਾਓ। ਮਿਸੀ ਸਾਗਾ ਵਿਚ 2657 ਡੰਡਾ ਸਟਰੀਟ ਵੈਸਟ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਔਨ ਏਅਰਪੋਰਟ। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸ਼ਲਿਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ। ਇਫ ਯੂ ਨੀਡ ਯੂਰ ਹੋਮ ਫਿਕਸ, ਵਿਜਿਟ ਹੋਮ ਫਿਕਸ 9057962555-9057-725-5555 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਅਗਰ ਤੁਸੀਂ ਸਪਾਂਸਰ ਕਰਨਾ, ਸਾਨੂੰ ਖੁਸ਼ੀ ਹੋਵੇਗੀ ਤੁਹਾਡੇ ਬਿਜਨਸ ਨੂੰ ਪ੍ਰਮੋਟ ਕਰਕੇ। ਜਸਟ ਵਨ ਫੋਨ ਕਾਲਜ਼ ਅਵੇ ਸਾਡੀ ਟੀਮ, ਨੰਬਰ ਟੂ ਕਾਲ 416-716-7794. ਅਸੀਂ ਗੱਲਬਾਤ ਕਰਾਂਗੇ ਜੀ ਹੁਣ ਸਾਡੇ ਸ਼ਹਿਰ ਦੇ ਸੀ ਜਮਾ 1320 AM ਤੇ ਅੱਜ ਦੀ ਇਸ ਮਹਿਫਲ ਦੇ ਵਿਚ ਜਗੀਰ ਦਾ ਢਾਬਾ ਉਨ੍ਹਾਂ ਵੱਲੋਂ ਸਪਾਂਸਰ ਕੀਤੀ ਜਾਵੇਗੀ ਗੱਲਬਾਤ। ਅੱਛਾ 90-92 acres ਦੇ ਵਿਚ ਇਨ੍ਹਾਂ ਕੋਲ ਅਜਿਹਾ ਇਕ ਸ਼ਾਨਦਾਰ ਫਾਰਮ ਹਾਊਸ ਹੈ ਜਿੱਥੇ ਬਹੁਤ ਵਧੀਆ ਤੁਸੀਂ ਆਪਣੇ ਵਿਆਹ ਸ਼ਾਦੀ ਜਾਗੋ ਦੇ ਪ੍ਰਬੰਧ ਕੋਈ ਪਾਰਟੀ ਕਰਨੀ ਹੈ ਉਹ ਕਰ ਸਕਦੇ ਹੋ ਤੇ ਖਾਣਾ ਔਨ ਟਾਪ ਤੁਹਾਨੂੰ ਪਤਾ ਇੱਕ ਜਗੀਰ ਬਾਈ ਦੇ ਹੱਥਾਂ ਦਾ ਕਮਾਲ ਉਹ ਤੁਹਾਨੂੰ ਟੇਸਟੀ ਖਾਣਾ ਬਣਾ ਕੇ ਦੇਣਗੇ। 1 Cedar ਗਰੋਵ ਰੋਡ ਔਰੰਜਵਿਲ ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਸੇਮ ਬਿਲਡਿੰਗ ਦੇ ਵਿਚ ਹੈ ਜਗੀਰ ਦਾ ਢਾਬਾ। ਨੰਬਰ ਟੂ ਕਾਲ 6474-0329। ਮਠਾਰੂ ਵੈਲਡਿੰਗ ਸਰਵਿਸ ਟਰੱਕ ਟੇਲਰ ਦੀ ਵੈਲਡਿੰਗ ਦੀ ਤੁਸੀਂ ਮਠਾਰੂ ਵੈਲਡਿੰਗ ਤੇ ਆ ਸਕਦੇ ਹੋ 98 Unit No. 1 ਰਦਰਫੋਰਡ 647-460-5353। ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿਚ ਗ੍ਰੈਂਡ ਓਪਨਿੰਗ ਕਰ ਚੁੱਕਾ ਹੈ ਬੱਲੇ ਬੱਲੇ ਹੋਈ ਪਈ ਹੈ ਖੁੱਲ ਗਿਆ ਹੈ ਅਨਾਜ ਮਾਰਕੀਟ ਬਰੈਂਪਟਨ ਦੇ ਵਿਚ 6141 ਮੇਫੀਲਡ ਤੇ ਗਰੋਸਰੀ ਦੀ ਹਰ ਆਈਟਮ ਤੇ ਭਾਰੀ ਭਰਕਮ ਬਚਤ ਕਰਨ ਵਾਸਤੇ ਅਨਾਜ ਮਾਰਟ ਤੇ ਵਿਜਿਟ ਕਰੋ। ਨੰਬਰ ਟੂ ਕਾਲ 905-928-8557-905-928-8557-905-9258-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058-8557-9058 12 ਤੇ ਕੁਝ ਇੱਕ ਨਵੇਂ ਹੋਸਟ ਨੇ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੋਈ ਹੈ ਵੇਖਦੇ ਹਾਂ ਕਦੋਂ ਉਹ ਸਾਈਨ ਕਰਦੇ ਨੇ ਕੁਝ ਨੇ ਸਾਈਨ ਕਰ ਲਏ ਨੇ ਕੁਝ ਲਾਈਨ ਤੇ ਨੇ ਤੇ ਕੁਝ ਸਮਾਂ ਅਵੇਲੇਬਲ ਹੈ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ ਅਰਸ਼ 416-303-1515 ਤੇ ਕਾਲ ਕਰ ਸਕਦੇ ਹੋ ਹਾਈ ਪੁਆਇੰਟ ਦੇ ਮਾਨਵ ਜੀ ਦਾ ਕਹਿਣਾ ਹੈ ਕਿ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣ ਵਾਸਤੇ ਤੁਸੀਂ 7550 ਕਿੰਬਲ ਸਟਰੀਟ ਮਿਸੀ ਸਾਗਾ ਦੇ ਵਿਚ ਵਿਜਿਟ ਕਰ ਲਿਓ ਨੰਬਰ 647-382-5500 ਸਾਗ ਬਣਿਆ ਬਣਾਇਆ ਲੈਣਾ ਤੌੜੀ ਵਾਲਾ ਵਧੀਆ ਤਾਂ ਉਹ ਤੁਹਾਨੂੰ ਮਿਲਣਾ ਹੈ ਜੀ ਕੈਲਡਨ ਸਬਜ਼ੀ ਫਾਰਮ ਜਿੱਥੋਂ ਤੁਹਾਨੂੰ ਤਾਜ਼ੀਆਂ ਉਹਨਾਂ ਦੇ ਖੇਤਾਂ ਵਿਚ ਜੋ ਸਬਜ਼ੀਆਂ ਨੇ ਜੋ ਬੀਜਦੇ ਨੇ ਉਹ ਮਿਲਣਗੀਆਂ ਕੈਲਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ ਲੌਕੀ ਮੂਲੀਆਂ ਕੱਦੂ ਕੀਆ ਤੋਰੀ ਤਿੱਖੀਆਂ ਮਿਰਚਾਂ ਸਰੋਂ ਦਾ ਸਾਗ ਤੰਦੂਰੀ ਆਈਟਮਾਂ ਦੇ ਨਾਲ ਤੰਦੂਰ ਫੋਲਡਿੰਗ ਬੈੱਡ ਨਵਾਰੀ ਪਲੰਗ ਸਾਈਕਲ ਪਿੱਤਲ ਸਟੀਲ ਸਰਬਲੋ ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਕੈਲਡਨ ਸਬਜ਼ੀ ਫਾਰਮ ਤੇ ਵਿਜਿਟ ਕਰੋ ਨੰਬਰ 905-8840-9000 ਅਰਸਲ ਕੰਸਟਰਕਸ਼ਨ ਬਈ ਇੱਕ ਅਜਿਹਾ ਫਰਮ ਹੈ ਜਿੱਥੋਂ ਬਹੁਤ ਹਾਈ ਐਂਡ ਦਾ ਤੁਸੀਂ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਕਰਵਾ ਸਕਦੇ ਹੋ ਮੈਂਸੂਰੀ ਸਟੋਨਸ ਵਰਕ ਬਹੁਤ ਬਾਕਮਾਲ ਕਰਦੇ ਨੇ ਇੰਟਰਲੋਕਿੰਗ ਪੇਵਿੰਗ ਦੀਆਂ ਸੇਵਾਵਾਂ ਚਿਮਨੀ ਅਤੇ ਇਸ ਤੋਂ ਇਲਾਵਾ ਪੈਟੀਓ ਸਟੈਪਸ ਵਾਕਵੇ ਇਹ ਸਾਰਾ ਕੰਮ ਆਪਣੇ ਕੰਮਾਂ ਦੇ ਮਾਸਟਰ ਨੇ ਪੂਲ ਦਾ ਕੰਮ ਹੈ ਆਰਡਰ ਦਾ ਪੂਲ ਦਾ ਕੰਮ ਹੈ ਕੋਈ ਪੂਲ ਦੇ ਵਿਚ ਕੋਈ ਇਸ ਤਰ੍ਹਾਂ ਦੀ ਕੋਈ ਲੀਕੇਜ ਹੈ ਲੈਂਡਸਕੇਪਿੰਗ ਦਾ ਕੰਮ ਕਰਾਉਣਾ ਹੈ ਔਰ ਨੰਬਰ ਟੂ ਕਾਲ 416-474-6836 ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਲਈ ਅੱਛਾ ਆਊਟਡੋਰ ਕੀ ਹੁੰਦਾ ਕਿਸੇ ਵੇਲੇ ਲਾਉਣ ਅਸੀਂ ਬਣਾਉਣਾ ਹੁੰਦਾ ਲੈਂਡਸਕੇਪਿੰਗ ਦਾ ਕੰਮ ਕਰਨਾ ਹੁੰਦਾ ਲਿਵਿੰਗ ਸਪੇਸ ਬਣਾਉਣੀ ਹੁੰਦੀ ਹੈ ਤੇ ਬਹੁਤ ਵਧੀਆ ਬਣਾ ਕੇ ਦਿੰਦੇ ਨੇ ਔਰ ਨੰਬਰ ਟੂ ਕਾਲ 416-474-6836 ਲਓ ਹੁਣ ਚੱਲਦੇ ਹਾਂ ਪੰਜਾਬ ਰਹਿੰਦਾ ਸਮਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਵੀਰ ਰਣਜੀਤ ਰਾਣਾ ਜੀ ਨਾਲ ਫਰੋਮ ਪੰਜਾਬ ਜਗਰਾਓ ਤੋਂ ਪੱਤਰਕਾਰ ਨੇ ਸਾਡੇ ਧੜੱਲੇਦਾਰ ਉਹਨਾਂ ਦੀ ਆਵਾਜ਼ ਲੈ ਕੇ ਆਉਂਦੇ ਹਾਂ ਪਰੰਤੂ ਉਸ ਤੋਂ ਪਹਿਲਾਂ ਸਵਰਗੀ ਨਰਿੰਦਰ ਬੀਬਾ ਜੀ ਕੀ ਕਹਿਣਾ ਚਾਹੁੰਦੇ ਨੇ ਜੇ ਮੁੰਡੇ ਆਵੇ ਸਾਡੀ ਤੋਰ ਤੂੰ ਵੇਖਣੀ ਆਲੋ ਹੋੜੋ

0: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
2: ਜਮਾਰ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਸ ਵਕਤ ਤੁਸੀਂ ਸੁਣ ਰਹੇ ਹੋ ਤੇ ਆਓ ਚੱਲਦੇ ਆ ਜਗਰਾਓਂ। ਰੋਸ਼ਨੀ ਮਸ਼ਹੂਰ ਹੈ ਜਗਰਾਓਂ ਦੀ, ਪਰੰਤੂ ਪੱਤਰਕਾਰ ਰਣਜੀਤ ਰਾਣਾ ਵੀ ਮਸ਼ਹੂਰ ਨੇ। ਆਮ ਆਦਮੀ ਪਾਰਟੀ ਦੀ MLA ਦੇ ਕੋਲੋਂ ਕੋਠੀ ਖਾਲੀ ਕਰਾਉਣ ਵਾਲਾ ਪੱਤਰਕਾਰ ਹੈ ਨਾ ਧੜਕ ਜਾ। ਕਹਿੰਦੇ ਜਿੱਥੇ ਵੇਖ ਲੈਂਦੇ ਆਮ ਆਦਮੀ ਪਾਰਟੀ ਵਾਲੀ ਬੀਬੀ ਕੇ ਰਾਣਾ ਆ ਗਿਆ ਰੰਗਲਾ ਪੰਜਾਬ ਵਾਲਾ, ਕਹਿੰਦੀ 92 ਕਰ ਦੋ ਜਿਵੇਂ ਟਰੰਪ ਨੇ CNN ਨੂੰ ਕੀਤਾ। ਰਾਣਾ ਜੀ ਵਾਜਿਆਂ ਗਾਜਿਆਂ ਜੀ ਸਵਾਗਤ, ਵੈਲਕਮ।
3: ਥੈਂਕ ਯੂ ਸਾਰੇ ਦਰਸ਼ਕਾਂ ਨੂੰ ਚਾਵਲਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
2: ਬੀਬੀ ਨੇ ਤਾਂ ਆਪਣਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਣੀ ਬਣਾਈ ਕੋਠੀ ਖੋਲੀ ਤੁਸੀਂ ਉਹਦੀ।
3: ਜੀ ਸਮਾਂ ਹੁੰਦਾ, ਸਮਾਂ ਬਦਲ ਜਾਂਦਾ ਜੀ ਚਾਵਲਾ ਸਾਹਿਬ।
2: 905
3: ਦਿਨ ਪੰਜਾਬ ਦੀ ਕਹਾਵਤ ਜੀ, 4 ਦਿਨ ਕਹਿੰਦੇ ਗਧੇ ਤੇ ਆਉਂਦੇ, ਜਦੋਂ ਗਧਾ ਫਿਰ ਮਾਲ ਢੋਂਦਾ ਨਾ ਫਿਰ ਚੰਗੀ ਤਰ੍ਹਾਂ ਢੋਂਦਾ, ਬਾਅਦ ਦੇ ਵਿੱਚ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਭਾਰ ਲੱਦਣੋਂ ਹਟਦੇ ਨੀ, ਫਿਰ ਉਹਦੀ ਤੋਰ ਨਾ ਕੀੜੀ ਵਰਗੀ ਕਰ ਲੈਂਦਾ ਵੀ ਹੌਲੀ ਹੌਲੀ ਤੁਰੇ ਜਾਣਾ, ਜਿੰਨੀਆਂ ਮਰਜ਼ੀ ਸੁੱਟੀਆਂ ਮਾਰੀ ਜਾਵੇ ਉਹਦੇ ਧੂਈ ਤੇ ਬੈਠਾ ਹੋਵੇ ਬੰਦਾ ਉਹਨੂੰ ਕੋਈ ਫਰਕ ਨੀ ਪੈਂਦਾ, ਉਹ ਕਹਿੰਦਾ ਮੈਂ ਤਾਂ ਇਸੇ ਤੋਰ ਹੀ ਚੱਲੂ ਜੋ ਮਰਜ਼ੀ ਹੋਈ ਚੱਲੇ।
2: ਉਹ ਕਈ ਕਹਾਵਤ ਹੋਰ ਵੀ ਹੈਗੀ, 4 ਦਿਨ ਜਵਾਨੀ ਭੇਡ ਤੇ ਵੀ ਆਉਂਦੀ ਕਹਿੰਦੇ।
3: ਜੀ ਜੀ
2: 9581313209081313120। ਕੱਲ ਨਾ ਰਾਣਾ ਜੀ ਇੱਕ ਵੀਡੀਓ ਆ, ਵੈਸੇ ਤੇ ਮਾਝੇ ਵਾਲੇ ਜੱਟਾਂ ਨੂੰ ਲੈ ਕੇ ਗੱਲ ਕੀਤੀ ਹੈ। ਵੈਸੇ ਮੈਂ ਚਲੋ ਪੰਜਾਬ ਦੇ ਸਾਰੇ ਜੰਮੇ ਜੱਟ ਨੇ, ਜੱਟ ਮਤਲਬ ਕਿੱਤੇ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਤੇ, ਉਹਨਾਂ ਨੇ ਬੜਾ ਤਰਨ ਜਿਹਾ ਕੱਸਿਆ ਪੰਜਾਬ ਦੇ ਮਾਝੇ ਦੇ ਜੱਟਾਂ ਤੇ ਵੀ ਇਹ ਜੀ ਧੀਆਂ ਨੂੰ ਜੰਮਦੇ ਮਾਰ ਦਿੰਦੇ ਹੁੰਦੇ ਸੀ ਮਾਝੇ ਵਾਲੇ ਪਾਸੇ ਨੂੰ, ਇਹਨੇ ਕਾਲਖ ਜੀ ਲਾਉਣ ਦੀ ਬੜੀ ਦਸਤਾਰ ਬੜੀ ਸੋਹਣੀ ਸਜਾਈ ਉਹਨੇ, ਦਾੜਾ ਪ੍ਰਕਾਸ਼ ਕੀਤਾ ਤੇ ਉਹ ਕੋਟ ਕਰਦਾ ਕੁਝ ਇਤਿਹਾਸਕਾਰਾਂ ਨੂੰ, ਜਿਹਦੇ ਵਿਚ ਨਾਂ ਨੀ ਲੈਂਦਾ ਮੈਂ। ਜਦੋਂ ਮੇਰੇ ਕੋਲ ਆਈ ਤਾਂ ਮੈਂ ਬੜਾ, ਕਿਉਂਕਿ ਇਤਿਹਾਸ ਦਾ ਸਟੂਡੈਂਟ ਹੋਣ ਕਰਕੇ, ਪੜ੍ਹਨ ਦਾ ਸ਼ੌਕ ਹੋਣ ਕਰਕੇ ਮੈਂ 2-4 ਕਿਤਾਬਾਂ ਖਰੋਲਣ ਦਾ ਯਤਨ ਕੀਤਾ ਤੇ ਚਲੋ ਮੈਨੂੰ ਨਾਂ ਤੇ ਨਹੀਂ ਲੱਭੇ ਜਿਨ੍ਹਾਂ ਨੇ ਜ਼ਿਕਰ ਕੀਤਾ, ਪਤਾ ਨਹੀਂ ਕਿਹੜੀ ਕਿਤਾਬ ਚ ਕੀਤਾ, ਕਿਹੜੇ ਪੰਨੇ ਤੇ ਕੀਤਾ ਹੋ ਸਕਦਾ।

0: ਦਿੱਤੇ, ਉਹਨੂੰ ਆਜ਼ਾਦਾਨਾ ਖੁੱਲ੍ਹ ਦਿੱਤੀ, ਉਦੋਂ ਪਹਿਲਾਂ ਉਹਨੇ ਕਿੰਨਾ ਗੰਦ ਖਿਲਾਰਿਆ ਸੀ। ਇਹਦੇ ਸ਼ਹਿਰ ਦੇ ਉੱਤੇ ਇਹੋ ਜਿਹੇ ਵਰਗੇ ਹੋਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਬਜ਼ ਸਨ, ਸਰਾਵਾਂ ਦੇ ਵਿੱਚ ਉਸ ਵਕਤ ਵੀ ਜਦੋਂ ਬੀਬੀਆਂ ਭੈਣਾਂ ਆਉਂਦੀਆਂ ਸਨ ਤੇ ਉਨ੍ਹਾਂ ਨੂੰ ਉਧਾਰ ਲਿਆ ਜਾਂਦਾ ਸੀ, ਕੋਈ ਦੋਰਾਵਾਂ ਨਹੀਂ। ਉਹ ਸ੍ਰੀ ਤਰਨ ਤਾਰਨ ਸਾਹਿਬ ਦੀ ਮੱਸਿਆ ਦਾ ਜਦੋਂ ਖਿਲਾਰਾ ਪਿਆ, ਉਸ ਮੱਸਿਆ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ। ਤੇ ਇਹ ਵੀ ਮਜਾਲਾ ਨੇ ਹੀ ਸ਼ੁਰੂ ਕੀਤੀ ਹੈ, ਸ਼ਾਇਦ ਉਸ ਮੇਰੇ ਵੀਰ ਨੂੰ ਪੋਡਕਾਸਟਰ ਨੂੰ ਸ਼ਾਇਦ ਪਤਾ ਨਹੀਂ ਕਿ ਮਜਾਲਾ ਨੇ ਹੀ ਮੁੜ ਕੇ ਜਿਹੜੀ ਹੈ ਇਹ ਗੁਰਦੁਆਰਾ ਸਿੱਖ ਸੁਧਾਰ ਲਹਿਰ ਸ਼ੁਰੂ ਕੀਤੀ, ਜਿਹਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਜੋ ਨਨਕਾਣਾ ਸਾਹਿਬ ਦਾ ਕਾਂਡ ਵਾਪਰਦਾ, ਉੱਥੇ ਸ਼ਹੀਦੀਆਂ ਕਿਵੇਂ ਪ੍ਰਾਪਤ ਕੀਤੀਆਂ ਨੇ, ਇਹ ਨਹੀਂ ਆਲ ਓਵਰ ਪੰਜਾਬ ਤੋਂ ਵੀ ਆਏ ਯੋਧੇ ਜਿਨ੍ਹਾਂ ਨੇ ਮੁੜ ਕੇ ਇਸ ਸੁਧਾਰ ਲਹਿਰ ਦੇ ਵਿੱਚ ਹਿੱਸਾ ਪਾਇਆ। ਔਰ ਉਹਦੇ ਵਿੱਚ ਕੀ ਹੁੰਦਾ ਕਿ ਸ੍ਰੀ ਤਰਨ ਤਾਰਨ ਸਾਹਿਬ ਦੀ ਜਿਹੜੀ ਆ ਸਭ ਤੋਂ ਪਹਿਲਾਂ ਮੋਰਚਾ ਲੱਗਦਾ ਨਾ ਜਿਹੜਾ, ਉਹਦੇ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ, ਗੁਰੂ ਕੇ ਬਾਗ ਦੇ ਮੋਰਚੇ ਦੀ ਜਿੱਤ ਪ੍ਰਾਪਤ ਹੁੰਦੀ ਹੈ, ਕੋਈ ਦੋ ਰਾਵਾਂ ਨਹੀਂ। ਉੱਥੇ ਉਹਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬੇਅਦਬੀ ਹੁੰਦੀ ਰਹੀ ਹੈ, ਤੇ ਬਾਕੀ ਚਲੋ ਉਹ ਤਾਂ ਹੁਣ ਬਾਕੀ ਇਤਿਹਾਸਕਾਰ ਜਵਾਬ ਦੇਣਗੇ, ਪਰ ਉੱਥੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ, ਜਿੱਥੇ ਮੈਂ ਤੁਹਾਨੂੰ ਸਵਾਲ ਕਰਨ ਲੱਗਾ, ਉਹ ਸਿੰਘ ਸਭਾ ਲਹਿਰ ਬਣ ਕੇ ਉਹਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਥਾ ਸੇਵਕ ਜਥੇ ਦੇ ਵਿੱਚੋਂ ਗਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇੱਕ ਰਾਜਨੀਤਿਕ ਪਾਰਟੀ ਨਿਕਲਦੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਉਂਦੀ ਹੈ, ਤੇ ਸਿੱਖਾਂ ਦੇ ਹੱਥਾਂ ਦੇ ਵਿੱਚ ਜਿਹੜੇ ਨੇ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਉਨ੍ਹਾਂ ਦੀ ਜਿਹੜੀ ਦੇਖਭਾਲ ਹੁੰਦੀ ਹੈ। ਪਰ ਹੁਣ ਇਸ ਵਕਤ ਜਿਹੜੀ ਸਥਿਤੀ ਅਸੀਂ ਦੇਖਦੇ ਹਾਂ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਖਾਲਸੇ ਨੂੰ ਸਾਜਿਆ ਗਿਆ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਹਿਲੋਂ, ਵਾਹਿਦ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੀ ਜਨਮ ਭੂਮੀ ਦਾ ਸਾਨੂੰ ਪਤਾ, ਸਾਡੇ ਰਹਿਬਰ ਦਾ ਸਾਨੂੰ ਪਤਾ, ਗੁਰੂ ਨਾਨਕ ਕੁਮਾਰ ਨੇ ਸਿੱਖੀ ਦਾ ਬੂਟਾ ਲਾਇਆ, ਸਾਨੂੰ ਖਾਲਸਾ ਰੂਪ ਦਿੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਿਤਾ ਨੇ, ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਸ ਵਕਤ ਟਾਰਗੇਟ ਹੈ ਸਿੱਖਾਂ ਦੇ, ਖਾਸ ਤੌਰ ਤੇ ਜਿਹੜੇ ਇਸ ਵਕਤ ਲੀਡਰਸ਼ਿਪ ਨੇ ਜੋ ਚੰਨ ਚਾੜਿਆ, ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੀਡਰ, ਜੇ ਆਪਾਂ ਮੈਂ ਤੁਹਾਨੂੰ ਸਵਾਲ ਪੁੱਛਾਂ, ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਕਿਹੜੇ ਰਾਹ ਤੁਰ ਪਏ ਨੇ ਇਹ?
1: ਬਿਲਕੁਲ ਬਿਲਕੁਲ ਜੀ ਚਾਵਲਾ ਸਾਹਿਬ, ਜਿੱਥੇ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ, ਤੇ ਹਰ ਵਾਰੀ ਸੁਖਬੀਰ ਬਾਦਲ ਜੀ ਇੱਕੋ ਹੀ ਨਾਰਾ ਲਾਉਂਦੇ ਕਿ ਮੇਰੇ ਪਿਤਾ ਨੇ ਜੇਲ੍ਹ ਕੱਟੀ ਕੌਮ ਲਈ, ਮੈਂ ਕੀਤਾ ਬੜੇ ਵੱਡੇ ਰੱਲੇਦਾਰ ਦਾਅਵੇ ਮਾਰਦਾ। ਪਰ ਬੀਤੇ ਦਿਨ ਲੁਧਿਆਣਾ ਦੱਖਣੀ ਦੇ ਵਿੱਚ ਇੱਕ ਰੈਲੀ ਚ ਪ੍ਰੋਗਰਾਮ ਹੁੰਦਾ, ਜਿੱਥੇ ਕਿ ਮੈਨੂੰ ਬੜੇ ਸ਼ਰਮ ਨਾਲ ਕਹਿਣਾ ਪੈਂਦਾ ਕਿ ਆਰਕੈਸਟਰਾ ਤਾਂ ਵੱਖਰੀ, ਜਿਵੇਂ ਨਾਈਟ ਨੂੰ ਡਾਂਸ ਕਲੱਬਾਂ ਦੇ ਵਿੱਚ ਹੁੰਦੇ, ਕੁੜੀਆਂ ਇਹੋ ਜਿਹੇ ਕੱਪੜੇ ਪਾ ਕੇ ਉਸ ਰੈਲੀ ਤੇ ਭੋਜਪੁਰੀ ਗਾਣੇ ਤੇ ਠੁਮਕੇ ਲਾ ਰਹੀਆਂ, ਕਮਰੀਆ ਕਰੇ ਲੱਪਾ ਲੱਪ ਲੋਲੀ ਪੁੱਪ ਲਗਾ ਰਹੇ ਤੂੰ, ਇਹ ਗਾਣੇ ਤੇ ਲਗਾਤਾਰ ਡੇਢ ਪੌਣਾ ਘੰਟਾ ਇਹਨਾਂ ਦਾ ਸ਼ੋਅ ਚੱਲਿਆ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ। ਆਪਾਂ ਅਕਸਰ ਦੇਖਦੇ ਹਾਂ ਚਾਵਲਾ ਸਾਹਿਬ ਕਿ ਜਦੋਂ ਅਕਾਲੀ ਦਲ ਦਾ ਇਤਿਹਾਸ ਦੇਖੀਏ, ਪਹਿਲਾਂ ਵੀ ਜਿੰਨੇ ਵਾਰੀ ਰੈਲੀਆਂ ਹੁੰਦੀਆਂ, ਢਾਡੀ ਜਥੇ ਜਾਂ ਬਾਰਾਂ ਗਾਉਣ ਵਾਲੇ ਸਿੰਘ ਲੱਗਦੇ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ, ਤੇ ਹੋਰ ਵੀ ਹੁਣ ਵੀ ਰੈਲੀਆਂ ਦੇ ਵਿੱਚ ਬਹੁਤ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਨੇ, ਜਿੱਥੇ ਜਾਂ ਕਲਾਕਾਰ ਲੱਗਦਾ ਸੀ ਜਾਂ ਧਾਰਮਿਕ ਗੀਤ ਲਾਉਂਦਾ ਸੀ ਧੀਆਂ ਭੈਣਾਂ ਵਾਲੇ, ਕਿਉਂਕਿ ਰੈਲੀ ਤੇ ਬੀਬੀਆਂ ਵੀ ਜਾਂਦੀਆਂ, ਤੇ ਉੱਥੇ ਫਿਰ ਧਾਰਮਿਕ ਗੀਤ ਲਾਉਂਦੇ ਸੀ ਕਲਾਕਾਰ ਜੋ ਬੀਬੀਆਂ ਬੈਠ ਕੇ ਸੁਣ ਸਕਣ। ਪਰ ਆ ਪਹਿਲੀ ਵਾਰੀ ਹੋਇਆ ਕਿ ਪੰਥਕ ਪਾਰਟੀ ਕਹਾਉਣ ਵਾਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਇਹ ਭੋਜਪੁਰੀ ਗਾਣਿਆਂ ਤੇ ਕੁੜੀਆਂ ਤੋਂ ਡਾਂਸ ਕਰਾ ਰਹੇ ਆ, ਆਰਕੈਸਟਰਾ ਲਾਈਆਂ ਹੋਈਆਂ ਲੁਧਿਆਣੇ ਦੱਖਣੀ ਦੇ ਵਿੱਚ, ਜਿੱਥੇ ਬਾਅਦ ਦੇ ਵਿੱਚ ਵੱਡੇ ਵੱਡੇ ਧੜੱਲੇ ਦਾ ਲੀਡਰਾਂ ਨੇ ਭਾਸ਼ਣ ਵੀ ਦਿੱਤੇ, ਉੱਥੇ ਧੀਆਂ ਭੈਣਾਂ ਨੂੰ ਲੈ ਕੇ ਭਾਸ਼ਣ ਦਿੱਤੇ, ਪੰਥਕ ਮੋਰਚੇ ਨੂੰ ਸਾਂਭਣ ਵਾਸਤੇ ਭਾਸ਼ਣ ਦਿੱਤੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਭਾਸ਼ਣ ਦਿੱਤੇ। ਪਰ ਮੈਨੂੰ ਇਹ ਹੈਰਾਨੀ ਵਾਲੀ ਗੱਲ ਇਹ ਹੋਗੀ ਕਿ ਪਹਿਲਾਂ ਜਿਹੜਾ ਕੰਜਰ ਪੁਣਾ ਕੀਤਾ ਉਹਨਾਂ ਨੇ, ਉਹਨੂੰ ਮੈਂ ਕੀ ਰੂਪ ਦੇਵਾਂ ਕਿ ਅਕਾਲੀ ਦਲ ਦੀ ਪਾਰਟੀ ਆ, ਜਿੱਥੇ ਭੋਜਪੁਰੀ ਗੀਤ ਲਾ ਕੇ ਕੁੜੀਆਂ ਦੇ ਛੋਟ ਛੋਟ ਕੱਪੜੇ ਪਵਾ ਕੇ ਡਾਂਸ ਕੁੜੀਆਂ ਕਰ ਰਹੀਆਂ ਭੋਜਪੁਰੀ ਗਾਣਿਆਂ ਤੇ, ਕਮਰੀਆ ਕਰੇ ਲੱਪਾ ਲੱਪ ਲੋਲੀ ਪੋਪ ਲਗਾ, ਕੁਛ ਐਸੇ ਗੀਤ ਲਗਾ ਕੇ। ਮੈਂ ਜਦੋਂ ਵੀਡੀਓ ਵੇਖੀ ਮੈਂ ਹੈਰਾਨ ਹੋ ਗਿਆ ਕਿ ਇਹ ਪੰਥਕ ਪਾਰਟੀ ਆ ਜਿਹੜੀ ਕਹਿੰਦੀ ਮੈਂ ਤੁਹਾਡੀਆਂ ਦਸਤਾਰਾਂ ਨੂੰ ਬਚਾ ਰਹੀ ਹਾਂ, ਜਿਹੜੀ ਮੈਂ ਕਹਿੰਦੀ ਪੰਜਾਬ ਪੂਰਾ ਪੰਜਾਬ ਦਸਤਾਰਾਂ ਵਾਲਾ ਹੋਊਗਾ। ਬਾਅਦ ਦੇ ਵਿੱਚ ਇਸੇ ਤਰੀਕੇ ਨਾਲ ਮੈਂ ਇੱਕ ਲੀਡਰ ਭਾਸ਼ਣ ਦੇ ਰਿਹਾ ਸੀ ਕਿ ਅਸੀਂ ਦਸਤਾਰਾਂ ਦੀ ਖਾਤਰ ਜਾਨਾਂ ਵਾਰ ਦਿਆਂਗੇ, ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦੀ ਖਾਤਰ ਦੋਸ਼ੀਆਂ ਨੂੰ ਫੜ ਕੇ ਆਏ ਕਰ ਦੇਵਾਂਗੇ, ਅਸੀਂ ਜੋ ਪੰਥਕ ਲਈ ਸਾਡੀ ਪਾਰਟੀ ਕਰੂਗੀ ਉਹ ਕਿਸੇ ਨੇ ਕਰਨਾ ਨੀ, ਅੱਜ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਪੰਜਾਬ ਤੇ, ਅਸੀਂ ਛੁਡਾ ਕੇ ਦੇਵਾਂਗੇ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੇ ਹੀ ਵੋਟਾਂ ਬਣਾਈਆਂ ਪ੍ਰਵਾਸੀਆਂ ਦੀਆਂ, ਅੱਜ ਇਹ ਪ੍ਰਵਾਸੀਆਂ ਨੂੰ ਭਜਾਉਣ ਦੀਆਂ ਗੱਲਾਂ ਕਰ ਰਹੇ ਆ, ਅੱਜ ਇਹ ਕਹਿੰਦੇ ਤੁਸੀਂ ਸਾਨੂੰ ਪਾਰਟੀ ਸਾਡੀ ਬਣਾਓ, ਸਾਨੂੰ ਮੁੱਖ ਮੰਤਰੀ ਬਣਾਓ, ਤੇ ਅਸੀਂ ਦੇਖਿਓ ਪੰਜਾਬ ਦੇ ਵਿੱਚ ਪੰਥਕ ਲਹਿਰ ਫਿਰ ਤੋਂ ਖੜੀ ਕਰਾਂਗੇ, ਸਾਰੀ ਦੁਨੀਆਂ ਇਸ ਤਰੀਕੇ ਨਾਲ ਚੱਲੂਗੀ, ਹਰੇਕ ਪਿੰਡ ਚ ਇੱਕੋ ਗੁਰਦੁਆਰਾ। ਮੈਂ ਕਹਿੰਦਾ ਮੈਂ ਉਹਨਾਂ ਦੇ ਦਾਅਵੇ ਸੁਣ ਕੇ ਨਾ ਹੈਰਾਨ ਹੋ ਗਿਆ, ਤੇ ਜਿਹੜਾ ਪਹਿਲਾਂ ਕੰਜਰ ਪੁਣਾ ਉਹਨੇ ਕੀਤਾ ਉਹਨੂੰ ਦੇਖ ਕੇ ਮੈਨੂੰ ਇੰਜ ਲੱਗਦਾ ਪਿਆ ਕਿ ਪੰਥਕ ਪਾਰਟੀ ਕਿਹੜੇ ਰਾਹਾਂ ਤੇ ਤੁਰ ਪਈ, ਜਿੱਥੇ ਇਕੱਠ ਕਰਨ ਲਈ ਆਰਕੈਸਟਰਾ ਲਗਾ ਕੇ ਪਹਿਲਾਂ ਡਾਂਸ ਕਰਾਇਆ ਜਾਂਦਾ, ਬਾਅਦ ਦੇ ਵਿੱਚ ਲੀਡਰ ਆ ਕੇ ਗੁਰੂ ਸਾਹਿਬ ਦੀਆਂ ਧਰਮ ਧਾਰਮਿਕ ਗੱਲਾਂ ਕਰਦੇ ਆ। ਇਹਨਾਂ ਨੂੰ ਮੈਨੂੰ ਇਹ ਨੀ ਸਮਝ ਆਉਂਦੀ ਕਿ ਜਿਹੜੇ ਉੱਥੇ ਨਾਰੇ ਲਾ ਰਹੇ ਸੀ ਬੋਲੇ ਸੋਲ ਨਿਹਾਲ ਦੇ ਜਕਾਰੇ ਲਾ ਰਹੇ ਸੀ ਮਾੜੀ ਮਾੜੀ ਗੱਲ ਤੇ, ਤੇ ਮੈਨੂੰ ਇਹ ਹੈਰਾਨ ਸੀ ਵੀ ਪਹਿਲਾਂ ਜਿਹਨਾਂ ਨੂੰ ਦਿਖਾਇਆ

0: ਵੀ ਵੀ ਪਹਿਲਾਂ ਤੁਹਾਡਾ ਕੀ ਪ੍ਰੋਗਰਾਮ ਸੀ, ਕੀ ਤੁਹਾਡਾ ਇਹ ਨਾਰਾ ਲਾਉਣਾ ਬਣਦਾ ਬੋਲੇ ਸੋ ਨਿਹਾਲ ਦਾ, ਬੋਲੇ ਸੋ ਨਿਹਾਲ ਦਾ ਨਾਰਾ ਕਿੱਥੇ ਲੱਗਦਾ ਅੱਜ ਤੀਕਰ? ਇਹਨਾਂ ਨੂੰ ਇਹੀ ਨਹੀਂ ਮਹੱਤਵ ਪਤਾ ਕਿ ਬੋਲੇ ਸੋ ਨਿਹਾਲ ਦਾ ਜਕਾਰਾ ਲੱਗਦਾ ਕਿੱਥੇ ਆ? ਇਹ ਤਾਂ ਪਹਿਲਾਂ ਕੰਜਰ ਪੁਣਾ ਕੀਤਾ ਇਹਨਾਂ ਨੇ, ਦਸਾਂ ਮਿੰਟਾਂ ਬਾਅਦ ਇਹਨਾਂ ਨੇ ਨਾਰੇ ਲਾਉਣੇ ਸ਼ੁਰੂ ਕਰਤੇ। ਜਦੋਂ ਜੀ ਕੋਈ ਪੰਥਕ ਗੱਲ ਕਰਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ, ਆਪਾਂ ਨੂੰ ਪਤਾ ਹੀ ਆ ਕਿ ਬਿਨਾਂ ਵਜ੍ਹਾ ਤੋਂ ਕੰਮ ਗੱਲ ਘੱਟ ਕਰਦੇ ਨਾਰੇ ਜਕਾਰੇ ਵੱਧ ਲਾਉਂਦੇ ਹੁੰਦੇ। ਇਹ ਪਹਿਲਾਂ ਤੋਂ ਇਹਨਾਂ ਦਾ ਇਤਿਹਾਸ ਰਿਹਾ ਕਿ ਬਿਨਾਂ ਗੱਲ ਤੋਂ ਜਕਾਰੇ ਲਾਉਣੇ। ਮੈਂ ਇੱਕ ਜੋਨੀ ਬਾਬਾ ਨਾ ਬੜਾ ਮਸ਼ਹੂਰ ਆ ਇੱਥੇ ਪੰਜਾਬ ਦੇ ਵਿੱਚ ਜੀ, ਉਹਨੇ ਉਹਦੇ ਉਹਦੇ ਕਈ ਵਾਰੀ ਕਲਿੱਪ ਕੱਟੀ ਲਾਈ ਜਾਂਦੀ ਕਿ ਇਹ ਗੱਲ ਜਕਾਰੇ ਵਾਲੀ ਤਾਂ ਹੈ ਨੀ
1: ਸੀ।
0: ਉਹ ਕਲਿੱਪ ਕੱਢ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਾਰੀ ਉਹਨਾਂ ਨੇ ਲਾਈ ਗਈ ਵੀ ਇਹ ਗੱਲ ਜਕਾਰੇ ਵਾਲੀ ਤਾਂ ਹੈ ਨੀ। ਅੱਜ ਮੈਨੂੰ ਉਹਦੀ ਉਹ ਗੱਲ ਚੇਤੇ ਆ ਗਈ, ਗੱਲ ਚੱਲਦੀ ਤੋਂ ਵੀ ਪਹਿਲਾਂ ਇਹਨਾਂ ਨੇ ਆਰਕੈਸਟਰਾ ਲਾਈਆਂ, ਬਾਅਦ ਦੇ ਵਿੱਚ ਜਕਾਰੇ ਲਾਏ ਵੀ ਇਹ ਗੱਲ ਜਕਾਰੇ ਵਾਲੀ ਹੈ ਨੀ ਸੀ। ਸੋ ਪੰਥਕ ਪਾਰਟੀ ਕਿਹੜੇ ਰਾਹਾਂ ਤੇ ਤੁਰ ਪਈ ਇਹ ਆਉਣ ਵਾਲਾ ਸਮਾਂ ਦੱਸੂਗਾ। ਇਹਨਾਂ ਨੂੰ ਇੰਜ ਲੱਗਦਾ ਪਿਆ ਕਿ ਇਸ ਤਰੀਕੇ ਨਾਲ ਕਰਨਾ ਕੰਜਰ ਘਾਟ ਕਰਕੇ, ਜੇ ਅਸੀਂ ਇਕੱਠ ਕਰ ਸਕਦੇ ਬਾਅਦ ਦੇ ਵਿੱਚ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਵਾਸਤੇ ਭਾਸ਼ਣ ਲਈਏ, ਇਹ ਸਿਰਫ ਇੱਕ ਦਿਖਾਵਾ ਵਾ। ਪਹਿਲਾਂ ਕੰਜਰ ਪੁਣਾ ਬੰਦ ਕਰੋ, ਫਿਰ ਆਪਣੀ ਪੰਥਕ ਪਾਰਟੀ ਸੰਭਾਲੋ, ਫਿਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਗਿਆਨ ਦਿਓ।
1: ਬਿਲਕੁਲ, ਮੈਨੂੰ ਉਹ ਗੱਲਾਂ ਯਾਦ ਆ ਗਈਆਂ। ਇੱਥੇ ਇੱਕ ਅਖਬਾਰ ਦੀ ਕਟਿੰਗ ਮੇਰੇ ਕੋਲ ਪਈ ਆ, ਇੰਨਾ ਜਿੱਦਾਂ ਨਤੜਕੋ ਕੇ ਤੁਸੀਂ ਬੋਲਦੇ ਹੋ, ਅਸੀਂ ਨਤੜਕੋ ਕੇ ਬੜੇ ਆਪਣੇ ਇੱਥੇ ਮਤਲਬ ਕਹਿ ਲਓ ਕਿ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਵਾਸਤੇ ਜਿਹੜੇ ਸਾਡੇ ਲਈ ਕੰਡੇ ਵਿਸ਼ੇ ਨੇ ਚੁੱਕੀ ਜਾਂਦੇ ਆ, ਪਰ ਬਾਬੇ ਦੀ ਬੜੀ ਅਪਾਰ ਕਿਰਪਾ ਕਿ 2 ਘੰਟੇ ਸ਼ੁਰੂ ਕੀਤਾ ਸੀ ਤਾਂ ਲੈਗ ਪੁਲਿੰਗ ਉਦੋਂ ਹੋਈ ਕਿ ਚੱਲਣਾ ਨਹੀਂ ਚੱਲਣਾ ਨਹੀਂ ਚੱਲਣਾ ਨਹੀਂ। ਬਾਬੇ ਨੇ 30 ਵਰੇ ਪਹਿਲਾਂ ਕਿਰਪਾ ਕੀਤੀ ਤੇ 3 ਦਹਾਕੇ ਬਾਅਦ ਹੁਣ ਸੀਜਮਾਰ 1320 AM ਦੀ ਮੈਨੇਜਮੈਂਟ ਸਾਡੀ ਝੋਲੀ ਚ ਪਈ ਹੈ। ਅਜੇ ਝੂਠੀਆਂ ਸੱਚੀਆਂ ਰਿਊਮਰਸ ਨੇ ਕਿ ਚੱਲਣਾ ਨਹੀਂ ਚੱਲਣਾ ਨਹੀਂ। ਇਹ ਬਾਬੇ ਨੇ ਸੂਰਜ ਉਹਦੇ ਕਰਤਾ, ਸੂਰਜ ਚੜ ਗਿਆ ਭਾਈ ਹੁਣ ਸੜੀ ਚੱਲੋ ਕੋਈ ਗੱਲ ਨਹੀਂ, ਇਹਨੇ ਚੱਲਣਾ ਹੀ ਚੱਲਣਾ। ਇਹ ਮੇਰੇ ਜਿਗਰ ਦਾ ਟੁਕੜਾ, ਭਾਵੇਂ ਮੈਨੂੰ ਆਪਣਾ ਬੋਟਾ ਬੋਟਾ ਵੇਚਣਾ ਪਵੇ, ਇਹ ਚੱਲੂਗਾ ਤੇ ਚੱਲਦਾ ਹੀ ਰਹਿਣਾ। ਮੈਂ ਉਹ 17 ਇਸ ਕਰਕੇ ਕਹਿਣ ਲੱਗਾ ਕਿ ਸੱਚ ਜ਼ੁਰਤ ਨਾਲ ਬੋਲਣਾ ਪੈਂਦਾ, ਸੱਚ ਸੁਣਨ ਵਾਸਤੇ ਕੰਨਾਂ ਦੇ ਪਰਦੇ ਖੋਲਣੇ ਪੈਂਦੇ ਆ, ਸੱਚ ਦਾ ਸਾਥ ਦੇਣਾ ਬੜਾ ਔਖਾ, ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ। ਜਿਵੇਂ ਤੁਸੀਂ ਨੇ ਧੜਕੋ ਕੇ ਅੱਜ ਕੰਜਰਖਾਨੇ ਦੀ ਗੱਲ ਕੀਤੀ ਹੈ, ਉਹ ਪੱਤਰਕਾਰ ਨੇ ਲਿਖਿਆ ਸੀ ਅਖਬਾਰ ਦੇ ਵਿਚ ਕਿ ਜਿਹੋ ਜਿਹਾ ਆਪ ਆ ਉਹੋ ਜਿਹੇ ਜਦੋਂ ਮਿੰਟੂ ਨੂੰ ਲਿਆਂਦਾ ਮੈਂ, ਇਹਨੇ ਪੱਤਰਕਾਰ ਭਰਤੀ ਕੀਤੀ। ਕਟਿੰਗ ਮੇਰੇ ਕੋਲ ਆ, ਚਲੋ ਉਹ ਤੁਰ ਗਿਆ ਸੰਸਾਰ ਤੋਂ ਲਿਖਣ ਵਾਲਾ, ਤੇ ਮਹਾਰਾਜ ਉਹਨੂੰ ਆਪਣੇ ਉਹਦੇ ਹਿਸਾਬ ਨਾਲ ਚੰਨਾ ਚ ਨਿਵਾਸ ਦੇਵੇ। ਬਟ ਉਹ ਕਟਿੰਗ ਮੇਰੇ ਕੋਲ ਯਾਦ ਰਹਿੰਦੀ ਹੈ ਜਦੋਂ ਤੁਸੀਂ ਜ਼ੁਰਤ ਨਾਲ ਬੋਲੇ ਉਸ ਧਰਤੀ ਤੋਂ ਕਿ ਇਹਨਾਂ ਨੇ ਕਰਤੂਤਾਂ ਕੀ ਕੀਤੀਆਂ ਪਹਿਲਾਂ ਸਟੇਜ ਤੋਂ, ਜਿਹਦੇ ਢਾਡੀ ਵਾਰਾਂ ਅਸੀਂ ਬਚਪਨ ਚ ਵੇਖਦੇ ਰਹੇ ਹਾਂ। ਢਾਡੀ ਸਿੰਘ ਆਉਂਦੇ ਸੀ ਤੇ ਵਾਰਾਂ ਗਾਉਂਦੇ ਸੀ, ਇਕੱਠ ਫੇਰ ਵੀ ਲੋਕਾਂ ਦਾ ਹੋ ਜਾਂਦਾ ਸੀ। ਸ਼ਾਇਦ ਹੁਣ ਇਹ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਕਹਿੰਦੇ ਕਿ ਨਾਚ ਨਚਾ ਕੇ ਤੇ ਇਹਨਾਂ ਨੇ ਇਕੱਠ ਕੀਤਾ। ਤੇ ਜਦੋਂ ਕਬੱਡੀ ਟੂਰਨਾਮੈਂਟ ਕਰਵਾਇਆ ਸੀ ਇਹਨਾਂ ਨੇ ਤੇ ਬੰਬੇ ਤੋਂ ਕੀ ਸੱਦਿਆ ਸੀ ਇਹਨਾਂ ਨੇ?
0: ਬਿਲਕੁਲ ਬਿਲਕੁਲ,
1: ਉਦੋਂ 5-6 ਕਰੋੜ ਰੁਪਇਆ 10-20 ਮਿੰਟਾਂ ਦੇ ਵਿਚ ਫੋਟੋ ਖਿਚਾ ਕੇ ਬੀਬੀ ਉਹ ਗਈ ਉਹ ਗਈ ਉਹ ਗਈ ਟੈਕਸ ਮਣੀ ਤੇ ਇਹੋ ਜਿਹੀਆਂ ਕਰਤੂਤਾਂ ਗਾਂ ਵੀ ਕਰਨਗੇ ਜਿਹੜੀ ਹੁਣ ਕਰ ਲਈਆਂ ਨੇ। ਇਹ ਤਾਂ ਇਹਨਾਂ ਦਾ ਸਿਧਾਂਤ ਰਿਹਾ, ਪੰਥ ਰਤਨ ਉੱਥੇ ਬੈਠਾ ਸੀ
0: ਜੀ।
1: ਐਨੀਵੇ 9058131320905-813-1320 ਪੰਜ ਹੋਰ ਨੇ। ਅਗਲਾ ਕੁਸ਼ਚਨ ਹੈ, ਪਤਾ ਲੱਗਾ ਵੈਸੇ ਇਹੋ ਜਿਹੀ ਜਦੋਂ ਖਬਰਾਂ ਆਈਆਂ ਸੀ ਤੇ ਉਦੋਂ ਇੱਕ ਪੱਤਰਕਾਰ ਤੇ ਕੇਸ ਜਾ ਵੀ ਠੋਕ ਦਿੱਤਾ। 34 ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਟਿਕਟਾਂ ਕੱਟੀਆਂ ਗਈਆਂ ਨੇ।
0: ਬਿਲਕੁਲ ਬਿਲਕੁਲ ਜੀ, ਚਾਵਲਾ ਸਾਹਿਬ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੈਸੇ ਅੱਧੀ ਚੋਟੀ ਦਾ ਪੂਰਾ ਪੰਜਾਬ ਦੇ ਵਿਚ ਇਕ ਵਾਰ ਫਿਰ ਤੋਂ ਆਉਣ ਵਾਸਤੇ ਆਪਣੀ ਕੁਰਸੀ ਕਾਇਮ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਦਿਨੋ ਦਿਨ ਲਗਾਤਾਰ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ। ਵੈਸੇ ਸਾਰੀਆਂ ਪਾਰਟੀਆਂ ਲਾ ਰਹੇ, ਪਰ ਜਿਹੜੀ ਮੌਜੂਦਾ ਹੁੰਦੀ ਉਹਨੂੰ ਥੋੜਾ ਵੱਧ ਜ਼ੋਰ ਲਾਉਣਾ ਪੈਂਦਾ ਕਿ ਮੇਰੀ ਇੱਜ਼ਤ ਪੰਜਾਬ ਦੇ ਵਿਚ ਦੁਬਾਰੇ ਫਿਰ ਤੋਂ ਬਰਕਰਾਰ ਰਹਿ ਜੇ। ਪਰ ਮੈਨੂੰ ਇੱਕ ਸਮਝ ਨਹੀਂ ਆਈ, ਆਮ ਆਦਮੀ ਪਾਰਟੀ ਦੀਆਂ 2027 ਦੀਆਂ ਚੋਣਾਂ ਦੇ ਵਿਚ 34 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਉਹਦੇ ਵਿਚ ਵੱਡੀ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਰਿਸ਼ਤੇਦਾਰ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਹਲਕਾ ਸਨੌਰ ਤੋਂ ਆ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ। ਤੇ ਜੇਕਰ ਆਪਾਂ ਦੇਖੀਏ ਬਲਕਾਰ ਸਿੰਘ ਸਿੱਧੂ ਬੀਤੇ ਦਿਨ ਜਿਹੜੇ ਚਰਚਾ ਦਾ ਵਿਸ਼ਾ ਰਹੀ, ਇੱਕ ਵੀਡੀਓ ਵਾਇਰਲ ਹੁੰਦੀ ਮਲੂਕੇ ਨੇ, ਜਿਸ ਦੇ ਵਿਚ ਕਾਫੀ ਤੂੰ ਮੈਂ ਬਹਿਸ ਵੀ ਹੋਈ, ਤੇ ਰਾਮਪੁਰਾ ਫੂਲ ਤੋਂ ਜਿਹੜੇ ਵਿਧਾਇਕ ਉਹਨਾਂ ਦੀ ਵੀ, ਤੇ ਅਨਮੋਲ ਗਗਨ ਮਾਨ ਉਹਨਾਂ ਦੀ ਵੀ ਟਿਕਟ, ਤੇ ਬੀਬੀ ਸਰਬਜੀਤ ਕੌਰ ਮਾਨੂਕੀ ਬੜੀ ਕੱਟਦੀ, ਬੀਬੀ ਸਰਬਜੀਤ ਕੌਰ ਮਾਨੂਕੀ ਔਰ ਲਾਲਜੀਤ ਭੁੱਲਰ, ਪੱਪੀ ਪਰਾਸਰ, ਜਗਰੂਪ ਸਿੰਘ ਗਿੱਲ ਹਲਕਾ ਬਠਿੰਡਾ ਤੋਂ, ਲਾਭ ਸਿੰਘ
1: ਮਾਨੂਕੇ ਦਾ 3 ਸ਼ਰਾਬ ਲੈ ਬਹਿਣਾ ਬਣੀ ਬਣਾਈ ਕੋਠੀ, ਬੜੀ ਬਣਾਈ ਕੋਠੀ ਖੋਲੀ ਰਾਣਾ ਸਾਹਿਬ, ਤੁਸੀਂ ਉਹਦੇ ਜੜਾਂ ਚ ਬਹਿ ਗਏ। ਵਾਹਿਦ ਪੱਤਰਕਾਰ ਹੈ ਰਾਣਾ ਜਿਨੇ ਸਭ ਤੋਂ ਪਹਿਲਾਂ ਉਸ ਕੋਠੀ ਦੀ ਰਿਪੋਰਟਿੰਗ ਕੀਤੀ ਤੇ ਉਦੋਂ ਬਾਅਦ ਫਿਰ ਚੱਲ ਸੋ ਚੱਲ ਹੋਇਆ। ਕ੍ਰੈਡਿਟ ਗੋਸ ਟੂ ਰਣਜੀਤ ਰਾਣਾ ਐਂਡ ਰੰਗਲਾ ਪੰਜਾਬ। ਇਹੀ ਕਰਕੇ ਬੀਬੀ ਕਹਿੰਦੀ ਆ ਮਾਈਕ ਪਰਾਂ ਕਰ ਦੋ, ਇਹ ਆ ਗਿਆ ਰੰਗਲਾ ਪੰਜਾਬ। ਤੇ ਚੁਟਕੀ ਵਾਲੀ ਬੀਬੀ ਦੀ ਵੀ ਟਿਕਟ ਕੱਟ ਗਈ, ਵੱਜ ਗਈ ਚੁਟਕੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਔਰ ਵੱਡੀ ਗੱਲ ਇਹ ਕਿ ਲਾਭ ਸਿੰਘ ਉੱਗੋ ਦਾ ਹਾਲੇ ਤੀਕਰ ਚਾਵਲਾ ਸਾਹਿਬ ਕੋਈ ਐਸਾ ਤੱਤ ਸਾਹਮਣੇ ਨਹੀਂ ਆਇਆ ਸੀ, ਪਰ ਲਾਭ ਸਿੰਘ ਉੱਗੋ ਕੇ ਨਰਿੰਦਰ ਕੌਰ ਭਰਾ ਬੀਤੇ ਦਿਨ ਜਿਹੜੀ ਚਰਚਾ ਚ ਰਹੀ ਰਜਿੰਦਰ ਪਾਰਕ ਵਾਲ ਸੀ ਨਾ ਲੁਧਿਆਣੇ ਤੋਂ, ਜਿਨ੍ਹਾਂ ਦੀ ਇੱਕ ਬੜਾ ਮਸ਼ਹੂਰ ਗੱਲ ਹੋਈ ਸੀ ਕਿ ਥੱਪੜ ਮਾਰਤਾ ਟਰੱਕ ਡਰਾਈਵਰ ਤੇ, ਉਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ। ਤੇ ਵੈਸੇ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ ਫੌਜਾ ਸਿੰਘ ਸਰਾਰੀ ਦੀ ਵੀ ਟਿਕਟ ਕੱਟ ਦਿੱਤੀ ਗਈ ਤੇ ਜਸਵੰਤ ਸਿੰਘ ਗੱਜਣ ਮਾਜਰਾ ਦੀ ਵੀ ਟਿਕਟ ਕੱਟ ਦਿੱਤੀ ਗਈ, ਕੁੰਵਰ ਵਿਜੇ ਪ੍ਰਤਾਪ ਜਿਹੜਾ ਬੰਨ ਸਾਰੀ ਸੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਜਿਵੇਂ ਰੜਕ ਰਿਹਾ ਜਿਵੇਂ ਬਾਲ ਰੜਕਦਾ ਹੁੰਦਾ, ਤੇ ਉਹਦੀ ਟਿਕਟ ਤਾਂ ਵੈਸੇ ਅੰਦਾਜ਼ੇ ਤਾਂ ਪਹਿਲਾਂ ਹੀ ਸੀ ਕਿ ਵੀ ਉਹਦੀ ਟਿਕਟ ਤਾਂ ਕੱਟਣ ਗਈ। ਡਾਕਟਰ ਵਿਜੇ ਸਿੰਗਲਾ ਦੀ ਹਲਕਾ ਮਾਨਸਾ ਤੋਂ ਇਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ, ਕੁਲਵੰਤ ਸਿੰਘ ਬਾਜੀਗਰ ਇਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ। ਔਰ ਵੱਡੀ ਗੱਲ ਇੱਕ ਮੈਨੂੰ ਯਾਦ ਆ ਗਈ, ਚਾਵਲਾ ਸਾਹਿਬ ਸੰਜੀਵ ਅਰੋੜਾ ਹਲਕਾ ਲੁਧਿਆਣਾ ਪੱਛਮੀ ਤੋਂ, ਮੈਨੂੰ ਇਹਦੀ ਨਾ ਇੱਕ ਹਾਸੋਹੀਣੀ ਗੱਲ ਯਾਦ ਆ ਗਈ ਕਿ ਜਦੋਂ ਪਾਕਿਸਤਾਨ ਦੀ ਤੇ ਬੀਤੇ ਸਮੇਂ ਦੇ ਵਿੱਚ ਇੱਕ ਪਾਕਿਸਤਾਨ ਦੀ ਤੇ ਭਾਰਤ ਦੀ ਜਦੋਂ ਜੰਗ ਲੱਗੀ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਭਾਈ ਜੰਗ ਜਿੱਤ ਗਏ ਆਪਣੀ ਇੱਥੇ ਹੋਣੀ ਹਾਲੇ ਜੰਗ ਲੱਗ ਕੇ ਗਈ, ਤਾਂ ਜਿਹੜੇ ਸੰਜੀਵ ਅਰੋੜਾ ਜੀ ਇਹਨਾਂ ਨੇ ਟੈਂਕ ਦੇ ਨਾਲ ਆਪਣੀ ਫੋਟੋ ਵਾਇਰਲ ਕੀਤੀ, ਟੈਂਕ ਦੇ ਉੱਪਰ ਹੱਥ ਰੱਖ ਕੇ ਕੰਪਿਊਟਰ ਨਾਲ ਫੋਟੋ ਬਣਵਾਈ ਤੇ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਪੋਸਟਰਾਂ ਲਾ ਤੇ ਵੀ ਜਿੱਤ ਹੋ ਗਈ। ਤੇ ਮੈਨੂੰ ਇੰਜ ਲੱਗਦਾ ਪਿਆ ਸੀ ਵੀ ਜਿਵੇਂ ਟੈਂਕ ਇਹ ਚਲਾ ਰਹੇ ਸੀ ਉੱਥੇ ਲੜਾਈ ਦੇ ਵਿੱਚ MLA ਸਾਹਿਬ, ਜਿਵੇਂ ਟੈਂਕ ਆਪ ਚਲਾ ਕੇ ਲਗਾਏ ਹੁੰਦੇ ਉੱਥੇ ਵੀ ਤਾਂ ਜਿੱਤ ਹਾਸਲ ਹੋਈ, ਇਹਨਾਂ ਨੇ ਕੰਪਿਊਟਰ ਦੇ ਨਾਲ ਫੋਟੋ ਆਪਣੀ ਅਟੈਚ ਬਣਵਾਈ, ਐਡੀਟਿੰਗ ਕਰਵਾਈ, ਟੈਂਕ ਦੇ ਉੱਪਰ ਬਾਂਹ ਰੱਖੀ ਹੋਈ ਤੇ ਸਾਰੇ ਲੁਧਿਆਣੇ ਦੇ ਵਿੱਚ ਫਲੈਕਸਾਂ ਲਾ ਤੀਆਂ ਵੀ ਜਿੱਤ ਦੀ ਖੁਸ਼ੀ ਦੇ ਵਿੱਚ, ਪੂਰਾ ਵਧਾਈਆਂ ਦਿੱਤੀਆਂ, ਪੂਰੇ ਭਾਰਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪਰ ਜਿਹੜੀ ਟੈਂਕ ਦੇ ਉੱਪਰ ਫੋਟੋ ਸ਼ਾਇਦ ਕਦੇ, ਮੈਂ ਨੀ ਕਹਿੰਦਾ ਵੀ ਕੰਪਿਊਟਰ ਨਾ ਬਣਾਈ, ਸ਼ਾਇਦ ਕਦੇ MLA ਸਾਹਿਬ ਕਿਤੇ ਗਏ ਹੋਣਗੇ ਟੈਂਕ ਕੋਲੇ, ਉੱਥੇ ਫੋਟੋ ਲਵਾਤੀ ਲਵਾਲੀ ਹੋਗੀ। ਪਰ ਜਿਹੜਾ ਇਸ ਸਮੇਂ ਸਥਿਤੀ ਦੇ ਵਿੱਚ ਇਹ ਲਾਉਣ ਦੀ ਕੀ ਲੋੜ ਸੀ ਵੀ ਸ਼ੁਭਕਾਮਨਾਵਾਂ ਪੂਰੇ ਭਾਰਤ ਨੂੰ ਵੀ ਅਸੀਂ ਜੰਗ ਜਿੱਤ ਗਏ, ਉਹ ਅੱਧੇ ਲੋਕਾਂ ਨੂੰ ਆਏ ਪ੍ਰਭਾਵ ਜਿਨ੍ਹਾਂ ਨੂੰ ਨਹੀਂ ਪਤਾ ਵੀ ਸੰਜੀਵ ਅਰੋੜਾ ਭਾਈ ਵਿਧਾਇਕ ਆ, ਜਿਹੜੇ ਬਾਹਰੋਂ ਲੋਕੀ ਆਉਂਦੇ ਅਗਲਾ ਕਹਿੰਦਾ ਵੀ ਇਹ ਕਿਹੜਾ ਫੌਜੀ ਆ ਯਾਰ, ਇਹਨੇ ਟੈਂਕ ਟੁੰਕ ਚਲਾਏ ਹੋਣਗੇ, ਇਹਨੇ ਜੰਗ ਜਿੱਤੀ ਹੋਣਗੀ, ਅੱਧੇ ਤਾਂ ਭੁਲੇਖਣਾ ਸਲੂਟ ਹੀ ਮਾਰੀ ਗਏ ਉਹਨੂੰ ਵੀ ਯਾਰ ਇਹ ਕੋਈ ਵਧੀਆ ਫੌਜੀ ਆ ਜਿਹੜਾ ਜੰਗ ਜਿੱਤ ਕੇ ਆਇਆ।
1: ਚਲੋ ਰਾਣਾ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ, ਲਵ ਯੂ, ਥੈਂਕ ਯੂ। ਦੋਸਤੋ ਸਮਾਂ ਸਮਾਪਤਾ, 6 ਤੋਂ 9 ਫੇਰ ਹਾਜ਼ਰ ਹੋਵਾਂਗੇ। ਰੂਮਰ ਤੋਂ ਬਚਣਾ, ਸਿੱਧੀ ਕਾਲ ਕਰ ਲੈਣਾ 416-716-77।

Sonumuz ya. Baby. Yeah.

जनरल बैंक जाकर उन्होंने पूना में जाकर मारा। जनरल

Encouraging community, culture, and unity. CJMR 1320.

Your home for culture, community, and unity here on CJMR 1320.

0: WJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੁੱਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704-416-524-6704. Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: Matiyanya snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-709-0045 9057990045 Top Choice Electronics।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 Lotus Funeral Home।

0: ਉਹ ਜਾਦੂਗਰ ਸਦਾ ਏਦਾਂ ਹੀ ਜਾਦੂ ਨੇ ਚਲਾ ਜਾਂਦੇ ਉਹ ਜਾਦੂਗਰ ਸਦਾ ਏਦਾਂ ਹੀ ਜਾਦੂ ਨੇ ਚਲਾ ਜਾਂਦੇ ਦਿਖਾ ਕੇ ਸੱਪ ਕਾਗਜ਼ ਦਾ ਉਹ ਲੋਕਾਂ ਨੂੰ ਡਰਾ ਜਾਂਦੇ ਉਹ ਜਾਦੂਗਰ ਸਦਾ ਏਦਾਂ ਹੀ ਜਾਦੂ ਨੇ ਚਲਾ ਜਾਂਦੇ ਦਿਖਾ ਕੇ ਸੱਪ ਕਾਗਜ਼ ਦਾ ਉਹ ਲੋਕਾਂ ਨੂੰ ਡਰਾ ਜਾਂਦੇ ਬੜੀ ਭੋਲੀ ਜਿਹੀ ਸੂਰਤ ਦੇ ਵਿੱਚ ਸ਼ੈਤਾਨ ਪੈ ਘੁੰਮਣ ਬੜੀ ਭੋਲੀ ਜਿਹੀ ਸੂਰਤ ਦੇ ਵਿੱਚ ਸ਼ੈਤਾਨ ਪੈ ਘੁੰਮਣ ਇਹ ਉਧਰ ਜਾ ਕੇ ਲਾ ਆਉਂਦੇ ਤੇ ਇਧਰ ਆ ਬਜਾ ਜਾਂਦੇ ਬੜੀ ਭੋਲੀ ਜਿਹੀ ਸੂਰਤ ਵਿੱਚ ਸ਼ੈਤਾਨ ਪੈ ਘੁੰਮਣ ਇਹ ਉਧਰ ਜਾ ਕੇ ਲਾ ਆਉਂਦੇ ਤੇ ਇਧਰ ਆ ਬਜਾ ਜਾਂਦੇ ਜੋ ਕਰਦੇ ਨੇ ਉਸਾਰੀ ਆਪਣੇ ਮਹਿਲਾਂ ਦੀ ਰਾਤਾਂ ਨੂੰ ਦੇਣੇ ਆ ਕੇ ਗਰੀਬਾਂ ਦੀ ਹਰ ਇੱਕ ਝੁੱਗੀ ਵੀ ਢਾ ਜਾਂਦੇ ਇਹ ਰਾਜੇ ਰਾਣੀਆਂ ਕਰਦੇ ਨੇ ਹੇਰਾ ਫੇਰੀਆਂ ਆਪੇ ਕਦੇ ਖੁਦ ਨੂੰ ਜਿਤਾ ਲੈਂਦੇ ਕਦੇ ਖੁਦ ਨੂੰ ਹਰਾ ਜਾਂਦੇ ਨਿਗਲ ਜਾਂਦੇ ਨੇ ਲੋਹਾ ਰੇਤ ਬਜਰੀ ਸੁਪਨਿਆਂ ਤੀਕਰ ਇਹਨਾਂ ਦੇ ਹਾਜ਼ਮੇ ਚੰਗੇ ਨੇ ਇਹ ਸਭ ਕੁਝ ਯਾਰੋ ਪਚਾ ਜਾਂਦੇ ਲਿਖਾ ਲੈਂਦੇ ਨੇ ਮਰਜ਼ੀ ਨਾਲ ਇਹ ਇਤਿਹਾਸ ਦੇ ਪੰਨੇ ਤੇ ਬੜੀ ਹੀ ਸਾਫ਼ ਗੋਈ ਨਾਲ ਫਿਰ ਸੱਚ ਨੂੰ ਦਬਾ ਜਾਂਦੇ ਮਗਰ ਮੱਛਾਂ ਦੇ ਹੰਝੂ ਕੀਰ ਦੇ ਅਕਸਰ ਨਜ਼ਰ ਆਵਣ ਤੇ ਜਿੱਥੇ ਲੋੜ ਪੈ ਜਾਵੇ ਇਹ ਹਾਥੀ ਦੇ ਦੰਦ ਦਿਖਾ ਜਾਂਦੇ ਹਾਥੀ ਦੇ ਦੰਦ ਦਿਖਾ ਜਾਂਦੇ ਸਿਮਰਤ ਸਮੇਰਾ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ ਤੇ ਮੈਂ ਤੁਹਾਡਾ ਦੋਸਤ ਹੋਰ ਦਿਲਬਾਗ ਸਿੰਘ ਚਾਵਲਾ ਸੀਰੀਮਾਰ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੋਇਸ ਆਫ ਸਿਟੀ 1320 AM ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਮੇਰੀ ਤਰਫੋਂ ਇਕ ਵਾਰੀ ਫਿਰ ਤੋਂ ਆਪ ਜੀ ਦਾ ਸਵਾਗਤ ਹੈ ਔਰ ਸਟੂਡੀਓ ਦੇ ਨੰਬਰ 905-813-1320 9051-3132 ਲਓ ਫਿਰ ਪ੍ਰੋਗਰਾਮ ਆਰੰਭ ਹੋ ਚੁੱਕਾ ਹੈ ਬਰਾਏ ਕਰਮ ਬਰਾਏ ਮਿਹਰਬਾਨੀ ਕਰਕੇ ਇਕ ਸਾਡੇ ਤੇ ਅਹਿਸਾਨ ਕਰਦੇ ਹੋਏ ਜੋ ਕਦੇ ਨਹੀਂ ਉਤਰਨਾ ਅਸੀਂ ਲੱਖ ਕੋਸ਼ਿਸ਼ਾਂ ਕਰ ਲਈਏ ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਸਨੇਹੀਆਂ ਪਰਿਵਾਰ ਦੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਜੁੜੇ ਉਹ ਵੀ ਜੁੜ ਜਾਣ ਅਸੀਂ ਧੰਨਵਾਦੀ ਹੋਵਾਂਗੇ ਲੋਕਲ ਨੰਬਰ ਹੈ ਕੈਨੇਡਾ ਵਾਈਡ 6 47 9 10 13 20 6 7 9 10 13 20 ਡਾਇਲ ਕਰਕੇ ਤੁਸੀਂ ਸੁਣ ਸਕਦੇ ਹੋ ਅਮਰੀਕਾ 6 41 7 41 19 19 ਐਪ ਡਾਊਨਲੋਡ ਕਰ ਸਕਦੇ ਹੋ ਰੰਗਲਾ ਪੰਜਾਬ ਦਾ ਤੇ CJMR 1320 AM ਦਾ ਧੰਨਵਾਦੀ ਹੋਵਾਂਗੇ ਜੇ ਤੁਹਾਡੇ ਘਰ ਚ ਬਜੁਰਗ ਨੇ ਅੱਜ ਕੱਲ ਬਜੁਰਗਾਂ ਕੋਲ ਵੀ ਆਈਫੋਨ ਹੁੰਦੇ ਨੇ ਸਮਾਰਟਫੋਨ ਹੁੰਦੇ ਨੇ ਤੇ ਉਨ੍ਹਾਂ ਤੇ ਇਹ ਐਪ ਡਾਊਨਲੋਡ ਕਰ ਦਿਆ ਕਰੋ ਤੇ ਦੱਸ ਦਿਆ ਕਰੋ ਇਹਨੂੰ ਦੱਬਣਾ ਬੜਨ ਨੂੰ ਤੇ ਉਹ ਸੁਣ ਸਕਦੇ ਨੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਨੰਬਰ ਹੈ ਸਟੂਡੀਓ ਦਾ 905-813-1320
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
0: ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾ ਕਰਨ ਵਿੱਚ ਸਪਾਂਸਰ ਕਰਨਗੇ ਲੋਟਸ ਫਿਰਨ ਹੋਮ 121 ਸਿਟੀ ਵੇ ਰੈਕਸਟਲ 34 ਵੱਲ ਕਿਚਨਰ ਦੇ ਵਿੱਚ ਵਾਕਿਆ ਨੇ ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਅੰਤਮ ਰਸਮਾਂ ਆਪਣੇ ਧਾਰਮਿਕ ਰੋਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ 121 ਸਿਟੀ ਵੇ ਰੈਕਸਟਲ 34 ਵੱਲ ਕਿਚਨਰ ਦੇ ਵਿੱਚ ਵਾਕਿਆ ਨੇ 6 47 547 81 88 ਕਟਾਰੀਆ ਟੂਰਸ ਐਂਡ ਟਰੈਵਲ ਦੀ ਐਡ ਤੋਂ ਪਹਿਲਾਂ ਮੈਂ ਹਰ ਰੋਜ਼ ਬੇਨਤੀ ਕਰਦਾ ਕਿ ਆਪਣਾ ਪਾਸਪੋਰਟ ਚੈੱਕ ਕਰੋ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਵੈਲਿਡ ਹੈ ਐਟਲੀਸਟ ਸਾਲ ਦਾ ਵੈਲਿਡ ਹੋਣਾ ਚਾਹੀਦਾ 6 ਮਹੀਨੇ ਵੈਸੇ ਕਹਿੰਦੇ ਨੇ ਪਰ ਫਿਰ ਵੀ ਇਤਿਹਾਤ ਵਰਤੋ ਪਾਸਪੋਰਟ ਤੇ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਵੀਜ਼ਾ ਹੈ ਜੇ ਨਹੀਂ ਵੀਜ਼ੇ ਦੀ ਲੋੜ ਤਾਂ ਪਾਸਪੋਰਟ ਵੈਲਿਡ ਹੈ ਇਹ ਜਿੰਮੇਵਾਰੀ ਆਪਣੀ ਵੀ ਬਣਦੀ ਹੈ ਟੋਰਾਂਟੋ ਟੂ ਦਿੱਲੀ 1 ਵੇ ਟਿਕਟ ਹੈ 1060 ਦੀ ਤੇ ਰਿਟਰਨ 1580 ਦੀ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1285-1 ਵੇ ਰਿਟਰਨ 2340 ਟੋਰਾਂਟੋ ਟੂ ਕਰਾਚੀ 1 ਵੇ 1190 ਰਿਟਰਨ ਤੁਹਾਨੂੰ ਮਿਲੇਗੀ 2100 ਇਸਲਾਮਾਬਾਦ 1 ਵੇ 1225 ਅਤੇ ਇਸਲਾਮਾਬਾਦ ਆਉਣ ਜਾਣ ਦੀ 2070 ਪੈਕੇਜ ਜੇ ਤੁਸੀਂ ਵੈਕੇਸ਼ਨ ਦਾ ਲੈਣਾ ਤਾਂ ਡੋਮਿਨਿਕਨ ਰਿਪਬਲਿਕ 1145 ਮੈਕਸੀਕੋ 1060 ਦਾ ਹੈ ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰ ਜਾਂ ਕਿਸੇ ਵੀ ਸੰਦਰਭ ਵਿੱਚ ਤੁਸੀਂ ਗੱਲਬਾਤ ਕਰਨੀ ਹੈ 7 ਡੇਜ਼ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਇਬਨੇਜ਼ਰੋ ਨੰਬਰ 905-678-1200 ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ ਇਸੇ ਸੇ ਨੂੰ ਸਪਾਂਸਰ ਕਰ ਰਹੇ ਨੇ 416-679-9099 ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਟਾਟਾ ਆਟੋ ਇਲੈਕਟ੍ਰਿਕਸ, ਟਾਟਾ ਅਲਟਰਨੇਟਰ ਜਨਰੇਟਰ ਰੀਬਿਲ ਕਰਨ ਦੇ ਚੈਂਪੀਅਨ, ਗੜ੍ਹ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ, ਅਮਰੀਕ ਸਿੰਘ ਨੰਬਰ 416-740-5555 ਅਤੇ ਸਾਥ ਦੇ ਰਹੇ ਨੇ ਸਮੋਸਾ ਸਵੀਟਸ ਐਂਡ ਫੈਕਟਰੀ ਤੋਂ ਹਰਪਾਲ ਸਿੰਘ ਸੰਧੂ ਸਾਹਿਬ, ਨੰਬਰ ਹੈ ਉਨ੍ਹਾਂ ਦਾ 416-213-1165 ਤੇ ਲੋਪੇਸ਼ ਨੇ ਅੱਜ ਦੀ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਚੰਦ ਚੋਣਵੀਆਂ। ਕੈਨੇਡਾ ਅਤੇ ਅਮਰੀਕਾ ਦੇ ਤਣਾਅ ਦੇ ਦਰਮਿਆਨ ਇਹ ਅਸਰ ਹੁਣ ਜਿਹੜੇ ਨੇ ਦਿਖਾਈ ਦੇਣ ਲੱਗ ਪਏ ਹਨ। ਜੀ ਹਾਂ, ਕੈਨੇਡਾ ਦੇ ਓਟਵਾ ਦੇ ਵਿਚ ਹੁਣ ਤਣਾਅ ਵਧਿਆ ਹੈ। ਕੈਨੇਡਾ ਦੇ ਵਿਚ ਜਿਹੜਾ ਹੈ ਓਟਵਾ ਵਿਚ ਸਥਿਤ ਟਰੰਪ ਐਵਨਿਊ ਦਾ ਨਾਂ ਬਦਲਣ ਦੀ ਮੰਗ ਜਿਹੜੀ ਹੈ ਉਹ ਤੇਜ਼ ਹੋ ਗਈ ਹੈ। ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿਚ ਟੈਰਿਫ ਮਾਮਲਿਆਂ ਬਾਰੇ ਵਧੀਆ ਜਿਹੜੀ ਖਟਾਸ ਆ ਉਸਦਾ ਅਸਰ ਸਥਾਨਕ ਪੱਧਰ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਦੀ ਇਕ ਉਦਾਹਰਣ ਓਟਵਾ ਸਿਟੀ ਕੌਂਸਲ ਵੱਲੋਂ ਉਥੋਂ ਦੀਆਂ ਕੁਝ ਸੜਕਾਂ ਦੇ ਨਾਂ ਬਦਲੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਵਿਚ ਟਰੰਪ ਐਵਨਿਊ ਦੀ ਸ਼ਾਮਲ ਹੋਣ ਦੀ ਜਾਣਕਾਰੀ ਅਨੁਸਾਰ ਉਹ ਸੜਕਾਂ ਹਨ ਜਿਨ੍ਹਾਂ ਦੀ ਉਸਾਰੀ ਤੇ ਨਾਮਕਰਨ ਉਦੋਂ ਹੋਏ ਹਨ ਜਦੋਂ ਟਰੰਪ ਵੱਡੇ ਡਿਵੈਲਪਰ ਅਤੇ ਕਾਰੋਬਾਰੀ ਸਨ ਅਤੇ ਓਟਵਾ ਚ ਉਨ੍ਹਾਂ ਦੀ ਕੰਪਨੀ ਨੇ ਕਈ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ ਸੀ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿਚ ਭਾਬੀ ਸੀ ਚਵਾਦਕ ਵਾਲੀ ਚੋਣਾਂ ਚਰਚਾ ਦੇ ਵਿਚ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਟਿਕਟ ਤੋਂ ਨਾਂਹ ਕਰ ਦਿੱਤੀ ਗਈ ਹੈ। ਰਵੀ ਕਾਹਲੋ ਨੇ ਪਾਰਟੀ ਟਿਕਟ ਲੈਣ ਤੋਂ ਕੀਤਾ ਇਨਕਾਰ। ਕੈਨੇਡਾ ਦੇ ਪੱਛਮ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿਚ ਸੱਤਾਧਾਰੀ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਅਚਾਨਕ ਵੱਧ ਕਾਲੀ ਚੋਣਾਂ ਦੇ ਐਲਾਨ ਅਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਉਤੇ ਵਿਦੇਸ਼ੀ ਪਰਛਾਵੇਂ ਦੀ ਚਰਚਾ ਨੇ ਬਹਿਸ ਛੇੜ ਦਿੱਤੀ ਹੈ। ਵੱਧ ਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋ ਤਾੜ ਹੋਈ ਵਿਰੋਧੀ ਧਿਰ ਦੇ ਫਾਇਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਮੰਨਿਆ ਜਾ ਰਿਹੈ। ਚਰਚਾ ਹੈ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਦੇ ਦੌਰੇ ਤੇ ਆ ਸਕਦੇ ਹਨ ਤੇ ਇੱਥੇ ਦੇ ਧਾਰਮਿਕ ਸਥਾਨਾਂ ਦੀ ਉਹ ਯਾਤਰਾ ਵੀ ਕਰਨਗੇ। ਚੋਣਾਂ ਦਾ ਐਲਾਨ ਹੁੰਦੇ ਹੀ ਇੱਥੋਂ ਦੇ ਮੀਡੀਆ ਵੱਲੋਂ ਸਾਰਾ ਸਮਾਂ ਚੋਣ ਚਰਚਾ ਦੇ ਦਿੱਤਾ ਜਾਣ ਲੱਗਾ। ਸਰੀ ਦੀ ਗ੍ਰੀਨ ਟਿੰਬਰ ਹਲਕੇ ਤੋਂ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਟਿਕਟ ਤੋਂ ਨਾਂਹ ਕੀਤੀ ਗਈ ਹੈ ਤੇ ਇਸ ਸਬੰਧੀ ਮੰਨਿਆ ਜਾ ਰਿਹਾ ਹੈ ਕਿ ਉਸਨੇ ਭਾਰਤ ਦੇ ਕਿਸਾਨ ਮੋਰਚੇ 1984 ਦੇ ਸਿੱਖ ਕਤਲੇਆਮ ਅਤੇ ਕਸ਼ਮੀਰ ਦੀ ਗੱਲ ਕੀਤੀ ਸੀ ਜਿਸ ਕਾਰਨ ਟਿਕਟ ਤੋਂ ਨਾਂਹ ਕੀਤੀ ਗਈ ਹੈ। ਇਹ ਚਰਚਾ ਚੱਲ ਰਹੀ ਹੈ। ਇਸ ਗੱਲ ਨੂੰ ਚੋਣਾਂ ਉਤੇ ਭਾਰਤੀ ਪਰਛਾਵੇਂ ਵੱਲੋਂ ਵੇਖਿਆ ਜਾ ਰਿਹੈ। ਲੰਘੇ 2 ਸਾਲਾਂ ਵਿਚ ਡੇਵਿਡ ਈਬੀ ਵੱਲੋਂ ਭਾਰਤੀ ਨੀਤੀਆਂ ਦੀ ਰੱਜ ਕੇ ਸ਼ਲਾਘਾ ਬਾਰੇ ਦਿੱਤੇ ਬਿਆਨਾਂ ਨੂੰ ਚੇਤੇ ਕਰਕੇ ਲੋਕ ਚੋਣ ਪ੍ਰਚਾਰ ਨਾਲ ਜੋੜ ਕੇ ਹੁਣ ਵੇਖ ਰਹੇ ਹਨ, ਪਰ ਸਮੁੱਚੇ ਰੂਪ ਵਿਚ ਇਸ ਦਾ ਪਤਾ 24 ਅਕਤੂਬਰ ਰਾਤ ਵੇਲੇ ਨਿਕਲਣ ਵਾਲੇ ਚੋਣ ਨਤੀਜਿਆਂ ਤੋਂ ਸਪਸ਼ਟ ਹੋਵੇਗਾ। ਏਆਈ ਦਾ ਕਮਾਲ, DNA ਡਾਟਾਬੇਸ ਦਾ ਵਿਸ਼ਲੇਸ਼ਣ ਕਰ ਕਲੌਟ ਨੇ ਲੱਭਿਆ ਅਸਾਧਾਰਨ ਜਿਹੜਾ ਹੈ ਐਂਜ਼ਾਈਮ ਸਿਸਟਮ। ਅਮਰੀਕਾ ਦੀ AI ਸੁਰੱਖਿਆ ਅਤੇ ਖੋਜ ਕੰਪਨੀ ਐਥਰੋਪਿਕ ਨੇ ਇਕ ਵੱਡੀ ਵਿਗਿਆਨਕ ਸਫਲਤਾ ਦਾ ਇਸ ਸੰਦਰਭ ਦੇ ਵਿਚ ਦਾਅਵਾ ਕੀਤਾ। ਕੰਪਨੀ ਨੇ ਕੱਲ ਕਿਹਾ ਕਿ ਉਸਦੇ ਕਲੌਡ ਮਾਡਲ ਨੇ ਇਕ ਨਵੇਂ ਐਂਜ਼ਾਈਮ ਸਿਸਟਮ ਦੀ ਖੋਜ ਵਿਚ ਮਦਦ ਕੀਤੀ ਏ। ਸਿਸਟਮ ਦੀਆਂ ਕੁਝ ਖਾਸੀਅਤ ਜੀਨ ਐਡਿਟਿੰਗ ਟੈਕਨਾਲੋਜੀ ਤੇ ਮਕੈਨਿਜ਼ਮ ਨਾਲ ਮਿਲਦੀਆਂ ਜੁਲਦੀਆਂ ਹਨ। AI ਸਟਾਰਟਅਪ ਦੀ ਬਾਇਓਲੋਜੀ ਖੋਜ ਨਾਲ ਜੁੜੀ ਕੋਸ਼ਿਸ਼ ਦਾ ਪਹਿਲਾ ਨਤੀਜਾ ਮੰਨਿਆ ਜਾ ਰਿਹਾ ਹੈ। ਉਧਰ ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ ਲੇਕ ਤਾਗਾਨਿਕਾ ਵਿਚ ਪਲਟਣ ਦੀ ਖ਼ਬਰ ਹੈ, 41 ਹਲਾਕ। ਤਾਗਾਨਿਕਾ ਸੂਬੇ ਦੇ ਸੂਬਾਈ ਟਰਾਂਸਪੋਰਟ ਮੰਤਰੀ ਨੋਰਿਸ ਨੇ ਦਸਿਆ ਹੈ ਕਿ ਕਿਸ਼ਤੀ ਵਿਚ 100 ਲੋਕ ਸਵਾਰ ਸਨ ਤੇ ਇਸ ਵਿਚ ਸਮਾਨ ਵੀ ਲੱਦਿਆ ਹੋਇਆ ਸੀ। ਉਨ੍ਹਾਂ ਨੇ ਦਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ ਜਦਕਿ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ। ਸੱਤਾਧਾਰੀ ਪਾਕਿਸਤਾਨੀ ਮੁਸਲਿਮ ਲੀਗ ਨਵਾਜ਼ PMLN ਦੇ ਨਜ਼ੀਬ ਨਕੀ ਚੁਣੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ। ਪਾਕਿਸਤਾਨ ਪੀਪਲਸ ਪਾਰਟੀ ਦੇ ਚੌਧਰੀ ਲਤੀਫ ਅਕਬਰ ਨੂੰ ਉਨ੍ਹਾਂ ਨੇ ਹਰਾਇਆ। ਚੋਣਾਂ ਵਿਚ ਨਕੀ ਨੂੰ 32 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਪਾਕਿਸਤਾਨ ਪੀਪਲਸ ਪਾਰਟੀ ਦੇ ਚੌਧਰੀ ਲਤੀਫ ਅਕਬਰ ਨੂੰ 13 ਵੋਟਾਂ ਮਿਲੀਆਂ ਹਨ। ਇਰਾਨ ਦੀ ਅਮਰੀਕਾ ਨੂੰ ਖੌਫਨਾਕ ਚੇਤਾਵਨੀ, ਮੁੜ ਹਮਲਾ ਕੀਤਾ ਤਾਂ ਹਿੰਦ ਮਹਾਸਾਗਰ ਤੱਕ ਫੈਲੇਗੀ ਜੰਗ, ਅਮਰੀਕੀ ਜਹਾਜ਼ ਬਣਨਗੇ ਨਿਸ਼ਾਨਾ। ਫਾਰਸ ਨਿਊਜ਼ ਏਜੰਸੀ ਨੇ ਇਰਾਨ ਦੇ ਸਰਵਉੱਚ ਆਗੂ ਦੇ ਸਲਾਹਕਾਰ ਯਹਿਯਾ ਰਹੀਮ ਸਫਵੀ ਦਾ ਇਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ਵਿਚ ਰਹੀਮ ਸਫਵੀ ਨੇ ਕਿਹਾ ਕਿਉਂਕਿ ਟਕਰਾਅ ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲ ਡੁਮਰੂ ਮੱਧ ਤੋਂ ਲਾਲ ਸਾਗਰ ਤੱਕ ਫੈਲਿਆ ਹੈ, ਇਸ ਲਈ ਇਹ ਸੰਭਵ ਹੈ ਕਿ ਹੋਰ ਜੰਗ ਹੋਣ ਤੇ ਇਹ ਮੋਰਚਾ ਹੋਰ ਵੀ ਅੱਗੇ ਵਧੇ ਅਤੇ ਹਿੰਦ ਮਹਾਂਸਾਗਰ ਅਤੇ ਸ਼ਾਇਦ ਉਸ ਤੋਂ ਵੀ ਅੱਗੇ ਤੱਕ ਪਹੁੰਚ ਜਾਵੇ। ਉਧਰ ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੇ ਸਾਂਝੇ ਹਮਲੇ ਦੌਰਾਨ ਮਿਨਾਬ ਸ਼ਹਿਰ ਦੇ ਇਕ ਸਕੂਲ ਤੇ ਮਿਜ਼ਾਇਲ ਡਿੱਗਣ ਕਾਰਨ 123 ਬੱਚਿਆਂ ਸਮੇਤ 150 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। 28 ਫਰਵਰੀ ਨੂੰ ਜਦੋਂ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਖਿਲਾਫ਼ ਸਾਂਝੀ ਜੰਗ ਸ਼ੁਰੂ ਕੀਤੀ ਸੀ ਤਾਂ ਦੱਖਣੀ ਈਰਾਨੀ ਸ਼ਹਿਰ ਮਿਨਾਬ ਚੋਂ ਸਜਰਾ ਤੈਬ ਐਲੀਮੈਂਟਰੀ ਸਕੂਲ ਦੇ ਕੈਂਪਸ ਤੇ 2 ਟੋਮਹਾਕ ਮਿਜ਼ਾਇਲਾਂ ਡਿੱਗੀਆਂ ਸਨ। ਬਾਅਦ ਚੋਂ ਸਾਹਮਣੇ ਆਇਆ ਸੀ ਕਿ ਸਕੂਲ ਦੀ 2 ਮੰਜ਼ਿਲਾ ਇਮਾਰਤ ਉਸ ਜ਼ਮੀਨ ਤੇ ਬਣੀ ਸੀ ਜਦੋਂ ਕਦੇ ਇਕ ਫੌਜੀ ਕੰਪਲੈਕਸ ਦਾ ਹਿੱਸਾ ਸੀ। ਈਰਾਨ ਨੇ ਇਨ੍ਹਾਂ ਹਮਲਿਆਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਹ ਹਮਲੇ ਜੰਗੀ ਅਪਰਾਧ ਦੀ ਸ਼੍ਰੇਣੀ ਵਿਚ ਆ ਸਕਦੇ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਜਨਤਕ ਤੌਰ ਤੇ ਇਸ ਤਰਾਸਦੀ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਬਲੂਮਬਰਗ ਦੀ ਜਾਂਚ ਮੁਤਾਬਕ ਪੈਟਾਗਨ ਨੂੰ ਪਤਾ ਹੈ ਕਿ ਇਸ ਘਟਨਾ ਪਿੱਛੇ ਆਰਟੀਫਿਸ਼ਲ ਇੰਟੈਲੀਜੈਂਸੀ ਤੇ ਨਿਰਭਰਤਾ ਇਕ ਮਹੱਤਵਪੂਰਨ ਕਾਰਕ ਸੀ। ਉਧਰ ਸਿੱਕਮ ਚੋਂ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਜਨ ਜੀਵਨ ਤਹਿਸ ਨਹਿਸ ਹੋ ਗਿਆ। ਨੈਸ਼ਨਲ ਹਾਈਵੇ 10 ਤੇ ਕਈ ਸੜਕਾਂ ਬੰਦ। ਪਹਾੜਾਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਿੱਕਮ ਵਿਚ ਜਨ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ। ਸਿਲੀਗੁੜੀ ਅਤੇ ਸਿੱਕਮ ਵਿਚਕਾਰ ਸੜਕ ਸੰਪਰਕ ਜੀਵਨ ਰੇਖਾ ਮੰਨੇ ਜਾਣ ਵਾਲੇ ਰਾਸ਼ਟਰੀ ਮਾਰਗ 10 ਦੇ 20 ਮੀਲ ਦੇ ਹਿੱਸੇ ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪਿਆ। ਜ਼ਮੀਨ ਖਿਸਕਣ ਕਾਰਨ ਸਿੰਗਤਮ ਰੋਂਗਪੋ ਰੂਟ ਵੀ ਬੰਦ ਹੋ ਗਿਆ, ਜਿਸ ਨਾਲ ਸੜਕ ਤੇ ਮਲਬਾ ਤੇ ਪੱਥਰ ਡਿੱਗੇ ਨਜ਼ਰ ਆ ਰਹੇ ਨੇ। ਸਿੱਕਮ ਆਉਣ ਵਾਲੇ ਆਮ ਯਾਤਰੀਆਂ ਤੇ ਸੈਲਾਨੀਆਂ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਸੰਸਦ ਚ ਨਵਾਂ ਨੋਟਿਸ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਚੋਂ ਮਤਾ ਪੇਸ਼ ਕਰਨ ਲਈ ਵਿਰੋਧੀ ਧਿਰ ਵੱਲੋਂ ਅਗਲੇ ਕੁਝ ਦਿਨਾਂ ਚੋਂ ਨਵਾਂ ਨੋਟਿਸ ਦੇਣ ਦੀ ਤਿਆਰੀ ਆਰੰਭੀ ਜਾ ਰਹੀ ਹੈ। ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਵਿਰੋਧੀ ਧਿਰਾਂ ਵੱਲੋਂ ਇਹ ਤੀਜੀ ਵਾਰ ਕੋਸ਼ਿਸ਼ ਹੋਵੇਗੀ। ਇਹ ਮਾਮਲਾ ਉਦੋਂ ਭਖਿਆ ਜਦੋਂ 2 ਚੋਣ ਕਮਿਸ਼ਨਾਂ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਅਤੇ ਵੋਟਰ ਸੂਚੀਆਂ ਨਾਲ ਸਬੰਧਤ ਫੈਸਲਿਆਂ ਤੇ ਵਾਰ ਵਾਰ ਇਤਰਾਜ਼ ਦਰਜ ਕਰਵਾਏ ਜਾਣ ਸਬੰਧੀ ਰਿਪੋਰਟਾਂ ਨਸ਼ਰ ਹੋਈਆਂ। ਪਹਿਲੀ ਕੋਸ਼ਿਸ਼ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਚ ਪੇਸ਼ ਕੀਤੇ ਗਏ ਨੋਟਿਸ ਰੱਦ ਕਰ ਦਿੱਤੇ ਗਏ ਸਨ। ਸੂਤਰਾਂ ਨੇ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਚ ਦਿੱਤੇ ਜਾਣ ਵਾਲੇ ਨੋਟਿਸ ਖਰੜਾ ਕਾਨੂੰਨੀ ਮਾਹਿਰਾਂ ਦੀ ਰਾਏ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਅਗਲੇ ਹਫ਼ਤੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ 24 ਅਪ੍ਰੈਲ ਨੂੰ ਵਿਰੋਧੀ ਧਿਰ ਦੇ 73 ਸੰਸਦ ਮੈਂਬਰਾਂ ਵੱਲੋਂ ਗਿਆਨੇਸ਼ ਕੁਮਾਰ ਨੂੰ ਹਟਾਉਣ ਸਬੰਧੀ ਨੋਟਿਸ ਰਾਜ ਸਭਾ ਦੇ ਵਿਚ ਬਕਾਇਦਾ ਬਕਾਇਆ ਪਿਆ ਹੈ ਤੇ ਹਾਲਾਂਕਿ ਚੋਣ ਕਮਿਸ਼ਨ ਚੋਂ ਸਭ ਠੀਕ ਨਾ ਹੋਣ ਦੇ ਖੁਲਾਸੇ ਮਗਰੋਂ ਨਵਾਂ ਨੋਟਿਸ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਇੰਡੀਆ ਗਠਜੋੜ ਦੀਆਂ ਭਾਈਵਾਲ ਧਿਰਾਂ ਨਵਾਂ ਨੋਟਿਸ ਦੇਣ ਬਾਰੇ ਰਲ ਕੇ ਕੰਮ ਕਰ ਰਹੀਆਂ ਨੇ। ਉਧਰ ਖ਼ਬਰ ਹੈ ਕਿ UPI ਤੇ ਨਹੀਂ ਲੱਗ ਰਿਹਾ ਕੋਈ ਟੈਕਸ। ਸੈਂਸ ਅਤੇ ਸਰਚਾਰਜ MDR ਤੇ ਸਰਕਾਰ ਦਾ ਵੱਡਾ ਬਿਆਨ। ਕਾਰੋਬਾਰੀਆਂ ਨਾਲ ਹੋਵੇਗੀ ਬੈਠਕ। ਸਰਕਾਰ ਜਲਦੀ ਹੀ UPI ਤੇ ਗਾਹਕਾਂ ਤੋਂ ਮਰਚੈਂਟ ਡਿਸਕਾਊਂਟ ਰੇਟ ਚਾਰਜ ਨਾ ਲੈਣ ਸਬੰਧੀ ਪ੍ਰਚੂਨ ਵਪਾਰੀਆਂ ਦੀ ਐਸੋਸੀਏਸ਼ਨ ਨਾਲ ਇਕ ਮੀਟਿੰਗ ਕਰਨ ਜਾ ਰਹੀ ਹੈ। ਉਧਰ ਪੰਜਾਬ ਪੁਲਿਸ ਦੇ ਮੁਤਲ DIG ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਸ਼ਿਕਾਇਤਕਰਤਾ ਨੇ CBI ਅਦਾਲਤ ਚੋਂ ਭੁੱਲਰ ਦੀ ਪਛਾਣ ਕੀਤੀ। ਉਧਰੋਂ ਜੱਜ ਨੇ ਕਿਹਾ ਸੀ ਕਿ ਘਬਰਾਓ ਨਾ, ਜੋ ਸੱਚ ਹੈ ਉਹ ਦੱਸ ਦਿਓ। ਅਦਾਲਤ ਦੇ ਹੁਕਮਾਂ ਤੇ ਪਹਿਲੀ ਵਾਰ ਸ਼ਿਕਾਇਤਕਰਤਾ ਨੂੰ ਗਵਾਹੀ ਲਈ ਬੁਲਾਇਆ ਗਿਆ ਸੀ। ਗਵਾਹੀ ਤੋਂ ਪਹਿਲਾਂ ਜੱਜ ਨੇ ਉਸ ਨੂੰ ਭੁੱਲਰ ਤੇ ਕ੍ਰਿਸ਼ਨੂ ਦੀ ਪਛਾਣ ਕਰਨ ਲਈ ਕਿਹਾ। ਭੁੱਲਰ ਉਸ ਸਮੇਂ ਅਦਾਲਤ ਵਿਚ ਮੌਜੂਦ ਸਨ ਜਦਕਿ ਕ੍ਰਿਸ਼ਨੂ ਨੂੰ ਵੀਡੀਓ ਕਾਨਫਰੰਸ ਪੇਸ਼ ਕੀਤਾ ਗਿਆ। ਆਕਾਸ਼ ਨੇ ਦੋਵਾਂ ਨੂੰ ਦੇਖ ਕੇ ਦੱਸ ਦਿੱਤਾ ਕਿ ਇਨ੍ਹਾਂ ਨੇ ਹੀ ਉਸ ਤੋਂ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ ਆਕਾਸ਼ ਨੇ ਗਵਾਹੀ ਦੌਰਾਨ CBI ਨੂੰ ਦਿੱਤੇ ਆਪਣੇ ਪੁਰਾਣੇ ਬਿਆਨਾਂ ਨੂੰ ਦੁਹਰਾਇਆ। ਉਹ ਆਪਣੇ ਬਿਆਨਾਂ ਤੇ ਕਾਇਮ ਰਿਹਾ, ਜਿਸ ਨਾਲ CBI ਦਾ ਕੇਸ ਹੋਰ ਮਜ਼ਬੂਤ ਹੋ ਗਿਆ ਹੈ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ। ਲਵਾਂਗੇ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਚ ਹਾਜ਼ਰ ਹੁੰਦੇ ਹਾਂ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: ਜੀ ਆਇਆ ਸੋ ਚੱਲ ਸੀ
1: ਜੀ ਉਣਾ ਜ
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ। ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।
5: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
7: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
8: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
7: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
8: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
7: ਤੇ ਮੇਰੇ ਜੀਜੇ ਲਈ ਘੜੀ?
8: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
7: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਚਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
9: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
10: ਓ ਯਾਰ, ਕਾਵਿਆ ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
11: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
12: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
13: HK Movers, home, offices, apartments and delivery, big or small, we move it all.
14: HK Movers,
13: local and long distance,
15: we also ship cars,
13: Kayla Transport and moving services.
14: For service with a smile, give us a call.
13: Call Mr. Harminder 416-524-6704.
14: 416-524-6704 pe.
13: Visit 140 Advance Boulevard, Unit Number 10, Brampton.
15: Long distance moving specialist,
13: HK Movers.
16: HK Movers.
17: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
18: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
19: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
17: SM Springdale Dental Center, 2260 Bovade Drive East, Brampton, Bovade Jingosi Dental Center, 811 Bovade Drive, Unit 17, Brampton. Call 9057898266।
20: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555 9057925555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
16: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-450-6464 905-450-6464।
21: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
20: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-561-8882 ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ।
22: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
23: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
24: ਸਸਤਾ

0: are listening to CNN Toronto, Chawla News Network Toronto.
1: Chawla News Network Toronto, ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿੱਚ ਲਾਫਰ ਪੰਜਾਬ ਤੋਂ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ, ਪਰੰਤੂ ਇਸ ਹਿੱਸੇ ਨੂੰ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਸ਼ਾਮਲ ਮਾਲਟਨ ਦੇ ਵਿੱਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜ਼ਿਲ੍ਹੇ ਵੱਲੋਂ ਸਪਾਂਸਰ ਕੀਤਾ ਜਾਵੇਗਾ। 7198 ਏਅਰਪੋਰਟ ਰੋਡ ਤੇ ਵਾਕਿਆ ਨੇ, ਕੰਗਣ ਕੜੇ ਚਮਕੇ ਵਾਲੀਆਂ ਜਿਹੜਾ ਅਫਸਰ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ, ਜਦੋਂ ਵੀ ਤੁਸੀਂ ਗਹਿਣਾ ਲੈਣਾ ਹੋਵੇ ਤਾਂ ਅਸ਼ੋਕ ਜ਼ਿਲ੍ਹਾ ਨੰਬਰ 905-671-4290। ਯਾਦ ਕਰਵਾ ਦਈਏ ਕਿ ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ, ਰਿਸ਼ਤੇਦਾਰ ਵਾਸਤੇ, ਭੈਣ ਭਰਾ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ NRI ਮੈਰਿਜ ਬਿਊਰੋ ਕੋ ਵਰਲਡ ਵਾਈਡ ਰਿਸ਼ਤੇ ਹੀ ਰਿਸ਼ਤੇ ਨੇ। 647-888-6000। ਖ਼ਬਰਾਂ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਰਿਲਾਸਨ ਤੇ ਮੀਕਲੋਗਲਨ ਦੇ ਏਰੀਏ ਦੇ ਵਿਚ ਲੰਬੇ ਅਰਸੇ ਤੋਂ ਸੇਵਾਵਾਂ ਦੇ ਰਹੇ ਨੇ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਤੁਸੀਂ ਕਾਲ ਕਰ ਸਕਦੇ ਹੋ 905-909-5453-905-909-5905-4000 ਅਤੇ 24 ਘੰਟਿਆਂ ਦੇ ਅੰਦਰ ਤੁਸੀਂ ਇੰਡੀਆ ਦੇ ਆਪਣੇ ਖਾਤੇ ਚ ਵੀ ਪੈਸੇ ਦੇ ਸਕਦੇ ਹੋ। ਦਿਸ ਪ੍ਰੋਗਰਾਮ ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ, ਵੱਖ ਵੱਖ ਲੋਕੇਸ਼ਨ ਦੇ ਨਾਲ ਤੁਸੀਂ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਹੋਈਆਂ ਮਠਿਆਈਆਂ, ਤਾਜ਼ਾ ਨਮਕੀਨ, ਸਮੋਸੇ, ਭਾਜੀ ਆਦਿ ਲੈਣਾ ਚਾਹੁੰਦੇ ਹੋ ਤਾਂ ਵਰਲਡ ਫੇਮਸ ਨਾਮ ਬਣ ਚੁੱਕਾ ਜੀ ਸਮੋਸਾ ਸਵੀਟਸ ਐਂਡ ਫੈਕਟਰੀ, 10970 ਏਅਰਪੋਰਟ ਰੋਡ, 10615 ਬਿਰਾਮੀ ਰੋਡ, 1850 ਆਲਬੀ ਰੋਡ, ਨੰਬਰ 416-213-1165। ਵੋਇਸ ਆਫ ਸਿਟੀ 1320 AM ਤੇ ਲਓ ਤੁਹਾਨੂੰ ਲੈ ਚਲਦੇ ਆ ਕੈਲਡਨ ਸਬਜ਼ੀ ਫਾਰਮ ਤੇ, ਜਿੱਥੇ ਤੁਸੀਂ ਨਜ਼ਾਰੇ ਵੇਖੋਗੇ ਤੇ ਤੁਹਾਡਾ ਦਿਲ ਅਸ਼ ਅਸ਼ ਕਰ ਉਠੇਗਾ। 12050 ਏਅਰਪੋਰਟ ਤੇ ਮੇਫੀਲਡ ਦੀ ਇੰਟਰਸੈਕਸ਼ਨ ਤੇ ਐਸੋ ਗੈਸ ਸਟੇਸ਼ਨ ਦੇ ਬਿਲਕੁਲ ਸ਼ੈਲ ਗੈਸ ਸਟੇਸ਼ਨ ਦੇ ਬਿਲਕੁਲ ਲਾਗੇ ਕੈਲਡਨ ਸਬਜ਼ੀ ਫਾਰਮ ਤੇ ਇੰਜ ਲੱਗਦਾ ਹੈ ਕਿ ਸਾਰੇ ਪੰਜਾਬ ਦੀਆਂ ਵੱਡੀਆਂ ਵੱਡੀਆਂ ਫਰਮਾਂ ਜਿਹੜੀਆਂ ਨੇ ਉਨ੍ਹਾਂ ਨੇ ਚੱਕ ਕੇ ਇੱਥੇ ਲੈਂਦੀਆਂ ਨੇ। ਇਹ ਤਾਂ ਬਈ ਆਪਣੇ ਖੇਤਾਂ ਵਿਚ ਜਿਹੜੀਆਂ ਉਨ੍ਹਾਂ ਦੀਆਂ ਸਬਜ਼ੀਆਂ ਨੇ ਤੁਸੀਂ ਦੇਖ ਰਹੇ ਹੋ ਤੇ ਤਾਜ਼ੀਆਂ ਸਬਜ਼ੀਆਂ ਨੇ, ਵੇਖੋ ਮਿੱਟੀ ਲੱਗੀ ਹੋਈ ਹੈ ਸਬਜ਼ੀਆਂ ਦੇ ਉੱਤੇ, ਆ ਹਰੀਆਂ ਮਿਰਚਾਂ ਦੀਆਂ ਬਸ਼ਲ ਜਿਹੜੀਆਂ ਨੇ ਬੜੀਆਂ ਕਰਾਰੀਆਂ ਨੇ, ਕੌੜੀਆਂ ਨੇ, ਇਹ ਲੈ ਕੇ ਆਓ ਤੇ ਤੁਸੀਂ ਗ੍ਰੈਂਡ ਕਰਕੇ ਰੱਖ ਲਓ, ਸਾਰਾ ਸਾਲ ਲੰਘ ਜਾਣਾ। ਸਾਗ ਪਿਆ ਜਿਹੜਾ ਵੇਖ ਰਹੇ ਹੋ ਤੁਸੀਂ, ਤਾਜ਼ਾ ਟੁੱਟ ਕੇ ਆ, ਜਿੰਨੀਆਂ ਮਰਜ਼ੀ ਗੁੱਥੀਆਂ ਲੈ ਸਕਦੇ ਹੋ, 100-200 ਰੈਡੀ ਹੋਣਗੀਆਂ। ਭੈਣ ਜੀ ਕਹਿੰਦੇ ਸੀ ਕਿ ਜਿੰਨੀਆਂ ਮਰਜ਼ੀ ਲੈ ਲਓ। ਆ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਇਨ੍ਹਾਂ ਦੇ ਆਪਣੇ ਖੇਤਾਂ ਦੇ ਵਿਚ ਜਿਹੜੀਆਂ ਨੇ ਉਗਾਈਆਂ ਜਾਂਦੀਆਂ ਨੇ, ਔਰ ਜਿਹਦੇ ਵਿਚ ਤੁਹਾਨੂੰ ਅੱਜ ਸਾਗ ਜਿਹੜਾ ਜੀ $1 ਦਾ ਆ ਵੇਖੋ, ਫਰੈਸ਼ ਅੱਜ ਜਾਣਾ ਅੱਜ ਚਲ ਜਾਓ, ਹੁਣ ਜਾਣਾ ਹੁਣ ਚਲ ਜਾਓ, ਕੱਲ ਸਵੇਰੇ ਜਾਣਾ ਸਵੇਰੇ ਚਲ ਜਾਓ, ਸਾਗ $1 ਦੀ ਗੁੱਥੀ ਜਿਹੜੀ ਮਿਲੇਗੀ। ਤੇ ਮੈਂ ਕਹਿੰਦਾ ਵੀ ਨਜ਼ਾਰੇ ਆ ਜਾਣੇ, ਵੇਖੋ ਕਿੱਡਾ ਸਾਫ਼ ਸੁਥਰਾ ਤੋਤਾ ਕੇ ਰੱਖਿਆ ਹੋਇਆ, ਮੂਲੀਆਂ ਨਾਲ ਸਾਗ ਦੇ ਕੱਟ ਕੇ ਬਣਾਈਆਂ, ਹੁਣ ਆਹ ਕਿਆ ਬਾਤ ਹੈ। ਤੇ ਮੂਲੀਆਂ $5.5-$7 ਦੀਆਂ ਮਿਲੀਆਂ ਨੇ, ਐਗ ਪਲਾਂਟ ਬਲੈਕ ਬਿਊਟੀ ਆ ਦੇਖ ਰਹੇ ਹੋ, ਕਿਆ ਬਾਤ ਹੈ ਜੀ, ਮੈਂ ਵੀ ਲੈ ਕੇ ਅੱਜ ਬਤਾਉ, ਭੜਥਾ ਬਣਾਉਣ ਲਈ ਬੜਾ ਵਧੀਆ। ਡਾਲਰ ਦਾ ਇੱਕ ਮਿਲ ਜਾਣਾ, ਛੋਟਾ ਲੈ ਲਓ ਵੱਡਾ ਲੈ ਲਓ। ਔਰ ਇਸ ਤੋਂ ਇਲਾਵਾ ਤੁਸੀਂ ਜੇਕਰ ਛੱਲੀਆਂ ਖਾਣ ਦੇ ਸ਼ੌਕੀਨ ਹੋ ਤਾਂ ਫਰੈਸ਼ ਇਨ੍ਹਾਂ ਦੇ ਖੇਤਾਂ ਦੀਆਂ ਛੱਲੀਆਂ ਵੀ ਤੁਹਾਨੂੰ ਉੱਥੋਂ ਮਿਲ ਜਾਣਗੀਆਂ। ਸਾਗ ਬਣਿਆ ਬਣਾਇਆ ਰੱਖਿਆ ਹੋਇਆ, ਸਾਗ ਤੁਸੀਂ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਲੈ ਸਕਦੇ ਹੋ, ਅਤੇ ਜੇਕਰ ਤੁਸੀਂ ਘਰੇ ਲਿਆ ਕੇ ਬਣਾਉਣਾ ਤੇ ਡਾਲਰ ਦੀ ਇੱਕ ਬੁਸ਼ਲ ਮਿਲ ਸਕਦੀ ਹੈ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਔਰ ਕਿਚਨ ਦੇ ਵਿਚ ਇਹ ਵਰਤੋਂ ਆਉਣ ਵਾਲੇ ਸਾਰੇ ਤਰ੍ਹਾਂ ਦੇ ਜਿਹੜੇ ਸਮਾਨ ਦੇ ਜਿਹੜੇ ਨੇ ਬਰਤਨ ਤੁਹਾਨੂੰ ਮਿਲਣਗੇ, ਸਟੀਲ ਦੇ, ਸਰਬਲੋ ਦੇ, ਪਿੱਤਲ ਦੇ, ਔਰ ਮੈਂ ਵੇਖਿਆ ਵੱਡੇ ਵੱਡੇ ਜੱਗ ਵੀ ਲਿਆਂਦੇ ਹੋਏ ਨੇ ਜੀ, ਕਹਿਣ ਦੇ ਜੱਗ ਵੀ ਲਿਆਂਦੇ ਉਨ੍ਹਾਂ ਨੇ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਤਰ੍ਹਾਂ ਦੇ, ਹਰ ਸਾਈਜ਼ ਦੇ ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂਹੜੇ, ਸਾਈਕਲ, ਤੰਦੂਰ, ਇਹ ਸਭ ਕੁਝ ਮਿਲਦਾ। ਹੋਲਸੇਲ ਦੀਆਂ ਕੀਮਤਾਂ ਦੇ ਫਾਇਦਾ ਉਠਾ ਸਕਦੇ ਹੋ। ਕੈਲਡਨ ਸਬਜ਼ੀ ਫਾਰਮ ਤੇ ਢੇਰ ਸਾਰੀ ਗਰੋਸਰੀ ਤੇ ਵੀ ਸੇਵਿੰਗ ਕਰਨ ਲਈ 12050 ਏਅਰਪੋਰਟ ਰੋਡ, ਨੰਬਰ ਹੈ ਜੀ 905-840-9000। ਕੈਲਡਨ ਸਬਜ਼ੀ ਫਾਰਮ ਦੇ ਸਹਿਯੋਗ ਦੇ ਨਾਲ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਖ਼ਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ। ਨਾ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ, ਨਾ ਪਾਇਆ ਕੋਈ ਨਾਜਾਇਜ਼ ਦਬਾਅ, ਗਮਾਡਾ ਅਧਿਕਾਰੀਆਂ ਨੇ ਵਾਰੰਟ ਅਫਸਰ ਨੂੰ ਦਿੱਤਾ ਬਿਆਨ। ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਵਾਲੀਆਂ ਥਾਵਾਂ ਤੇ 5 ਮਿੰਟ ਦੇ ਅੰਦਰ ਅੰਦਰ ਪਹੁੰਚਣ ਦਾ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ। ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਤੇ ਸੁਪਨਿਆਂ ਦੇ ਅਨੁਸਾਰ ਕੀਤੇ ਇਤਿਹਾਸਕ ਕੰਮ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਦਾਅਵਾ। ਪੰਜਾਬ ਦੇ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਦਾ ਵੱਡਾ ਦਾਅਵਾ, ਸਰਕਾਰ ਬਣਦਿਆਂ ਹੀ 6 ਮਹੀਨਿਆਂ ਦੇ ਵਿਚ ਜੜੋਂ ਖਤਮ ਕਰਾਂਗੇ ਨਸ਼ਾ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਈਡੀ ਦੇ ਛਾਪੇ ਨੂੰ ਲੈ ਕੇ ਹਾਈਕੋਰਟ ਦੇ ਵਿਚ ਸੁਣਵਾਈ ਹੋਈ। ਇਸ ਦੌਰਾਨ ਸਰਕਾਰ ਨੇ ਕਿਹਾ ਕਿ 50 ਘੰਟਿਆਂ ਤੋਂ ਵੱਧ ਸਮੇਂ ਤੱਕ ਤਲਾਸ਼ੀ ਚਲਦੀ ਰਹੀ, ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਦੇ ਵਿਚ ਉਧਾਰ ਲੈ ਗੱਦਿਆਂ ਤੇ ਸੌਣਾ ਪਿਆ। ਕੀ ਇਹ ਲੋਕਤੰਤਰੀ ਢਾਂਚਾ ਹੈ? ਇਹ ਇਕ ਕੇਂਦਰੀ ਏਜੰਸੀ ਬਨਾਮ ਇਕ ਰਾਜ ਦਾ ਮਾਮਲਾ ਹੈ। ਈਡੀ ਵੱਲੋਂ ASG ਸਤਿਆਪਾਲ ਜੈਨ ਅਤੇ ਸੀਨੀਅਰ ਵਕੀਲ ਧੀਰਜ ਜੈਨ ਅਦਾਲਤ ਦੇ ਵਿਚ ਪੇਸ਼ ਹੋਏ। ਉਧਰ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਵਾਰੰਟ ਅਫਸਰ, ਜਿਨ੍ਹਾਂ ਨੇ ਵੀਰਵਾਰ ਤੜਕਸਾਰ ਕਰੀਬ 2:30 ਵਜੇ ਤੋਂ ਬਾਅਦ ਗਮਾਡਾ ਹੈੱਡਕੁਆਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿਚ ਪੇਸ਼ ਕਰ ਦਿੱਤੀ ਹੈ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗਮਾਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿਚ ਨਹੀਂ ਰਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ ਦੇ ਬੈਂਚ ਅੱਗੇ ਪੇਸ਼ ਹੋਈ ਆਪਣੀ ਰਿਪੋਰਟ ਦੇ ਵਿਚ ਬਰੰਟ ਅਫਸਰ ਰਾਜਨੰਦਾ ਨੇ ਇਹ ਵੀ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਤੇ ਕੋਈ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ। ਰਿਪੋਰਟ ਦੇ ਵਿਚ ਲਿਖਿਆ ਗਿਆ ਕਿ ਸਾਰੇ ਅਧਿਕਾਰੀਆਂ ਨੇ ਇਹ ਦਸਿਆ ਕਿ ਉਨ੍ਹਾਂ ਨੂੰ ਇਮਾਰਤ ਵਿਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿਚ ਨਹੀਂ ਲਿਆ ਗਿਆ। ਕਿਸੇ ਵੀ ਕਾਗਜ਼ ਤੇ ਦਸਤਖਤ ਕਰਨ ਜਾਂ ਕੋਈ ਗੱਲ ਮੰਨਣ ਦੇ ਲਈ ਉਨ੍ਹਾਂ ਤੇ ਕੋਈ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ ਔਰ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਨੰਦਾ ਨੇ ਦਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ। ਗਮਾਡਾ ਦੇ ਅਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਔਰ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਵੱਲੋਂ ਖਾਣਾ ਲਿਆਉਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟਰ ਦੀ ਟੀਮ ਵੱਲੋਂ ਸ਼ਾਮ 6 ਤੋਂ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਹ ਘਟਨਾਕ੍ਰਮ ਜਸਟਿਸ ਵਸ਼ਿਸ਼ਠ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਮਾਡਾ ਇਮਾਰਤ ਦਾ ਦੌਰਾ ਕਰਨ ਅਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਸੀ, ਜਿਸ ਦੇ ਵਿਚ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਵਿਚ ਰੱਖਿਆ ਜਾ ਰਿਹਾ ਅਤੇ ਕੀ ਅਧਿਕਾਰੀਆਂ ਜਾਂ ਗਮਾਡਾ ਦੇ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਦਰਜ ਕੀਤਾ ਗਿਐ। ਜਸਟਿਸ ਵਸ਼ਿਸ਼ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਸਨ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿਚ ਇਕ ਅਹਿਮ ਕਦਮ ਚੁੱਕਦਿਆਂ ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਵਾਲੀਆਂ ਥਾਵਾਂ ਤੇ 5 ਮਿੰਟ ਦੇ ਅੰਦਰ ਅੰਦਰ ਪਹੁੰਚਣ ਦੇ ਲਈ ਲਾਜ਼ਮੀ ਕਰ ਦਿੱਤਾ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਅਤੇ ਸਮੇਂ ਸਿਰ ਐਮਰਜੈਂਸੀ ਮਦਦ ਮੁਹੱਈਆ ਕਰਵਾਉਣਾ ਏ, ਜਿਸ ਦੇ ਨਾਲ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵੱਧ ਸਕਦੀ ਏ ਅਤੇ ਸੱਟਾਂ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦੈ। ਇਸ ਸੜਕ ਸੁਰੱਖਿਆ ਪਹਿਲਕਦਮੀ ਦੇ ਲਾਗੂ ਹੋਣ ਤੋਂ ਬਾਅਦ ਸੜਕ ਹਾਦਸਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿਚ ਵੀ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਏ, ਜੋ ਸੂਬੇ ਦੇ ਵਿਚ ਸੜਕ ਸੁਰੱਖਿਆ ਦੇ ਯਤਨਾਂ ਦੇ ਵਿਚ ਇਕ ਅਹਿਮ ਪ੍ਰਾਪਤੀ ਏ। ਸਮਾਵੇਸ਼ੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਕਈ ਮਹਿਲਾ ਕਰਮਚਾਰੀਆਂ ਨੂੰ ਵੀ ਸੜਕ ਸੁਰੱਖਿਆ ਫੋਰਸ ਦੇ ਵਿਚ ਤੈਨਾਤ ਕੀਤਾ ਗਿਆ। ਉਨ੍ਹਾਂ ਦੀਆਂ ਅਹਿਮ ਕਾਰਜਕਾਰੀ ਜਿੰਮੇਵਾਰੀਆਂ ਦੇ ਵਿਚ ਭਾਗੀਦਾਰੀ ਸੜਕ ਸੁਰੱਖਿਆ ਖੇਤਰ ਦੇ ਵਿਚ ਮਹਿਲਾਵਾਂ ਦੇ ਲਈ ਮੌਕਿਆਂ ਦਾ ਵਿਸਥਾਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਏ, ਜੋ ਰਵਾਇਤੀ ਤੌਰ ਤੇ ਪੁਰਸ਼ ਪ੍ਰਧਾਨ ਰਹੇ ਨੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 4.5 ਸਾਲਾਂ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਦੇ ਅਨੁਸਾਰ ਇਤਿਹਾਸਕ ਕੰਮ ਕੀਤੇ ਨੇ। ਸਰਕਾਰ ਨੇ ਮੁਫ਼ਤ ਬਿਜਲੀ, ਬਿਹਤਰ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਸਨਮਾਨ ਰਾਸ਼ੀ ਤੇ ਮਹਿਲਾਵਾਂ ਦੇ ਲਈ ਸਨਮਾਨ ਵਰਗੀਆਂ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਦੇ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਪੜਾਅ ਦੀ ਸ਼ੁਰੂਆਤ ਤਾਜੋਕ ਸਥਿਤ ਗੁਰਦੁਆਰਾ ਬਾਬਾ ਪੰਜਾਬ ਸਿੰਘ ਵਿਖੇ ਨਤਮਸਤਕ ਹੋਣ ਉਪਰੰਤ ਕੀਤੀ ਗਈ। ਯਾਤਰਾ ਦੀ ਸ਼ੁਰੂਆਤ ਮੌਕੇ ਭਾਜਪਾ ਦੇ ਜਨਰਲ ਸਕੱਤਰ ਦਿਆਲਦਾਸ ਸੋਢੀ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਅਰਦਾਸ ਬੇਨਤੀ ਕੀਤੀ ਹੈ। ਅਨਾਜ ਮੰਡੀ ਤਪਾ ਦੇ ਵਿਖੇ ਹੋਏ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿਆਲਦਾਸ ਸੋਢੀ, ਸੀਨੀਅਰ ਵਕੀਲ HS ਫੂਲਕਾ ਤੇ ਭਾਜਪਾ ਦੇ ਸਕੱਤਰ ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਨੀਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਦੇ ਵਿਚ ਨਾਕਾਮ ਰਹਿਣ ਦੇ ਇਲਜ਼ਾਮ ਲਗਾਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR
5: 1320 जीवना जा मरना इंसान दे हाथ नहीं परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना साडे वस है। अपनी संस्कृति अपनी धार्मिक रौ रीतां मुताबक अंतम रस्मां वेले याद रखो रैक्सडेल दे विच लुट स्फिरण होम जिथे अंतम दर्शना तो लैके दस संस्कार दियां रस्मां इको ही छत थले हुंदियां हन। लुट स्फिरण होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई काल करो सरदार हरमिंदर सिंह हंसी 647-547-8188
6: इंतजार हुण खत्म होया। रीमैक्स गोल्ड रियल्टी दे गौडी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डिवेलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही टीम नाल कॉन्टेक्ट करो।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
9: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।
10: रोज दे खाने तो हो गया बोर,
11: ट्राई करना चाहते हो कुछ होर?
12: ताजे स्वादले चाइनीज खाने ले आज ही पहुँचो एशिया गार्डन चाइनीज रेस्टोरेंट 2648 इस्लिंगटन एवेन्यू इटोबीको। फोन नंबर 416-749-8333 यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
13: एशिया गार्डन चाइनीज रेस्टोरेंट।
14: ताजिया सब्जियां, फ्रेश फल फ्रूट, वधिया ग्रोसरी ते इंडिया तो आया तो हड़ा मन पसंद समान मिलेगा हुन वधिया रेट्स ते, क्योंकि तो हड़े अपने शहर विच आ गया अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले अज ही विजिट करो अनाज मार, एयरपोर्ट रोड एंड मेफील्ड रोड दे कॉर्नर ते एट 6141 मेफील्ड रोड यूनिट 42 ए ब्रैम्पटन। कॉल 9059288-8557 अनाज मार्ट।
15: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
16: ओ यार काव्य, होमो केयर, होम्योपैथी फॉर बेटर हेल्थ।
17: जेकर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
18: 6477602779 और विजिट 10 कॉटरेल बुलेवार्ड यूनिट 104 ब्रैम्पटन।

0: ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
1: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
0: ਹਾਂ, ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ
1: ਤੇ ਮੇਰੇ ਜੀਜੇ ਲਈ ਘੜੀ।
0: ਆਹੋ, ਅਸ਼ੋਕ ਜੁਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
1: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
2: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
3: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
4: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
3: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079
5: Bed, dining table, sofa. Kar le lena ya dena tohfa.
6: High end design and quality, yani High Point Furniture. Custom made, Canadian made, imported furniture lay aaj hi visit karo. High Point Furniture.
5: 7550 Kimball Street, Mississauga. Call 647-382-5500.
7: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6478848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
8: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
9: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
10: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
8: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
10: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165 416-213-1165।
11: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
12: ਸੋਲਿਡ ਬੰਪਰ ਚਮਕਾ ਮਾਰੇ, ਮਠਾਰੂ ਵੈਲਡਿੰਗ ਤੋਂ ਪਵਾ ਲੋ ਸਾਰੇ, ਮਠਾਰੂ ਵੈਲਡਿੰਗ,
13: ਮਠਾਰੂ ਵੈਲਡਿੰਗ, ਪਵਾਓ ਮੂਸ ਬੰਪਰ, ਡੀਅਰ ਬੰਪਰ, ਡੀਜ਼ਲ ਟੈਂਕ ਲੌਕ, ਟ੍ਰੇਲਰ ਰੈਂਪ, ਟਾਇਰ ਰੈਕ, ਟ੍ਰੇਲਰ ਰਿਪੇਅਰ, ਅਲਮੀਨੀਅਮ ਪਲੇਟ ਬੰਪਰ।
14: ਕਾਲ ਸਨੀ ਮਠਾਰੂ
13: 6474603655 6475
14: ਮਠਾਰੂ ਵੈਲਡਿੰਗ, ਯੂਨਿਟ 198 ਰਦਰਫੋਰਡ।
12: ਮਠਾਰੂ ਵੈਲਡਿੰਗ, ਮਠਾਰੂ ਵੈਲਡਿੰਗ।
7: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
15: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
16: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
15: ਸੱਚੀ?
16: ਓ ਮੁੱਚੀ,
15: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
16: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
15: ਹੁਣ ਐਡਰੈਸ ਵੀ ਲਿਖਾ।
16: ਮੈਂ ਲਿਖ ਲਾ, 1 Good Mark ਪਲੇਸ, ਇਟੋਬੀਕੋਕ, ਯੂਨਿਟ 5।
15: ਕਾਲ 647-706-9257 6477-906-9257।
17: इस हॉलिडे सीजन अपनी हर पार्टी के लिए लव साथ को अपना साथी बनाओ।
18: लव

0: ਰੋਗ ਵੱਲੇ ਦਰਦ ਕਵੱਲੇ ਤੇ ਹੋਕੇ ਵੰਨ ਸਵੰਨੇ ਰੋਗ ਅਵੱਲੇ ਦਰਦ ਕਵੱਲੇ ਹੋਕੇ ਵੰਨ ਸਵੰਨੇ ਸੱਜਣਾ ਨੇ ਦਿੱਤੇ ਸਾਨੂੰ ਤੋਹਫੇ ਵੰਨ ਸਵੰਨੇ ਰੋਗ ਅਵੱਲੇ ਦਰਦ ਕਵੱਲੇ ਹੋਕੇ ਵੰਨ ਸਵੰਨੇ ਯਾਰੋ ਸੱਜਣਾ ਨੇ ਦਿੱਤੇ ਸਾਨੂੰ ਤੋਹਫੇ ਬੰਨ ਸਵੰਨੇ ਫੁੱਟਪਾਥਾਂ ਤੇ ਰੁਲਦੀ ਖਲਕਤ ਭਾਂ ਭਾਂ ਭਾਂ ਭਾਂ ਕਰਦੇ ਬੰਗਲੇ ਮੇਰੀਆਂ ਦੋ ਅੱਖੀਆਂ ਨੇ ਡਿੱਠੇ ਜਲਵੇ ਬੰਨ ਸਵੰਨੇ ਮੂੰਹ ਬੋਲ ਕੇ ਵੱਖਰੇ ਵੱਖਰੇ ਕਿੱਸੇ ਪਏ ਸੁਣਾਵਣ ਮੂੰਹ ਬੋਲ ਕੇ ਵੱਖੋ ਵੱਖਰੇ ਕਿੱਸੇ ਪਏ ਸੁਣਾਵਣ ਕਬਰਾਂ ਉੱਤੇ ਲੱਗੇ ਹੋਏ ਕੁੱਤਬੇ ਬੰਨ ਸਵੰਨੇ ਕੋਈ ਆਖੇ ਝੱਲ ਵਲੱਲਾ ਤੇ ਕੋਈ ਕਹੇ ਅਵਾਰਾ ਪਿਆਰ ਤੇਰੇ ਵਿਚ ਲੱਭੇ ਸਾਨੂੰ ਤਗਮੇ ਵੰਨ ਸਵੰਨੇ ਬਣੀਆਂ ਨੇ ਲੇਖਾਂ ਦੀਆਂ ਲੀਕਾਂ ਸੋਚਾਂ ਰੰਗ ਬਰੰਗੀਆਂ ਬਣੀਆਂ ਨੇ ਲੇਖਾਂ ਦੀਆਂ ਲੀਕਾਂ ਸੋਚਾਂ ਰੰਗ ਬਰੰਗੀਆਂ ਪਹਿਲੀ ਉਮਰੇ ਵਹਿੰਦੇ ਰਹੇ ਆ ਸੁਪਨੇ ਵੰਨ ਸਵੰਨੇ ਕੀ ਹੋਇਆ ਜੇ ਬੁੱਝ ਗਈਆਂ ਨੇ ਪਲਕਾਂ ਦੀਆਂ ਮਿਸਾਲਾਂ ਦਿਲ ਦੇ ਅੰਦਰ ਬਲਦੇ ਪਏ ਨੇ ਦੀਵੇ ਵੰਨ ਸਵੰਨੇ ਦੀਵੇ ਬੰਨ ਸਵੰਨੇ ਹਫੀਜ਼ ਤਾਇਬ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ ਤੁਸੀਂ ਸੀ ਜਮਾਰ 1320 AM ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਇਸ ਵਕਤ ਸੁਣ ਰਹੇ ਹੋ ਦੇਖ ਰਹੇ ਹੋ ਯੂਟਿਊਬ ਫੇਸਬੁੱਕ ਰਾਹੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਬਟਨ ਆਨ ਕਰ ਲੈਣਾ ਧੰਨਵਾਦੀ ਹੋਵਾਂਗੇ IPTV ਬਾਕਸ ਤੇ ਦੇਖ ਰਹੇ ਹੋ ਤੇ ਆਪਣੇ ਵਰਗੇ ਨਿਊ ਕਮਰਸ ਜਾਂ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ ਕਿ ਇਸ ਨੰਬਰ ਤੇ ਆਉਂਦਾ ਰੰਗਲਾ ਪੰਜਾਬ ਸ਼ਾਮ ਨੂੰ ਪਰਿਵਾਰ ਨਾਲ ਦੇਖ ਸਕਦੇ ਨੇ ਇਨਫੋਰਮੇਸ਼ਨ ਲੈ ਸਕਦੇ ਨੇ ਇਨਫੋਰਮੇਸ਼ਨ ਦੇ ਵਿਚ ਵਾਧਾ ਹੋਵੇਗਾ ਉੱਥੇ ਲੱਗੀਆਂ ਹੋਈਆਂ ਵੱਖ ਵੱਖ ਤਰ੍ਹਾਂ ਦੀਆਂ ਵਪਾਰੀ ਸੱਜਣਾਂ ਦੀ ਜਿਹੜੀਆਂ ਸੇਲਸ ਨੇ ਉਹ ਤੋਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਪਿਛਲੇ 3 ਦਹਾਕਿਆਂ ਤੋਂ ਤੁਹਾਡੀ ਸੇਵਾ ਦੇ ਵਿਚ ਤੁਹਾਡਾ ਆਪਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਲੋਕਲ ਨੰਬਰ ਹੈ ਕੈਨੇਡਾ ਵਾਈਡ 647-9101320 ਅਮਰੀਕਾ 647-7471919 ਇਸ ਵਕਤ ਸਾਡੀ ਰੇਂਜ ਥੋੜੀ ਜਿਹੀ ਘੱਟ ਹੈ ਪਰੰਤੂ ਇਕ ਹਫ਼ਤਾ ਆਲਮੋਸਟ ਅਸੀਂ ਲਾਸਟ ਤੁਹਾਡੇ ਕੋਲ ਚਾਹੁੰਦੇ ਹਾਂ ਫਿਰ ਸ਼ਾਮ ਨੂੰ ਵੀ ਇਹਦੀ ਕਿੜਕਿੜ ਪਿੜਪਿੜ ਬੰਦ ਹੋਣ ਦੀ ਸੰਭਾਵਨਾ ਹੈ ਵੈਸੇ ਧੰਨਵਾਦੀ ਹਾਂ ਜੋ ਤੁਸੀਂ ਸਾਨੂੰ ਫੀਡਬੈਕ ਦਿੱਤੀ ਏ ਆਪਣਾ ਫਰਜ਼ ਪਛਾਣ ਕੇ ਹੋਏ ਸਾਨੂੰ ਰਿਣੀ ਕਰ ਲਿਆ ਆਪਣੇ ਨੈਗਰਾ ਫਾਲ ਬਫਲੋ ਸਾਈਡ ਤੋਂ ਵੀ ਕਾਫੀ ਫੋਨ ਕਾਲਸ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ ਜਿੱਥੇ ਕਦੀ ਹਿੱਟ ਨਹੀਂ ਕੀਤਾ ਬਰੈਂਪਟਨ ਦੇ ਨਾਲ ਨਾਲ ਜਿਹੜਾ ਹੈ ਜੀ ਉਹ ਵੌਨ ਦੇ ਮਿਸੀਸਾਗਾ ਦਾ ਏਰੀਆ ਮੇਜਰ ਮੈਕ ਕਿੰਗ ਸਿਟੀ ਬੈਰੀ ਸਾਈਡ ਤੋਂ ਵੀ ਕਾਲਸ ਆਈਆਂ ਨੇ ਔਰ ਨਾਲ ਦੀ ਨਾਲ ਸਕਾਰਬਰੋ ਮਾਰਕਮ ਦਾ ਤੇ ਖੁਦ ਮੈਂ ਜਾ ਕੇ ਜਾਇਜ਼ਾ ਲੈ ਕੇ ਆਇਆ ਪਿਕਰਿੰਗ ਏਜੈਕਸ ਗੋਲਫ ਅਤੇ ਅਰੋਰਾ ਸਾਈਡ ਤੋਂ ਵੀ ਕਾਲਸ ਆਈਆਂ ਨੇ ਕਈਆਂ ਥਾਵਾਂ ਤੇ ਅਜੇ ਥੋੜੀ ਜਿਹੀ ਡਿਸਟਰਬੈਂਸ ਚੱਲ ਰਹੀ ਹੈ ਸਾਡੇ ਇੰਜੀਨੀਅਰਸ ਲੱਗੇ ਹੋਏ ਨੇ ਤੇ ਹੋ ਸਕਦਾ ਕੁਝ ਦਿਨਾਂ ਦੇ ਵਿਚ ਇਹ ਜਿਹੜਾ ਸਾਡਾ ਟੈਸਟਿੰਗ ਪੀਰੀਅਡ ਓਵਰ ਹੋ ਜਾਵੇ ਤੇ ਫਿਰ ਕੁਝ ਇੱਕ ਨਵੇਂ ਨਾਮੀ ਗ੍ਰਾਮੀ ਚਿਹਰੇ ਜਿਹੜੇ ਨੇ ਉਹ ਤੇ ਕੁਝ ਪੁਰਾਣੇ ਹੋਸਟ ਵੀ ਸੀਟਾਂ ਮਿਲ ਚੁੱਕੇ ਨੇ ਤੇ ਉਨ੍ਹਾਂ ਦਾ ਅਸੀਂ ਅਨਾਉਂਸਮੈਂਟ ਬਹੁਤ ਜਲਦੀ ਕਰਾਂਗੇ ਅਗਰ ਤੁਸੀਂ ਵੀ ਚਾਹੁੰਦੇ ਹੋ ਵੀਕਐਂਡ ਤੇ ਜਾਂ ਵੀਕ ਡੇ ਦੇ ਵਿਚ ਆਪਣੀ ਆਵਾਜ਼ ਨੂੰ ਇਨ੍ਹਾਂ ਏਰੀਆ ਦੇ ਵਿਚ ਪਹੁੰਚਾ ਕੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਟਰਮ ਐਂਡ ਕੰਡੀਸ਼ਨ ਉਹੀ ਨੇ ਜੋ 70 ਸਾਲ ਤੋਂ ਸੀ ਜੇ MR 1320 ਮੀਟਰ ਬੈਂਡ ਤੇ ਅਸੀਂ ਫਾਲੋ ਕਰਦੇ ਆਏ ਹਾਂ ਤੁਹਾਨੂੰ ਵੀ ਉਹ ਫਾਲੋ ਕਰਨੀਆਂ ਪੈਣਗੀਆਂ ਸਾਡੀ ਕੋਸ਼ਿਸ਼ ਹੋਵੇਗੀ ਕਿ ਫੁੱਲ ਪ੍ਰੈਸ ਇਸ ਦੀ ਐਡਵਰਟਾਈਜ਼ਮੈਂਟ ਕੀਤੀ ਜਾਵੇ ਜਦੋਂ ਟੈਸਟਿੰਗ ਪੀਰੀਅਡ ਖਤਮ ਹੋ ਜਾਂਦਾ ਕੁਝ ਫਾਰਮੈਲਿਟੀਜ਼ ਪੂਰੀਆਂ ਹੋ ਜਾਂਦੀਆਂ ਨੇ ਤਾਂ ਫਿਰ ਅਸੀਂ ਤੁਹਾਨੂੰ ਸਟੇਟ ਆਫ ਦੀ ਆਰਟ ਸਟੂਡੀਓ ਜੋ ਡਿਕਸੀ ਡਿਊ ਦੇ ਨਜ਼ਦੀਕ ਤੁਹਾਨੂੰ ਮਿਲ ਜਾਵੇਗਾ ਜਿੱਥੇ ਤੁਸੀਂ ਆਪਣੇ ਗੈਸਟ ਨੂੰ ਆਪਣੇ ਨਾਲ ਲੈ ਕੇ ਆਓਗੇ ਤੇ ਤੁਹਾਨੂੰ ਇੰਝ ਲੱਗੇਗਾ ਕਿ ਵਾਕਈ ਕਿਸੇ ਰੇਡੀਓ ਪ੍ਰੋਗਰਾਮ ਤੇ ਬੈਠੇ ਹਾਂ ਸੋ ਅੱਛਾ ਲੱਗੇਗਾ ਤੁਹਾਨੂੰ ਸਾਨੂੰ ਵੀ ਅੱਛਾ ਲੱਗੇਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਅਰਸ਼ ਨੂੰ ਕਾਲ ਕਰ ਲਿਓ 416-303-1515 ਐਡਵਰਟਾਈਜ਼ਮੈਂਟ ਬੁੱਕ ਕਰਨੀ ਹੈ 416-716-7794-94 ਇਕ ਰਿਪੋਰਟ ਸਾਂਝੀ ਕਰਨ ਲੱਗਾ ਕਿ ਪਹਿਲੀ ਵਾਰ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ ਅਤੇ ਤੱਟਵਰਤੀ ਸ਼ਹਿਰ ਸਹਿਨੋਕਵਿਲ ਦੇ ਸਭ ਤੋਂ ਵੱਡੇ ਭਿਆਨਕ ਅੰਤਰਰਾਸ਼ਟਰੀ ਸਾਈਬਰ ਕ੍ਰਾਈਮ ਨੈਟਵਰਕ ਦੀਆਂ ਪਰਤਾਂ ਖੁੱਲੀਆਂ ਨੇ ਆਓ ਰਿਪੋਰਟ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਕੁਝ ਇਸ ਤੋਂ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਵਿਚ ਇਕ ਵਾਰੀ ਫਿਰ ਤੋਂ ਸਵਾਗਤ ਇਕ ਬੜਾ ਹੈਰਾਨੀਜਨਕ ਖੁਲਾਸਾ ਹੋਇਆ ਪਹਿਲੀ ਵਾਰ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ ਅਤੇ ਤੱਟਵਰਤੀ ਸ਼ਹਿਰ ਸੈਨੋਕੋਵਿਲ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਭਿਆਨਕ ਅੰਤਰਰਾਸ਼ਟਰੀ ਸਾਈਬਰ ਕ੍ਰਾਈਮ ਨੈਟਵਰਕ ਦੀਆਂ ਤਸਵੀਰਾਂ ਦੁਨੀਆਂ ਦੇ ਸਾਹਮਣੇ ਆਈਆਂ ਨੇ। ਦੁਨੀਆਂ ਭਰ ਤੋਂ ਬੰਦੀ ਬਣਾ ਕੇ ਲਿਆਂਦੇ ਜਾਂਦੇ ਸਨ ਇੱਥੇ ਲੋਕ ਤੇ ਇਨਕਾਰ ਕਰਨ ਤੇ ਕੋਈ ਕੰਮ ਨਹੀਂ ਕਰਨ ਦੇ ਨਾ ਕਰਨ ਤੇ ਉਨ੍ਹਾਂ ਨੂੰ ਕਿਹੋ ਜਿਹੇ ਤਸੀਹੇ ਦਿੱਤੇ ਜਾਂਦੇ ਸਨ ਇਹ ਦਿਲ ਹਿਲਾਉਣ ਵਾਲੀ ਰਿਪੋਰਟ ਹੈ। ਕੰਬੋਡੀਆ ਸਰਕਾਰ ਦੁਆਰਾ ਇਕ ਵੱਡੇ ਵਿਸ਼ੇਸ਼ ਆਪਰੇਸ਼ਨ ਦੇ ਨਤੀਜੇ ਵਜੋਂ ਕਈ ਦੇਸ਼ਾਂ ਤੋਂ ਲੱਖਾਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਅਪੇਤ ਸਾਈਬਰ ਧੋਖਾਧੜੀ ਕੰਪਲੈਕਸ ਨੂੰ ਬਾਹਰ ਕੱਢਿਆ ਗਿਆ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਕੰਬੋਡੀਆ ਵਿਚ ਚੱਲ ਰਹੀ ਇਹ ਘੁਟਾਲਾ ਅਰਥ ਵਿਵਸਥਾ ਅਰਬਾਂ ਅਰਬਾਂ ਅਰਬਾਂ ਡਾਲਰ ਦੀ ਹੈ ਜੋ ਕਿ ਉਥੋਂ ਦੀ ਆਰਥਿਕਤਾ ਦਾ ਇਕ ਵੱਡਾ ਹਿੱਸਾ ਬਣ ਗਈ। ਕੰਬੋਡੀਆ ਦੇ ਅਧਿਕਾਰੀਆਂ ਦੇ ਅਨੁਸਾਰ ਪਿਛਲੇ ਸਾਲ ਦੇ ਅੰਦਰ 86 ਤੋਂ ਵੱਧ ਵੱਡੇ ਕੰਪਲੈਕਸ ਅਤੇ ਕੁੱਲ 663 ਧੋਖਾਧੜੀ ਸਾਈਟਾਂ ਬੰਦ ਕੀਤੀਆਂ ਗਈਆਂ ਨੇ। ਇਕੱਲੇ ਰਾਜਧਾਨੀ ਫਨੋਮ ਪੇਨ ਵਿਚ 66 ਤੋਂ ਵੱਧ ਵੱਡੀਆਂ ਧੋਖਾਧੜੀ ਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ। ਲਗਭਗ 30,000 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਥਾਨ ਕਿਸੇ ਆਮ ਕਾਰਪੋਰੇਟ ਦਫ਼ਤਰ ਵਰਗੇ ਨਹੀਂ ਹਨ। 31 ਤੋਂ 55 ਮੰਜ਼ਿਲਾਂ ਤੱਕ ਦੀਆਂ ਉੱਚੀਆਂ ਚਿੱਟੀਆਂ ਇਮਾਰਤਾਂ ਹਨ ਜੋ ਤੁਸੀਂ ਦੇਖ ਰਹੇ ਹੋ ਕੰਡਿਆਲੀਆਂ ਤਾਰਾਂ ਅਤੇ ਉੱਚੀਆਂ ਕੰਧਾਂ ਦੇ ਨਾਲ ਘਿਰੀਆਂ ਹੋਈਆਂ ਹਨ। ਇਨ੍ਹਾਂ ਇਮਾਰਤਾਂ ਦੇ ਅੰਦਰ ਸੈਂਕੜੇ ਕੰਪਿਊਟਰ ਅਤੇ ਸਕਰੀਨਾਂ ਨਾਲ ਲੈਸ ਕਸੀਨੋ, ਹੋਟਲ, ਹੋਸਟਲ ਅਤੇ ਕਾਲ ਸੈਂਟਰ ਬਣਾਏ ਗਏ ਸਨ। ਛਾਪੇਮਾਰੀ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਨਕਲੀ ਪੁਲਿਸ ਸਟੇਸ਼ਨ, ਨਕਲੀ ਬੈਂਕ ਸੈਟਅਪ, ਹਜ਼ਾਰਾਂ ਮੋਬਾਈਲ ਫੋਨ, ਉੱਚ ਤਕਨੀਕੀ ਕੰਪਿਊਟਰ ਅਤੇ ਵੱਖ ਵੱਖ ਦੇਸ਼ਾਂ ਦੇ ਨਕਲੀ ਸਿਮ ਕਾਰਡ ਵੀ ਮਿਲੇ ਹਨ। ਭਾਰਤ ਸਰਕਾਰ ਵੱਲੋਂ ਸੰਸਦ ਅਤੇ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਕੰਬੋਡੀਆ, ਮਿਆਂਮਾਰ ਅਤੇ ਲਾਓਸ ਵਰਗੇ ਦੇਸ਼ਾਂ ਤੋਂ ਹੁਣ ਤੱਕ 6,998 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਚੁੰਗਲ ਚੋਂ ਬਚਾਇਆ ਗਿਆ। ਇਨ੍ਹਾਂ ਵਿਚੋਂ 2,533 ਭਾਰਤੀਆਂ ਨੂੰ ਇਕੱਲੇ ਕੰਬੋਡੀਆ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਇਹ ਗਰੋਹ ਟੈਲੀਗ੍ਰਾਮ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ ਰਾਹੀਂ ਡਾਟਾ ਐਂਟਰੀ ਆਪਰੇਟਰਾਂ ਜਾਂ ਆਈਟੀ ਸਪੋਰਟ ਲਈ ਨੌਕਰੀਆਂ ਦਾ ਇਸ਼ਤਿਹਾਰ ਦਿੰਦਾ ਹੈ ਜਿਸ ਵਿਚ ਪ੍ਰਤੀ ਮਹੀਨਾ 1,000 ਤੋਂ 1,500 ਜਿਹੜਾ ਹੈ ਲਗਭਗ 80,000 ਤੋਂ ਲੈ ਕੇ 1,20,000 ਰੁਪਏ ਭਾਰਤੀ ਤਨਖਾਹ ਦਾ ਵਾਧਾ ਕੀਤਾ ਜਾਂਦਾ। ਨੌਜਵਾਨਾਂ ਨੂੰ ਟੂਰਿਸਟ ਵੀਜ਼ਿਆਂ ਤੇ ਕੰਬੋਡੀਆ ਲਗਾਇਆ ਜਾਂਦਾ। ਫਨੋਮ ਪੇਨ ਹਵਾਈ ਤੇ ਉਤਰਨ ਤੇ ਗਰੋਹ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਪਾਸਪੋਰਟ, ਵੀਜ਼ੇ ਅਤੇ ਨਿੱਜੀ ਮੋਬਾਈਲ ਫੋਨ ਉਨ੍ਹਾਂ ਤੋਂ ਖੋਹ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਿੱਧੇ ਸਖ਼ਤ ਸੁਰੱਖਿਆ ਵਾਲੇ ਘੁਟਾਲੇ ਵਾਲੇ ਕੰਪਲੈਕਸ ਦੇ ਵਿਚ ਕੈਦ ਕਰ ਦਿੱਤਾ ਜਾਂਦਾ। ਜਿਹੜਾ ਵੀ ਵਿਅਕਤੀ ਗੈਰ ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰਦਾ ਸੀ ਜਾਂ ਕਰਦੀ ਸੀ ਜਾਂ ਸਾ ਘਰ ਜਾਣ ਦੀ ਮੰਗ ਕਰਦਾ ਵੀ ਮੈਂ ਵਾਪਸ ਜਾਣਾ, ਉਹਨੂੰ ਅਣ ਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਖਾਣਾ ਅਤੇ ਪਾਣੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਸੀ। ਹਨੇਰੇ ਕਮਰਿਆਂ ਵਿਚ ਕਈ ਕਈ ਦਿਨ ਬੰਦ ਕਰ ਦਿੱਤਾ ਜਾਂਦਾ ਅਤੇ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸਨ। ਕਈ ਮਾਮਲਿਆਂ ਵਿਚ ਭਾਰਤ ਤੋਂ ਆਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਤੋਂ 3 ਤੋਂ 5 ਲੱਖ ਰੁਪਏ ਦੀ ਫਰੌਤੀ ਦੀ ਮੰਗ ਵੀ ਕੀਤੀ ਜਾਂਦੀ ਸੀ। ਜਿਹੜੇ ਲੋਕ ਟੀਚਾ ਪੂਰਾ ਕਰਨ ਵਿਚ ਅਸਫਲ ਰਹਿੰਦੇ ਉਨ੍ਹਾਂ ਨੂੰ ਫਿਰ ਹੋਰ ਕਸੀਨੋ ਕੈਂਪਲੈਕਸ ਜਿਹੜੇ ਸੀ ਕੰਪਲੈਕਸ ਉਨ੍ਹਾਂ ਦੇ ਵਿਚ ਵੇਚ ਦਿੱਤਾ ਜਾਂਦਾ ਰਿਹਾ ਸੀ। ਇਕ ਘਿਣਾਉਣੀ ਤਸਵੀਰ ਜਿਹੜੀ ਹੈ ਰਿਪੋਰਟ ਦੇ ਰਾਹੀਂ ਸਾਹਮਣੇ ਆਈ ਹੈ ਕਿ ਬਾਹਰਲੇ ਮੁਲਕਾਂ ਦੇ ਸੁਪਨੇ ਦੇਖਣ ਵਾਲੇ ਬੱਚੇ ਬੱਚੀਆਂ, ਨੌਜਵਾਨ ਮੁੰਡੇ ਕੁੜੀਆਂ ਜੋ ਕਿਸੇ ਖੇਤਰ ਦੇ ਵਿਚ ਐਕਸਪਰਟ ਹੁੰਦੇ ਨੇ ਉਨ੍ਹਾਂ ਨੂੰ ਕਿਵੇਂ ਲਾਲਚ ਦਿੱਤਾ ਜਾਂਦਾ, ਤਨਖਾਹਾਂ ਦਾ ਲਾਲਚ ਦੇ ਕੇ ਫਿਰ ਵਿਜ਼ਟਰ ਵੀਜ਼ਿਆਂ ਤੇ ਮੰਗਾਇਆ ਜਾਂਦਾ, ਟੂਰਿਸਟ ਵੀਜ਼ਿਆਂ ਤੇ ਮੰਗਾਇਆ ਜਾਂਦਾ ਤੇ ਫਿਰ ਉਤਰਦਿਆਂ ਨੂੰ ਹੀ ਉਨ੍ਹਾਂ ਨੂੰ ਮੁੰਡੇ ਕੁੜੀਆਂ ਨੂੰ ਜਿਹੜਾ ਹੈ ਉਨ੍ਹਾਂ ਦੇ ਉਹ ਟੇਟੇ ਚੜ ਜਾਂਦੇ ਨੇ ਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਪਾਸਪੋਰਟ, ਉਨ੍ਹਾਂ ਦੀ ਆਈਡੀਜ਼, ਉਨ੍ਹਾਂ ਦੇ ਫੋਨ ਖੋਲੇ ਜਾਂਦੇ ਨੇ ਤੇ ਫਿਰ ਜ਼ਬਰਦਸਤੀ ਗਲਤ ਕੰਮ ਕਰਵਾਏ ਜਾਂਦੇ ਨੇ, ਸ਼ੋਸ਼ਣ ਕੀਤਾ ਜਾਂਦਾ। ਸੋ ਇਹ ਤਸਵੀਰ ਜਿਹੜੀ ਹੈ ਇਹਦੀ ਬੜੀ ਚਰਚਾ ਹੋ ਰਹੀ ਹੈ। ਅੱਜ ਦੀ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਹੋ ਜਿਹੀਆਂ ਇਨਫੋਰਮੇਸ਼ਨ ਤੁਸੀਂ ਜਦੋਂ ਆਪਣੇ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਦੇ ਹੋ, ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਹੋ, ਵੈਸੇ ਉਨ੍ਹਾਂ ਸਮਝਣਾ ਤਾਂ ਮੁਸ਼ਕਲ ਹੀ ਹੁੰਦਾ, ਘੱਟ ਹੀ ਸਮਝਣਾ ਹੁੰਦਾ, ਉਨ੍ਹਾਂ ਨੇ ਕਹਿਣਾ ਤੁਸੀਂ ਆਪ ਤਾਂ ਬਾਹਰ ਚਲੇ ਗਏ ਹੋ, ਸਾਡੇ ਬੱਚੇ ਬੱਚੀ ਨੂੰ ਤੁਸੀਂ ਬਾਹਰ ਤਾਂ ਕੀ ਸੱਦਣਾ ਜੇ ਕਿਸੇ ਹੋਰ ਦੇਸ਼ ਦਾ ਵੀਜ਼ਾ ਲੱਗਦਾ ਤੇ ਸਾਨੂੰ ਇਹੋ ਜਿਹੀਆਂ ਗੱਲਾਂ ਦੱਸ ਕੇ ਤੁਸੀਂ ਡਰਾਉਂਦੇ ਹੋ। ਕਿੱਥੇ ਉਨ੍ਹਾਂ ਨੂੰ 80,000 ਰੁਪਇਆ ਤੋਂ ਲੈ ਕੇ 1,20,000 ਰੁਪਏ ਤੇ ਰਹਿਣ ਸਹਿਣ ਮਿਲਣਾ ਤੇ ਤੁਸੀਂ ਸਾਡੀ ਖੁਸ਼ੀ ਦੇ ਵਿਚ ਸ਼ਾਇਦ ਖੁਸ਼ ਨਹੀਂ। ਜਿਹੜੇ ਰਿਸ਼ਤੇਦਾਰ ਸੂਝਵਾਨ ਸੁਹਿਰਦ ਚੰਗੇ ਹੁੰਦੇ ਨੇ ਉਹ ਸਮਝ ਜਾਂਦੇ ਨੇ, ਆਪਣੇ ਬੱਚੇ ਬੱਚੀਆਂ ਨੂੰ ਇਨ੍ਹਾਂ ਦੀ ਚੁੰਗਲ ਤੋਂ ਬਚਾ ਲੈਂਦੇ ਨੇ, ਪਰ ਜਿਹੜੇ ਨਹੀਂ ਮੰਨਦੇ ਫਿਰ ਉਹ ਬਾਅਦ ਵਿਚ ਪਛਤਾਉਂਦੇ ਨੇ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਹਾਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਸੁਣ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ। ਅਗਾਹਾਂ ਸ਼ੇਅਰ ਕਰ ਦਿਆ ਕਰੋ ਇਹੋ ਜਿਹੀਆਂ ਸਟੋਰੀਆਂ, ਧੰਨਵਾਦੀ ਹੋਵਾਂਗੇ। ਲਓ ਫਿਰ ਹੁਣ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹਾਂ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ, ਹਿੰਦੀ ਸਮਾਚਾਰ ਤੁਹਾਡੀ ਸਾਂਝਾ ਕਰਨਗੇ ਮੈਡਮ ਅੰਜੂ ਸਿੱਕਾ ਜੀ। ਬ੍ਰੇਕ ਤੋਂ ਬਾਅਦ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
1: ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ। ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ, ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000 ਕੈਲੇਡਨ ਸਬਜ਼ੀ ਫਾਰਮ।
2: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: Open 7 days a week. Located at 1850 Albion Road, Etobicoke.
1: Three locations to serve you.
2: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स इत्थों तुसी हर कंपनी दे हर साइज दा टेलीविजन फ्रिज स्टोव डिशवाशर लॉन्ड्री ली वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो डिलीवरी ऑन टाइम लैण ली चेती रखो टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन नंबर 905-799-0045 0575 Top Choice Electronics
3: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
4: HK Movers, home, offices, apartments and delivery, big or small, we move it all.
5: HK Movers,
4: local and long distance,
5: we also ship cars,
4: Kailer Transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
5: Long distance moving specialist.
4: HK Movers.
6: HK Movers.
7: ਵਾਹ ਭਾਬੀ ਜੀ ਮੁਬਾਰਕਾਂ ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ ਕਾਰਪੇਟਸ ਵੁਡਨ ਸਭ ਕਮਾਲ ਦੇ ਨੇ ਲੱਗਦਾ ਹੈ ਕਾਫੀ ਖਰਚਾ ਕੀਤਾ ਹੈ
8: ਇਹ ਕਮਾਲ ਹੈ ਜੀ GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ ਵੱਡੇ ਸ਼ੋਰੂਮ ਤੇ ਆਓ ਹਾਰਡਵੁੱਡ ਕਾਰਪੇਟ ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਈਟੀ ਪਾਓ ਕਾਲ ਕਰੋ ਨਵ ਬਰਾੜ ਨੂੰ 905-605-6805 905-605-6605
9: GTA ਫਲੋਰਿੰਗ ਕੈਨੇਡਾ
10: GTA ਫਲੋਰਿੰਗ ਕੈਨੇਡਾ
11: घर होवे या ऑफिस ड्राइववे या पार्किंग लॉट्स शॉपिंग सेंटर या इंस्टीट्यूट पाथवेज पेविंग ले परफेक्ट है कैलिडन पेविंग
12: एक्सेस रैंप्स एक्सकवेशन ग्रेडिंग रीसर्फेसिंग ओवरले फार्म ड्राइववे पेविंग ये सब कर देने आज ही कांटेक्ट करो जसबल नु इट्स 416-818-8900
11: और विजिट www.calidonpaving.com
13: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ I am a lawyer at Nanua and UFA Lawyers.
14: If you are involved in a motor vehicle accident, a slip and fall, or any kind of accident that results in personal injury, please let us know. We can help.
13: Sanu contact karo. Our phone number is 647-793-6889.
15: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए जब तलाश हो ऐसे फर्नीचर की तो यहाँ ये स्टीवंस फर्नीचर जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग सिंस 1992 विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 स्टीवंस फर्नीचर
16: कार दा एक्सटीरियर होवे मज़बूत ते लुक होवे कमाल दी ए है कमाल ओरकल कंस्ट्रक्शन लिमिटेड दी क्वालिटी वर्क प्रोफेशनल सर्विस बिल्ट टू लास्ट मानसूरी ते स्टोन वर्क इंटरलॉकिंग फेंसिंग पैडियो रिटेनिंग वॉल्स बनाना चाहते हो लैंडस्केपिंग हार्डस्केपिंग थोड़े एक्सटीरियर प्रोजेक्ट लिए कंप्लीट सॉल्यूशन ओरकल कंस्ट्रक्शन रिपेयर्स तो लेके कंप्लीट प्रॉपर्टी ट्रांसफॉर्मेशन तक ओरकल कंस्ट्रक्शन दा नाम याद रखना जी आज ही कॉल करो 1-888-688-8956 या 416-474-6836 Oracle Construction Strong Foundations Lasting Results
17: विश्वास प्रतीक ना रवि गुलाटी हुन नवे अंदाज विच रवि गुलाटी लॉ ऑफिस लीगल सेवा वादा काम हो गया जे सौखा मारो एक आवाज अजेहे कमा वास्ते रियल एस्टेट क्लोजिंग नोटराइजेशन एफिडेविट्स डेक्लेरेशन जा स्पॉन्सरशिप लेटर्स पावर ऑफ अटॉर्नीज बच्चा लाई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 अपॉइंटमेंट वास्ते लॉग इन करो नोटरी हेल्प डॉट सी ए रवि गुलाटी लॉ ऑफिस ठीक सलाह बल्ले बल्ले
6: ਮੇਰੇ ਹੱਥ ਮਿਨੋਨੋ ਚੂੜੀਆਂ ਹੈ।
9: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
18: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬ੍ਰੋ ਟੈਕਸਟਾਈਲ ਨਾਲ।
9: ਪਾਓ ਸੂਟਸ, ਸਾੜੀਜ਼, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
18: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
9: ਅੱਜ ਹੀ ਪਹੁੰਚੋ
18: ਸਕਾਰਬ੍ਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਐਨ। ਕਾਲ 416-742-0010, 416-742-0010।
2: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960। ਗਿੱਲ ਹਾਊਸ ਪੇਂਟਿੰਗ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਔਰ 9054580075-9054580075। ਮੇਪਲ ਵਨ ਕਿਚਨ ਐਂਡ ਬਾਥ ਇੰਕ, ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ। ਐਨੀ ਟਾਈਮ ਹੋਮ ਰੈਨੋਵੇਸ਼ਨ, ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 6472-71-1735। ਐਨੀ ਟਾਈਮ ਹੋਮ ਰੈਨੋਵੇਸ਼ਨ। ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555-9056-2525। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
19: Real news, real impact, showing you real world. CJMR 1320, the voice of the city.
20: You're listening to CNN Toronto, Chawla News Network Toronto.
21: CJMR 1320 AM frequency radio program, TV program Agla Punjab. میں آپ کی ہوسٹ ہیں دوست انجو سکھا. پیشے خدمت ہے آپ کی نظر میں آج کے مکھ سماچار. سب سے پہلے آپ کا تاپمان رائٹ ناؤ 16 ڈگری سینٹی گریڈ ہے, فیلز لائک 16. کل کا ہائیسٹ 21, لوئسٹ 7 رہے گا, اینڈ اے کلاؤڈی ڈے. خبروں کی سرخیاں آپ سب کی خدمت میں. بزنسز کو اترکت تیاری کرنی چاہیے نیا کینیڈا کے لیے یو ایس ریلیشن شپ کے ساتھ. سابقہ ڈپلومیٹ جو کی تھی امریکہ میں کینیڈا کی, انہوں نے آج اس بات کے لیے توجہ دیا ہے. انہوں نے کہا کہ ہمیں نیا پاتھ, نیا راستہ چننا ہی پڑے گا, کہا ہے کرسٹن ہل مین نے بینف کے البرٹا میں اس کے ریمارکس تب آئے ہیں جب اوپننگ ہوئی 27th اینوئل گلوبل بزنس فورم کا جو کہ تھرسڈے اور فرائیڈے کو فیئرماؤنٹ بام اسپرنگز میں ہو رہا ہے. اور ساتھ ہی یہ بھی کہا جنہوں نے 2020 میں امریکہ میں کینیڈا کو ریپرزینٹ کیا تھا ایز دی امبیسڈر کہ ہمیں پلاننگ کرنی چاہیے, کمپنیز کو سمجھنا چاہیے کہ جو دہاکوں سے ہمارا رشتہ چل رہا تھا امریکہ کے ساتھ اب وہ بدل چکا ہے اور ساتھ ہی ساتھ ہمیں اور انٹرنیشنل مارکیٹس میں اپنے قدم بڑھانے چاہیے. پولیس نے ملاقات کی ہے پرسن آف انٹرسٹ سے, اور جب مونٹریال میں ایک عورت ماری گئی ڈیورنگ اے ویڈیو کال, پرائم منسٹر مارک کارنی نے بھی کہا ہے کہ بہت ہی دکھد حادثہ ہے اور بہت ہی دکھد بےحد بھیشن کرائم بھی ہے. مونٹریال کے پولیس ایس پی وی ایم انویسٹیگیٹرز ملاقات کی ہے اس ویکتی سے جس نے کی لیلا بین سالمن کی بہت ہی بھیشن طریقے سے اس کے اپارٹمنٹ میں ہتیا کی گئی ہے, لیکن ابھی تک اس معاملے میں کوئی اریسٹ نہیں ہوا ہے. پولیس یہ نہیں بتاتی کہ کیا انڈیویجل جس کو ریلیز کر دیا گیا اس کا کوئی ریلیشن شپ تھا بین سالم جو کہ وکٹم ہے جس کی موت ہو چکی ہے. انویسٹیگیشن ابھی بھی چل رہی ہے. اس کے ساتھ ہی ساتھ برٹش کولمبیا میں کرملی چارج برٹش کولمبیا انکمبنٹ ایک بار پھر سے الیکشن میں ری الیکشن میں اپنا نام انہوں نے درج کروایا ہے, اور ایک دوسرا جو ہے وہ سیریسلی کنسیڈر کر رہے ہیں کینڈیڈیسی کو لینے کے لیے. جارڈن کیلی آلریڈی کنفرم کر چکے ہیں کہ وہ ری الیکشن میں پیس ریور نارتھ سے اپنا نامانکن کریں گے اور ان کے اوپر بھی کرمنل چارجز لگے ہوئے ہیں. اور دوسرے بھی جو ہے وہاں پر ہان چینگ, انہوں نے بھی سی ٹی وی نیوز کو کہا ہے کہ میں سیریسلی کنسیڈر کر رہا ہوں کہ میں ری الیکشن میں آؤں گا, ان کا نام بھی کرمنل چارج کی لسٹ میں ہے. ٹیچر نوسکوشیا کے ایک اسکول میں فیس کریے چارجز, اس پر الزام ہے کہ اس نے اسالٹ کیا نوسکوشیا کے اسکول میں اسٹوڈینٹس کو. 53 ایئر اولڈ ہیں جن کے اوپر یہ چارج ہے. انہوں نے گلا دبانے کی کوشش کی ایک بچے کی جس کی وجہ سے وہ چارج ہے. ایک عورت نے ٹینرول کی اوور ڈوز کی وجہ سے اس کی مرتیو ہو گئی ہے. پرومٹ کی جا رہی ہے کہ پیکجنگ چھوٹی ہونی چاہیے ٹینرول کی پیکجنگ کے لیے اور جب ہم اس کو آن دا کاؤنٹر لوگوں کو دیتے ہیں. پری میڈیٹیڈ اور ٹارگیٹڈ تھی. بیلویل کی جوئش جو ریلیجیس تھان ہے اس کے پاس شوٹنگ ہوئی جو کہ اپنے آپ میں ایک بہت ہی دکھد گھٹنا تھی. نئی ڈیٹیلز بتائی جا رہی ہے کہ وہ ہیٹ موٹیویٹڈ کرائم تھا. اس کے ساتھ ساتھ کینیڈین بارڈر آفیشلز نے برامد کیے سوٹ کیسز 3 جو کہ پورے بھرے ہوئے تھے کوکین اور حشیش سے پیئرسن ایئرپورٹ کے اوپر, اور اس میں 44 کلو گرام حشیش اور 13 کلو گرام کوکین تھی. ایک ویکتی کو اریسٹ کیا گیا اور ریمانڈ کیا گیا ٹو رائل کینیڈین ماؤنٹڈ پولیس میں. یہ فلائٹ جو تھی 20 سپٹمبر کو شری لنکا جا رہی تھی. اور رینٹ جو ہے کافی زیادہ تقریباً 4.8% گرے ہیں ان ایریاز میں جو کہ ٹیرف ایکسپوزڈ ایریا ہے کینیڈا میں, رپورٹ بتاتی ہے. ایوریج جیسے کہ اوشوا سٹی میں دیکھ لیں, ہیملٹن میں, کچنر میں, کیمبرج میں, واٹرلو میں, ونزر میں, کیمبرج میں کافی گھروں کے رینٹس جو اب دیکھتے ہوئے گرتے ہوئے دکھ رہے ہیں اراؤنڈ 4.8%. اس کے ساتھ بونی کرومبی کا کہنا ہے کہ وہ چاہتی ہیں کہ ایکسٹینڈ کریں لائن 2 سب وے انٹو مسساگا, اور انٹرنل اناؤنسمنٹ کی 1 ملین ڈونیشن کی سپورٹ کرنے کے لیے یوکرین کی انفراسٹرکچر انرجی. مسلم ایک عورت تھی اس کو پنچ کیا گیا منہ کے اوپر بہت زور سے جب وہ ٹی ٹی سی بس سے نیچے اترنے کی کوشش کر رہی تھی. کینیڈین بارڈر آفیشل نے پھر سے بتایا کہ کوکین اور حشیش برامد کی گئی ہے. اس سے آر سی ایم پی کا کہنا ہے کہ اور اترکت سخت قدم اٹھانے پڑیں گے ایسے حشیش کو کینیڈا سے باہر بھی جانے میں. یہ تھا خبروں کا خاص بلٹن آپ سب کی خدمت میں. دیکھ رہے ہیں آپ, سن رہے ہیں آپ ریڈیو پروگرام رنگلا پنجاب میں, آپ کی ہوسٹ اینڈ دوست انجو سکا.
0: Real news, real impact, showing you real world. CJMR 1320,
1: the voice. Chawla News Network, Toronto. ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਟਾਪ ਚੋਇਸ ਇਲੈਕਟ੍ਰੋਨਿਕਸ. ਯਾਦ ਰਵੇ ਕਿ ਜਦੋਂ ਵੀ ਤੁਸੀਂ ਬ੍ਰੈਂਡ ਨਿਊ ਕੋਈ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼ਰ, ਹਾਈ ਐਂਡ ਦੇ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਟਾਪ ਚੋਇਸ ਦਾ ਨੇਮ ਯੂ ਕੈਨ ਟਰਸਟ. ਇੱਥੇ ਕੁਆਲਿਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ ਜਾਂਦੈ. 16 ਇੰਟ ਡਰਾਈਵ ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ. ਟਾਪ ਚੋਇਸ ਨੰਬਰ 905-799-0045-799-0045 ਤੇ ਕਾਲ ਕੀਤਾ ਜਾ ਸਕਦਾ ਹੈ. ਫਾਰਮ ਵਰਕਰ ਚਾਹੀਦੇ ਨੇ ਅਗਰ ਤੁਸੀਂ ਖੇਤਾਂ ਵਿਚ ਕੰਮ ਕਰਕੇ ਡਾਲਰ ਕਮਾਉਣਾ ਚਾਹੁੰਦੇ ਹੋ. ਮਿਲਟਨ, ਕੈਲਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਘਰੋਂ ਪਿਕਅਪ ਕੀਤੀ ਜਾਂਦੀ ਹੈ, ਘਰੋਂ ਡਰਾਪ ਕੀਤੀ ਜਾਂਦੀ ਹੈ, ਵਾਪਸੀ ਤੇ ਤੁਹਾਡੀ ਡੇਲੀ ਪੇ ਵੀ ਤੁਹਾਨੂੰ ਦਿੱਤੀ ਜਾਂਦੀ ਹੈ. ਅਜੈਬ ਸਿੰਘ ਸਹੋਤਾ ਜੀ ਨੂੰ ਕਾਲ ਕਰਨਾ 416-561-8882.
21: ਜੀ ਔਰ ਪੀਜ਼ਾ ਮਸ਼ੀਨ ਹੋਲੀਡੇ ਸਪੈਸ਼ਲ ਡੀਲ ਜਿਹੜੀ ਇਹਦੇ ਦੀ ਚੱਲ ਰਹੀ ਸੀ ਰੈਨੋਵੇਸ਼ਨ ਤੋਂ ਬਾਅਦ ਤੁਹਾਡੇ ਲਈ ਅਵੇਲੇਬਲ ਹੈਗੀ ਹੈ 2 ਲਾਰਜ ਪੀਜ਼ਾਸ 4 ਟੋਪਿੰਗਸ ਔਨ ਈਚ ਪਲੱਸ ਪੋਟੇਟੋ ਵੈਜਿਸ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੇ ਨੇ ਪਲੱਸ 2 ਡਿਪਿੰਗ ਸਾਸਿਸ ਓਨਲੀ ਐਂਡ ਓਨਲੀ ਫਾਰ $24.99 2 ਫਿਲੋਸਫਰ ਟ੍ਰੇਲ ਬਰੈਂਪਟਨ ਵਿਖੇ ਡੀਲ ਅਵੇਲੇਬਲ ਹੈਗੀ ਹੈ ਨੰਬਰ 9054901222 ਨਨੂਆ ਐਂਡ ਯੂਓਫੀ ਲਾਇਰਸ ਦੀ ਟੀਮ ਜੇਕਰ ਤੁਸੀਂ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਪਰਸਨਲ ਇੰਜਰੀ ਕੋਈ ਕੇਸ ਹੈਗਾ ਫੈਮਿਲੀ ਮੈਟਰ ਇਮੀਗ੍ਰੇਸ਼ਨ ਲਿਟੀਗੇਸ਼ਨ ਕਮਰਸ਼ੀਅਲ ਜਾਂ ਫਿਰ ਇੰਪਲਾਇਮੈਂਟ ਲਾਅ ਦੇ ਤਹਿਤ ਤੁਸੀਂ ਲੀਗਲ ਐਡਵਾਈਸ ਪ੍ਰੋਫੈਸ਼ਨਲ ਸਜੈਸ਼ਨਜ਼ ਦੀ ਤਲਾਸ਼ ਦੇ ਵਿੱਚ ਹੈਗੇ ਹੋ ਤਾਂ ਕਾਲ ਕਰੋ ਉਹਨਾਂ ਦੀ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਟੀਮ ਨੂੰ ਨਨੂਆ ਐਂਡ ਯੂਓਫੀ ਲਾਇਰਸ ਕਾਲ ਕਰ ਸਕਦੇ ਹੋ 6477936889 ਤੇ ਔਰ ਜੇਕਰ ਆਪਣੇ ਘਰ ਦੀ ਦਿੱਖ ਨੂੰ ਤੁਸੀਂ ਵਧੀਆ ਕਰਾਉਣਾ ਚਾਹੁੰਦੇ ਹੋ ਆਊਟਸਾਈਡ ਐਕਸਟੀਰੀਅਰ ਇਸ ਵਕਤ ਗਰਮੀ ਖਤਮ ਹੋਣ ਵਾਲੀ ਹੈ ਇਸ ਕਰਕੇ ਉਹਨਾਂ ਨੇ ਸਪੈਸ਼ਲ ਰੇਟਸ ਲਗਾਏ ਹੋਏ ਨੇ ਇਸ ਕੰਪਨੀ ਨੇ ਔਰ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਮੇਸਨਰੀ ਵਰਕ ਹੈਗਾ ਇੰਟਰਲੋਕਿੰਗ ਪੇਵਿੰਗ ਚਿਮਨੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਪੈਟਿਓ ਬਣਵਾਉਣੇ ਨੇ ਨਵੇਂ ਸਟੈਪਸ ਬਣਵਾਉਣੇ ਨੇ ਫੈਂਸਿੰਗ ਨਹੀਂ ਤੁਸੀਂ ਗਰਾਸ ਲਗਾਉਣਾ ਚਾਹੁੰਦੇ ਹੋ ਸੋਡਿੰਗ ਐਂਡ ਲੋਨ ਦੀ ਸੋਡ ਇੰਸਟਾਲੇਸ਼ਨ ਲੈਂਡਸਕੇਪਿੰਗ ਪੂਲ ਬਣਵਾਉਣਾ ਸਾਰੇ ਦੇ ਸਾਰੇ ਕੰਮ ਦੇ ਲਈ ਬੌਂਡਿਡ ਅਤੇ ਇੰਸ਼ੋਰਡ ਪ੍ਰੋਫੈਸ਼ਨਲ ਟੀਮ ਉਹਨਾਂ ਦੀ ਹੈਗੀ ਓਰੇਕਲ ਕੰਸਟਰਕਸ਼ਨ ਨੰਬਰ ਟੂ ਕਾਲ ਦੇ ਟੀਮ 4164746836 ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 26 ਲੋਕੇਸ਼ਨ 100% ਪਿਓਰ ਵੈਜੀਟੇਰੀਅਨ ਖਾਣਾ ਸਰਵ ਕੀਤਾ ਜਾਂਦਾ ਹੈਗਾ ਔਰ ਮਿਠਾਈਆਂ ਬਹੁਤ ਹੀ ਲਾਜਵਾਬ ਜੀ ਪਹੁੰਚੋ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਐਚ ਕੇ ਮੂਵਰਸ ਐਂਡ ਸਟੋਰੇਜ ਬੈਸਟ ਹੈਗੇ ਨੇ ਜੀ ਜੀ ਟੀ ਏ ਦੇ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ ਸਟੋਰੇਜ ਸਰਵਿਸਿਜ ਕਾਰਗੋ ਸਰਵਿਸਿਜ ਪੈਕਿੰਗ ਸਰਵਿਸਿਜ ਸਪੈਸ਼ਲਿਟੀ ਮੂਵਿੰਗ ਕੋਈ ਕਰਨਾ ਚਾਹੁੰਦੇ ਹੋ ਜੰਕ ਰਿਮੂਵਲ ਕਰਵਾਉਣਾ ਚਾਹੁੰਦੇ ਹੋ ਲੇਬਰ ਓਨਲੀ ਸਰਵਿਸਿਜ ਚਾਹੀਦੀਆਂ ਨੇ ਸਰਵਿਸਿਜ ਆਰ ਪ੍ਰੋਵਾਈਡਿਡ ਆਲ ਓਵਰ ਕੈਨੇਡਾ ਨੰਬਰ ਟੂ ਕਾਲ ਹਰਮਿੰਦਰ HK Movers and Storage 4165246704 Sandhu Dentistry Gore Ibnazar location at 4550 Ibnazar Road Brampton at Shale location at 510 Shale Boulevard also in Brampton any type of dental treatment implant gum surgeries dentures root canal treatment danta di whitening polishing bleaching ta pahuncho Sandhu Dentistry number to call 9054558585
1: Anaz Mart di grand opening hui hai balle balle ho gayi hai charch phere Anaz Mart ਗ੍ਰੈਂਡ ਓਪਨਿੰਗ ਤੇ ਲੱਗੀ ਭਾਰੀ ਸੇਲ ਦਾ ਤੁਸੀਂ ਅਜੇ ਵੀ ਫਾਇਦਾ ਚੁੱਕ ਸਕਦੇ ਹੋ 6141 ਮੇਫੀਲਡ ਰੋਡ ਮੇਫੀਲਡ ਤੇ ਏਅਰਪੋਰਟ ਬਰੈਂਪਟਨ ਦਾ ਏਰੀਆ ਨੰਬਰ 905-928-8557 ਅਨਾਜ ਮਾਰਟ ਤੇ ਵੱਡੀ ਸੇਲ ਚੱਲ ਰਹੀ ਹੈ ਪ੍ਰੋਗਰਾਮ ਦਾ ਹਿੱਸਾ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਦੇ ਸੁਖਰਾਜ ਕਾਂਗੁਣਾ ਵੱਲੋਂ ਜਿੱਥੇ ਸਪਾਂਸਰ ਕੀਤਾ ਜਾ ਰਿਹਾ ਉੱਥੇ ਉਨ੍ਹਾਂ ਦਾ ਨੰਬਰ ਹੈ 416-679-9799 ਬੈਂਕਟ ਹਾਲ 416-433-9999
21: ਜੀ ਕਾਵਿਆ ਹੋਮੋਕੇਅਰ ਦੀ ਗੋਲਡ ਮੈਡਲਿਸਟ ਹੋਮੋਪੈਥ ਮੀਤਾ ਓਜ਼ਾ ਜੀ ਬਹੁਤ ਹੀ ਪ੍ਰੋਫੈਸ਼ਨਲ ਅਤੇ ਇਨ੍ਹਾਂ ਦੇ ਹੱਥ ਦੇ ਵਿੱਚ ਹੁਨਰ ਹੈਗਾ ਜੀ ਆਰਥਰਾਈਟਸ ਇਨਫਰਟੈਲਿਟੀ ਸਕਿਨ ਇਸ਼ੂਜ ਥਾਇਰਾਇਡ ਡਿਸਆਰਡਰ ਕੋਈ ਵੀ ਬਿਮਾਰੀ ਅਕਿਊਟ ਜਾਂ ਕ੍ਰੋਨਿਕ ਤੁਸੀਂ ਖਤਮ ਕਰਨਾ ਚਾਹੁੰਦੇ ਹੈਗੇ ਹੋ ਤਾਂ ਫਿਰ ਕੰਟੈਕਟ ਕਰੋ ਕਾਵਿਆ ਹੋਮੋਕੇਅਰ ਦੀ ਮੀਤਾ ਓਜ਼ਾ ਜੀ ਨੰਬਰ 6477606079 ਔਰ ਪੀਲ ਰੈਨੋਵੇਸ਼ਨ ਦੀ ਟੀਮ ਵਾਸ਼ਰੂਮ ਸਪੈਸ਼ਲਿਸਟ ਨੇ ਭੁਪਿੰਦਰ ਜੀ ਬਹੁਤ ਹੀ ਵਧੀਆ ਸਫਾਈ ਦੇ ਨਾਲ ਕੰਮ ਖਤਮ ਕਰਦੇ ਨੇ ਔਰ ਜਿਵੇਂ ਤੁਹਾਨੂੰ ਵਕਤ ਦਿੰਦੇ ਨੇ ਉਸੇ ਵਕਤ ਦੇ ਤੌਰ ਤੁਹਾਡਾ ਕੰਮ ਫਿਨਿਸ਼ ਕਰਕੇ ਉਹਨਾਂ ਦੀ ਟੀਮ ਤੁਹਾਡੇ ਘਰ ਦੇ ਵਾਸ਼ਰੂਮਸ ਨੂੰ ਬਹੁਤ ਖੂਬਸੂਰਤ ਬਣਾਉਂਦੀ ਹੈ ਅਪਗ੍ਰੇਡਿਡ ਵਾਸ਼ਰੂਮ ਚਾਹੀਦਾ ਐਗਜ਼ੀਕਿਊਟਿਵ ਸਟਾਈਲ ਵਾਸ਼ਰੂਮ ਚਾਹੀਦਾ ਹੈਗਾ ਜਾਂ ਤੁਸੀਂ ਨਾਰਮਲ ਆਪਣੇ ਵਾਸ਼ਰੂਮ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਉਹਨਾਂ ਦੀ ਟੀਮ ਨੂੰ ਕਾਲ ਭੁਪਿੰਦਰ ਸਿੰਘ 6476487 ਦੈਟਸ ਪੀਲ ਰੈਨੋਵੇਸ਼ਨ ਹੋਮ ਫਿਕਸ ਹਾਰਡਵੁੱਡ ਫਲੋਰਿੰਗ ਲੈਮਨੇਟ ਫਲੋਰਿੰਗ ਪੋਰਸਲਿਨ ਟਾਇਲਸ ਸਿਰਮਿਕ ਟਾਇਲਸ ਵਾਸ਼ਰੂਮ ਦੀ ਵੈਨਿਟੀਜ਼ ਵਗੈਰਾ ਦੇ ਲਈ ਤੁਹਾਨੂੰ ਟਾਇਲਸ ਦੀ ਜ਼ਰੂਰਤ ਹੈਗੀ ਤਾਂ ਫਿਰ ਹੋਮ ਫਿਕਸ ਤੇ ਪਹੁੰਚੋ ਬਿਫੋਰ ਯੂ ਫਿਕਸ ਯੂਰ ਹੋਮ ਕਾਲ ਹੋਮ ਫਿਕਸ ਨੰਬਰ ਟੂ ਕਾਲ ਦੈਮ 9057962555
1: ਐਨਆਰਆਈ ਮੈਰਿਜ ਬਿਊਰੋ ਅਗਰ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਆਪਣੇ ਵਾਸਤੇ ਰਿਸ਼ਤਾ ਲੱਭ ਰਹੇ ਹੋ ਹਰ ਜਾਤ ਹਰ ਮਜ਼ਹਬ ਹਰ ਧਰਮ ਤੇ ਹਰ ਦੇਸ਼ ਦੇ ਵਿਚ ਉਨ੍ਹਾਂ ਦੇ ਕੋਲ ਰਿਸ਼ਤੇ ਹਨ ਰਿਸ਼ਤਿਆਂ ਦੀ ਕਮੀ ਨਹੀਂ ਬਸ ਤੁਸੀਂ ਵਿਆਹ ਕਰਵਾਉਣ ਵਾਲੇ ਬਣੋ ਐਨਆਰਆਈ ਮੈਰਿਜ ਬਿਊਰੋ 6478886000 ਤੇ ਕਾਲ ਕੀਤਾ ਜਾ ਸਕਦਾ ਤੁਸੀਂ ਅਗਰ ਆਪਣਾ ਵਪਾਰ ਪ੍ਰਮੋਟ ਕਰਨਾ ਸਾਨੂੰ ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ ਸਾਡੇ ਨੰਬਰ ਨੇ 905-813-1320 ਸਟੂਡੀਓ ਦੀ ਆਨਲਾਈਨ ਤੇ ਪਰਸਨਲ 416-716-7794 ਸਾਡੇ ਨਵੇਂ ਟਾਵਰ ਦੇ ਵਿਚ ਸਾਡੇ ਨਾਲ ਗਾਰਡਰ ਵਾਂਗੂ ਖੜੇ ਨੇ ਸਾਡੇ ਵੀਰ ਕੈਪਟਨ ਬਲ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਟਾਵਰ ਦੀ ਜਿਹੜੀ ਖੋਜ ਕਰਕੇ ਦਿੱਤੀ ਤੇ ਬਹੁਤ ਵਧੀਆ ਇਸ ਵਕਤ ਤਰਜੀਹ ਹੈ ਤੁਸੀਂ ਦੂਰ ਦੂਰ ਤੱਕ ਸੁਣ ਰਹੇ ਹੋ ਜਿਹਦੇ ਵਿਚ ਨਾਇਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਹੁਣ ਰਹਿ ਕਿਹੜਾ ਗਿਆ ਜੇ ਰਹਿ ਗਿਆ ਤਾਂ ਸਾਨੂੰ ਦਸਿਓ ਅਸੀਂ ਉਧਰ ਵੀ ਆਪਣੇ ਇੰਜੀਨੀਅਰ ਨੂੰ ਭੇਜੀਏ ਭਾਈ ਇਧਰ ਵੀ ਚੱਕੋ ਫੱਟੇ ਤੇ ਰਾਤ ਨੂੰ ਥੋੜਾ ਜਿਹਾ ਅਜੇ ਤੁਹਾਨੂੰ ਡਿਸਟਰਬੈਂਸ ਹੈ ਥੋੜੇ ਦਿਨ ਹੋਰ ਉਹ ਸਾਡਾ ਸਾਥ ਦਿਓ, ਉਹ ਵੀ ਤਿਆਰੀ ਪੂਰੀ ਹੈ, ਉਹ ਵੀ ਠੀਕ ਹੋ ਜਾਵੇਗਾ, ਪਾਠ ਆਨ ਦੀ ਵੇ ਹੈ। ਸੋ ਬਸ ਨੰਬਰ ਨੋਟ ਕਰੋ, ਸਾਨੂੰ ਕੋਈ ਫੀਡਬੈਕ ਦੇਣੀ ਹੈ 416-716-7794। ਇਸੇ ਤਰ੍ਹਾਂ ਸਾਡੇ ਆਫਿਸ ਨੂੰ ਬਿਲਡ ਕਰਨ ਦੇ ਵਿਚ ਜਿਹੜਾ ਕਈ ਵਰੇ ਪਹਿਲਾਂ ਮਿਸੀ ਸਾਗਾ ਦੇ ਵਿਚ ਬਣਾਇਆ ਸੀ, ਉਹ ਵੀ ਐਨੀ ਟਾਈਮ ਹੋਮ ਰੈਨੋਵੇਸ਼ਨ ਨੇ ਕੰਧਾਂ ਖੜੀਆਂ ਕੀਤੀਆਂ ਸੀ, ਸਾਊਂਡ ਰੂਮ ਬਣਾ ਕੇ ਦਿੱਤੇ ਸੀ। ਰੈਨੋਵੇਸ਼ਨ ਦੇ ਮਾਸਟਰ ਨੇ ਹਰਕਮਲਜੀਤ ਸਿੰਘ ਜੀ ਮੁੱਟੀ, ਵੀਰ ਹਜਿੰਦਰ ਬਾਈ 647-217-35। ਫੇਰ ਆਉਂਦੀ ਆ ਉਹਨੂੰ ਸ਼ਿੰਗਾਰਨ ਦੀ ਗੱਲ, ਪੇਂਟ ਕਰਨਾ, ਤਾਂ ਪੇਂਟ ਵਾਸਤੇ ਸਾਨੂੰ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਹੁਣਾਂ ਨੇ ਬਹੁਤ ਵਧੀਆ ਪ੍ਰੋਫੈਸ਼ਨਲ ਪੇਂਟ ਕਰਕੇ ਦਿੱਤਾ। ਜਿਹੜਾ ਵੀ ਜਾਂਦਾ ਕਹਿੰਦਾ ਵੀ ਵਾਹ, ਪੇਂਟ ਤਾਂ ਬਈ ਬਹੁਤ ਵਧੀਆ ਹੋਇਆ। ਤੁਸੀਂ ਵੀ ਪ੍ਰੋਫੈਸ਼ਨਲ ਪੇਂਟ ਦੀਆਂ ਸੇਵਾਵਾਂ ਲੈਣੀਆਂ ਨੇ, 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਹੈ, ਗਿੱਲ ਹਾਊਸ ਪੇਂਟਿੰਗ, ਕਮਲ ਗਿੱਲ 647-833-5960। ਤੇ ਹੁਣ ਵਾਰੀ ਆਉਂਦੀ ਹੈ ਆਫਿਸ ਫਰਨੀਚਰ ਤੇ ਕਿਚਨ ਬਣਾਉਣਾ ਹੋਵੇ ਤਾਂ ਉਹਦੇ ਲਈ ਸਾਡਾ ਸਾਥ ਦਿੱਤਾ ਜੀ ਮੇਪਲ ਵਨ ਕਿਚਨ ਐਂਡ ਬਾਥ ਇੰਕ ਵਾਲਿਆਂ ਨੇ, ਜੋ ਪਿਛਲੇ 20-22 ਵਰਿਆਂ ਤੋਂ ਕਸਟਮ ਵੁੱਡ ਵਰਕਿੰਗ ਦਾ ਕੰਮ ਕਰਦੇ ਨੇ ਬਾਗਮਾਲ। ਮੇਪਲ ਵਨ ਕਿਚਨ ਐਂਡ ਬਾਥ ਇੰਕ ਜਿਹੜੇ ਹੋਸਟ ਆਉਂਦੇ ਨੇ ਵੇਖਦੇ ਨੇ ਮਾਰ ਕੇ ਉਂਗਲਾਂ ਜੀਆਂ, ਜਿਹੜੇ ਸਾਡੇ ਕੰਸੋਲ ਜਿੱਥੇ ਰੱਖਣਾ ਟੇਬਲ ਜਾਂ ਉਹਨਾਂ ਨੇ ਜਿੱਥੇ ਬਹਿਣਾ, ਕਹਿੰਦੇ ਵਾਹ ਸੋਲਿਡ ਬਣਾਇਆ, ਵਧੀਆ ਕਲਰ ਬਹੁਤ ਵਧੀਆ। ਮੇਪਲ ਵਨ ਕਿਚਨ ਐਂਡ ਬਾਥ ਤੁਸੀਂ ਵੀ ਤਿਆਰ ਕਰਾਉਣਾ ਕੋਈ ਕਿਸੇ ਤਰ੍ਹਾਂ ਦਾ ਤਾਂ 173 ਐਡਵਾਂਸ ਬੁਲੇਵਾਰ ਜੁਨਟ 34 905-458-0075-4905-0075। ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਲੈਗ ਪੁਲਿੰਗ ਚ ਲੱਗੇ ਹੋਏ ਨੇ, ਰਿਊਮਰ ਫਰਾ ਰਹੇ ਨੇ, ਅੱਜ ਵੀ ਮੇਰੀ ਕੁਝ ਹੋਸਟਸ ਨਾਲ ਗੱਲ ਹੋਈ, ਸਾਨੂੰ ਕਈਆਂ ਗੱਲਾਂ ਦਾ ਨੀ ਪਤਾ ਹੁੰਦਾ ਕਿ ਸਾਡੇ ਬਾਹਰ ਦੇ ਵਿਚ ਆਹ ਗੱਲਾਂ ਕੀਤੀਆਂ, ਬਾਹਰ ਆਹ ਗੱਲਾਂ ਹੋ ਰਹੀਆਂ ਨੇ, ਤੇ ਜਦੋਂ ਆ ਕੇ ਕਹਿੰਦੇ ਨੇ ਭਾਜੀ ਆਹ ਗੱਲ ਸੁਣੀ ਆ, ਤੇ ਤਸਵੀਰ ਦਾ ਦੂਜਾ ਪਾਸਾ ਜਦੋਂ ਸਾਡੇ ਕੋਲ ਸੁਣਦੇ ਨੇ ਤੇ ਫਿਰ ਉਹਨਾਂ ਨੂੰ ਹਾਸਾ ਜਿਹਾ ਆਉਂਦਾ। ਅੱਛਾ ਹਾਂ, ਮੈਂ ਕਿਹਾ ਜੀ ਹਾਂ। ਖੈਰ ਇਹ ਸੂਰਜ ਚੜ ਚੁੱਕਾ ਹੈ ਤੇ ਮੈਂ ਰੋਜ਼ ਕਹਿੰਦਾ ਕਿ ਕਾਲੀਆਂ ਪੀਲੀਆਂ ਨੀਲੀਆਂ ਹਰੀਆਂ ਚਿੱਟੀਆਂ ਪੱਲੀਆਂ ਦੇ ਅੱਗੇ ਜਿੰਨੀਆਂ ਮਰਜ਼ੀ ਤਾਲ ਲਓ, ਸੜ ਕੇ ਸਵਾਹ ਹੋ ਜਾਣੀਆਂ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਹੈ। 70 ਸਾਲ ਤੋਂ ਚੱਲਦਾ ਆ ਰਿਹਾ ਇਹ, ਕੋਈ ਇਹ ਤਾਂ ਹੈ ਨਹੀਂ ਕਿ ਮੈਂ ਕੋਈ ਨਵਾਂ ਲਾਇਸੈਂਸ ਅਪਲਾਈ ਕੀਤਾ, ਬਸ ਬਾਬੇ ਦੀ ਕਿਰਪਾ, ਤੁਹਾਡਾ ਪਿਆਰ, ਤੁਹਾਡਾ ਮੁਹੱਬਤ। ਅਸੀਂ ਕਹਿੰਦੇ ਹਾਂ ਬਾਈ ਮੰਨਾ ਬਾਈ ਤੁਸੀਂ ਲੱਗੇ ਰਹੋ, ਇੱਧਰ ਅਸੀਂ ਆਪਣੇ ਸਤਿਗੁਰੂ ਨੂੰ ਧਿਆ ਕੇ ਆ ਜਾਂਦੇ ਹਾਂ ਤੇ ਦੇਖਦੇ ਹਾਂ ਭੱਜਦੇ ਹਨੂਮਾਨ ਇੱਕ ਹੋ ਜਾਏ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
5: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
1: ਵੈਲਕਮ ਬੈਕ, 7:38 ਕੋ ਸੈਕਿੰਡ ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਲਗਭਗ ਕੋਈ ਅੱਧੇ ਘੰਟੇ ਵਾਸਤੇ ਜੁੜ ਚੁੱਕੇ ਨੇ, ਕਰਾਂਗੇ ਉਹਨਾਂ ਨਾਲ ਗੱਲਬਾਤ। ਉਸ ਤੋਂ ਬਾਅਦ ਇੱਕ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਹੋਰ, ਤੇ ਫਿਰ ਤੁਹਾਡੇ ਨਾਲ ਮਿੰਟੂ ਗੁਰਸਰੀਆ ਵੀ ਹਾਜ਼ਰ ਹੋਣਗੇ। ਅੱਜ ਵੀਰਵਾਰ ਹੈ ਤੇ ਕੱਲ ਦੇ ਪ੍ਰੋਗਰਾਮ ਦੇ ਵਿਚ ਅਸੀਂ ਨੋ ਇੰਗਲਿਸ਼ ਵਿਦ ਇਨ 1 ਮਿੰਟ ਸ਼ੁੱਕਰਵਾਰ ਪਲੇਅ ਕਰਦੇ ਹੋ, ਕੁਝ ਹਾਸਾ ਠੱਠਾ ਕਰਦੇ ਆ, ਉਹਦੇ ਵਿਚ ਵੀ ਤੁਸੀਂ ਸ਼ਾਮਲ ਹੋਣਾ। 905-813-1320 YouTube ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰ ਲਓ, ਧੰਨਵਾਦੀ ਹੋਵਾਂਗੇ। ਕੈਨੇਡਾ ਵਾਈਡ 647-910-1320, USA 641-741-1919। ਅੱਜ ਕੱਲ ਬਜੁਰਗਾਂ ਦੇ ਕੋਲ ਵੀ ਆਈਫੋਨ ਹੈ, ਸਮਾਰਟਫੋਨ ਹੈ, ਹਾਂਜੀ, ਤੇ ਐਪ ਡਾਊਨਲੋਡ ਕਰਦਿਆ ਕਰੋ, ਘਰੇ ਇੰਟਰਨੈਟ ਤਾਂ ਹੈ ਹੀ ਹੈ ਸਾਰਿਆਂ ਦੇ, ਜਿੱਥੇ ਕਿਤੇ ਕਿਰੜ ਕਿਰੜ ਪਿਰੜ ਪਿਰੜ ਕਰਦਾ ਉੱਥੇ CGMR 1320 ਦਾ ਐਪ ਡਾਊਨਲੋਡ ਕਰ ਦਿਓ, ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਦਿਓ। ਉਹਨਾਂ ਨੂੰ ਸਿਰਫ ਸਿਖਾਉਣਾ ਹੀ ਆ, ਮਾੜਾ ਜਿਹਾ ਸਿਆਣੇ ਨੇ ਬਜੁਰਗ ਸਾਡੇ ਸੀਨੀਅਰ, ਉਹਨਾਂ ਨੂੰ ਕਹਿਣਾ ਬਾਪੂ ਜੀ ਬਸ ਤੁਸੀਂ ਆ ਜਿੱਥੇ ਲਿਖਿਆ ਨਾ ਆਰ ਤੇ ਪੀ ਤੇ ਉਂਗਲ ਮਾਰਨੀ ਆ ਤੇ ਰੇਡੀਓ ਚਾਲੂ ਹੋ ਜਾਣਾ ਤੇ ਕ੍ਰਿਸਟਲ ਕਲੀਅਰ ਸੁਣਨਗੇ ਨਾਲੇ, ਨੋ ਪ੍ਰੋਬਲਮ। 905-813-1320। ਕਿਦਾ ਸਾਹਿਬ ਲੰਘ ਗਿਆ, ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
22: ਸਤਿ ਸ੍ਰੀ ਅਕਾਲ ਚੌਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਅੰਜੂ ਜੀ,
21: ਸਤਿ ਸ੍ਰੀ ਅਕਾਲ ਅਕੀਦਾ ਜੀ,
1: ਕੀ ਹਾਲ ਚਾਲ, ਠੀਕ ਠਾਕ ਹੋ?
22: ਵਧੀਆ ਚੌਲਾ ਸਾਹਿਬ, ਫਸਟ ਕਲਾਸ, ਫਸਟ ਕਲਾਸ।
1: ਕਹਿੰਦਾ ਜਿਨ੍ਹਾਂ ਦਾ ਧਨ ਸੀ ਕਾਲਾ ਰੰਗਦਾਰ ਹੋ ਗਿਆ,
22: ਕਿਆ ਬਾਤ ਹੈ,
1: ਸਾਡਾ ਸਫੈਦ ਪੈਸਾ ਬੇਕਾਰ ਹੋ ਗਿਆ। ਜਿਨ੍ਹਾਂ ਦਾ ਧਨ ਸੀ ਕਾਲਾ ਰੰਗਦਾਰ ਹੋ ਗਿਆ, ਸਾਡਾ ਸਫੈਦ ਪੈਸਾ ਬੇਕਾਰ ਹੋ ਗਿਆ, ਕੈਸਾ ਤੂਫਾਨ ਆਇਆ ਉਜੜੇ ਨਿਆਸ਼ੀਆਂ ਨੇ, ਗਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ। ਨੈਣਾ ਚੋ ਤਾਂ ਸਮੁੰਦਰ ਚਿਹਰੇ ਤੇ ਮੁਸਕਣੀ ਏ। ਕਿੰਨਾ ਅਜੀਬ ਸਾਡਾ ਕਿਰਦਾਰ ਹੋ ਗਿਆ ਅੱਜ ਕੱਲ, ਉਹ ਹੋ ਗਿਆ ਹੈ ਸਾਡੀ ਸਮਝ ਤੋਂ ਬਾਹਰ। ਮੌਸਮ ਦੇ ਵਾਂਗੂ ਹੁਣ ਤਾਂ ਦਿਲਦਾਰ ਹੋ ਗਿਆ, ਉਹਦੇ ਤੇ ਕਰ ਸਕਾਂਗੇ ਵਿਸ਼ਵਾਸ ਕੀ ਸੁਮੇਰਾ। ਅੱਜ ਕੱਲ ਦੋਸਤ ਮਿੱਤਰ ਸਨੇਹੀ ਭੈਣ ਭਰਾ ਤੁਹਾਨੂੰ ਕਿਤੇ ਇਹੋ ਜਿਹੇ ਵੀ ਮਿਲਣਗੇ ਤੁਹਾਡੇ ਮੂੰਹ ਤੇ ਕੁਛ ਹੋਰ ਤੇ ਉੱਥੇ ਜਾ ਕੇ ਕੁਝ ਹੋਰ ਏ ਉਹਨਾਂ ਵਾਸਤੇ, ਉਹਦੇ ਤੇ ਕਰ ਸਕਾਂਗੇ ਵਿਸ਼ਵਾਸ ਕੀ ਸੁਮੇਰਾ। ਲੱਗਦਾ ਹੈ ਹੁਣ ਤਾਂ ਉਹ ਵੀ ਜਨਾਬ ਸਰਕਾਰ ਹੋ ਗਿਆ, ਸਰਕਾਰ ਹੋ ਗਿਆ। ਸਿਮਰਤ ਸੁਮੇਰਾ ਸਾਹਿਬ ਦੀਆਂ ਨੇ 17 ਦੇ ਨਾਲ। ਲਓ ਫਿਰ ਲੇਡੀਜ਼ ਫਸਟ ਵੇਖਦੇ ਆਂ, ਅੰਜੂ ਜੀ ਕੀ ਸਵਾਲ ਕਰਦੇ ਨੇ
21: ਜੀ। ਅਕੀਦਾ ਜੀ ਇੱਕ ਵਾਰੀ ਫਿਰ ਤੋਂ ਜਿਹੜੀ ਸੀਜੇਪੀ ਏ ਉਹ ਫਿਰ ਤੋਂ ਲਹਿਰਾਂ ਦੇ ਵਿੱਚ ਹੈਗੀ। ਸੀਜੇਪੀ ਦੇ ਫਾਊਂਡਰ ਮੁਖੀ ਦੀਪਿਕੇ ਨੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਤੋਂ ਅਸਤੀਫਾ ਮੰਗਿਆ ਕਿ 48 ਘੰਟੇ ਚ ਅਸਤੀਫਾ ਦੇ ਦਿਓ। ਕੀ ਚਰਚਾ ਚੱਲ ਰਹੀ ਇਸ ਦੀ?
22: ਇਹ ਅਸਲ ਚ ਨਾ ਜੀ, ਜਿਹੜਾ ਦੀਪਿਕੇ ਤੇ ਉਸਦੇ ਦੋ ਬੁਲਾਰਿਆਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ, ਮੁੱਦਾ ਬੜਾ ਵੱਡਾ ਹੈਗਾ ਇਹ। ਇਸ ਟਾਈਮ ਮੁੱਦਾ ਵੱਡਾ ਇਸ ਕਰਕੇ ਬਣ ਗਿਆ ਕਿਉਂਕਿ ਸਾਰੇ ਵਿਰੋਧੀ ਦਲ ਜਿਹੜੇ ਹੈਗੇ ਆ ਉਹ, ਤੇ ਦੀਪਿਕੇ ਦੀ ਪਾਰਟੀ ਹੋ ਗਈ, ਕਾਕਰੋਚ ਜਨਤਾ ਪਾਰਟੀ, ਉਹ ਸਾਰਿਆਂ ਨੇ ਇਕੱਠੇ ਹੋ ਕੇ ਗਿਆਨੇਸ਼ ਕੁਮਾਰ, ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਘੇਰਿਆ ਹੈਗਾ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਹੜਾ ਚੋਣ ਕਮਿਸ਼ਨ ਹੈਗਾ, ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ, ਉਹ ਦੇਸ਼ ਧੋ ਕਰ ਰਿਹਾ, ਉਹ 48 ਘੰਟਿਆਂ ਵਿੱਚ ਉਹਦਾ ਅਸਤੀਫਾ ਹੋਣਾ ਚਾਹੀਦਾ ਤੇ ਉਸ ਨੂੰ ਗ੍ਰਿਫ਼ਤਾਰ ਵੀ ਕਰਨਾ ਚਾਹੀਦਾ, ਉਹਦੇ ਖਿਲਾਫ ਦੇਸ਼ ਧੋ ਦਾ ਕੇਸ ਦਰਜ ਕਰਨਾ ਚਾਹੀਦਾ। ਇਹ ਸਿੱਧੇ ਤੌਰ ਤੇ ਦੀਪਿਕੇ ਨੇ ਗੱਲ ਆਖੀ ਆ ਤੇ ਜੇ ਤੁਸੀਂ 48 ਘੰਟਿਆਂ ਵਿੱਚ ਅਸਤੀਫਾ ਨਹੀਂ ਦਿੰਦੇ ਤਾਂ ਅਸੀਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਾਂਗੇ ਤੇ ਦਿੱਲੀ ਦੇ ਜੰਤਰ ਮੰਤਰ ਤੇ ਬਹਿ ਕੇ ਅਸੀਂ ਜਿਹੜਾ ਉਹ ਬੜਾ ਵੱਡਾ ਅੰਦੋਲਨ ਸ਼ੁਰੂ ਕਰਾਂਗੇ, ਇਹ ਗੱਲ ਆਖੀ ਆ। ਉਹਨੇ ਇਹ ਵੀ ਗੱਲ ਆਖੀ ਆ ਕਿ ਦੇਖੋ ਸਾਨੂੰ ਹੁਣ ਸੁਪਰੀਮ ਕੋਰਟ ਨੂੰ ਵੀ ਚੁੱਪ ਨਹੀਂ ਰਹਿਣਾ ਚਾਹੀਦਾ, ਉਸ ਨੂੰ ਵੀ ਚੋਣ ਕਮਿਸ਼ਨ ਨਿਰਪੱਖ ਜਿਹੜੀ ਹੈਗੀ ਆ ਉਹ ਜਾਂਚ ਚੋਣ ਕਮਿਸ਼ਨ ਦੀ ਕਰਾਉਣੀ ਚਾਹੀਦੀ ਤੇ ਉਹਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ। ਬੇਸ਼ੱਕ ਸੁਪਰੀਮ ਕੋਰਟ ਪਹਿਲਾਂ ਕਹਿ ਹੀ ਚੁੱਕਿਆ ਇਸ ਗੱਲ ਨੂੰ ਤਾਂ ਲੈ ਕੇ ਕਿ ਚੋਣ ਕਮਿਸ਼ਨ ਸਿਰਫ ਇਹ ਨਾ ਹੋਵੇ ਕਿ ਹਾਂ ਰੌਲਾ ਪਾਵੇ ਲੋਕਾਂ ਦੇ ਵਿੱਚ, ਕਿਸੇ ਨਿਰਪੱਖ ਹਾਂ ਨਿਰਪੱਖ ਹਾਂ, ਨਿਰਪੱਖ ਤੁਸੀਂ ਨਜ਼ਰ ਵੀ ਆਉਣੇ ਚਾਹੀਦੇ ਹੋ। ਜੇ ਤੁਸੀਂ ਨਿਰਪੱਖ ਨਜ਼ਰ ਨਹੀਂ ਲੋਕਾਂ ਵਿੱਚ ਆ ਰਹੇ, ਇਹਦਾ ਮਤਲਬ ਇਹ ਹੈ ਕਿ ਤੁਸੀਂ ਨਿਰਪੱਖ ਨਹੀਂ ਹੈਗੇ। ਤੇ ਦੂਜੇ ਪਾਸੇ ਜਿਹੜਾ ਇਹ ਸੀਜੇ ਡੀਪੀਕੇ ਹੈਗਾ ਸੀਜੇਪੀ ਦਾ, ਉਸਨੇ ਇੱਕ ਸਵਾਲ ਹੋਰ ਖੜਾ ਕੀਤਾ, ਕਹਿੰਦੇ ਵੀ ਦੇਖੋ ਜਿਹੜਾ ਕਿ ਮੁੱਖ ਮੰਤਰੀ ਸੀਗਾ ਉਧਵ ਠਾਕਰੇ ਮਹਾਰਾਸ਼ਟਰ ਦਾ, ਤੁਸੀਂ ਉਹਨੂੰ ਬਹੁਤ ਵੱਡੇ ਪੱਧਰ ਤੇ ਜੀਰੋ ਕੀਤਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਜੀਰੋ ਕੀਤਾ, ਐਮ ਕੇ ਸਟਾਲਨ ਸੀ ਮੁੱਖ ਮੰਤਰੀ ਉਹਨੂੰ ਤੁਸੀਂ ਹਰਾਇਆ ਜੀਰੋ ਕੀਤਾ, ਪਿਨਰਾਈ ਵਿਜੇਜਨ ਨੂੰ ਵੀ ਤੁਸੀਂ ਹਰਾਇਆ ਜੀਰੋ ਕੀਤਾ, ਅਰਵਿੰਦ ਕੇਜਰੀਵਾਲ ਨੂੰ ਵੀ ਤੁਸੀਂ ਹਰਾਇਆ ਜੀਰੋ ਕੀਤਾ, ਤੇ ਜਿਹੜੀ ਮਮਤਾ ਬੈਨਰਜੀ ਸੀਗੀ ਉਹਨੂੰ ਤੁਸੀਂ ਹਰਾ ਕੇ ਜੀਰੋ ਕੀਤਾ। ਇਹ ਬਹੁਤ ਇਹ ਕੋਈ ਸੰਯੋਗ ਨਹੀਂ ਅਸੀਂ ਕਹਿ ਸਕਦੇ, ਇਹ ਸੰਯੋਗ ਨਹੀਂ ਹੈਗਾ ਕਿ ਸਾਰੇ ਮੁੱਖ ਮੰਤਰੀ ਜਿਹੜੇ ਤੁਹਾਡੇ ਵਿਰੁੱਧ ਬੋਲਦੇ ਸੀਗੇ ਸਾਰੇ ਤੁਸੀਂ ਹਰਾਤੇ, ਇਹ ਕੋਈ ਸਿੰਪਲ ਸੰਯੋਗ ਨਹੀਂ ਹੈਗਾ। ਇਹਦੇ ਪਿੱਛੇ ਚੋਣ ਕਮਿਸ਼ਨ ਦਾ ਬਹੁਤ ਵੱਡਾ ਹੱਥ ਹੈਗਾ, ਇਹ ਗੱਲ ਆਖੀਏ ਸਿੱਧੇ ਤੌਰ ਤੇ ਡੀਪੀਕੇ ਨੇ। ਦੂਜੀ ਗੱਲ ਇਹ ਵੀ ਹੈ ਕਿ ਡੀਪੀਕੇ ਨੇ ਇਹ ਵੀ ਗੱਲ ਕਹਿਤੀ ਆ ਕਿ ਜੇ ਤੁਸੀਂ ਅਜਿਹੇ ਸਮੇਂ ਦੇ ਵਿੱਚ ਵੀ ਆਪਣੇ ਅਹੁਦੇ ਤੇ ਰਹਿ ਟਿਕੇ ਰਹਿ ਸਕਦੇ ਹੋ ਰਹੋਗੇ ਤਾਂ ਸਾਡੀ ਅਗਲੀ ਕਾਰਵਾਈ ਦਾ ਤੁਸੀਂ ਬੜੇ ਵੱਡੇ ਪੱਧਰ ਤੇ ਆਪਣਾ ਸਾਹਮਣਾ ਕਰੋਗੇ। ਰਾਹੁਲ ਗਾਂਧੀ ਨੇ ਕੱਲ ਬਿਆਨ ਦਿੱਤਾ ਇਸੇ ਮੁੱਦੇ ਤੇ, ਕਹਿੰਦੇ ਮੋਦੀ ਸ਼ਾਹ ਤੇ ਮੁੱਖ ਚੋਣ ਕਮਿਸ਼ਨ ਦੇਸ਼ ਧਰੋਹ ਦਾ ਕੰਮ ਕਰ ਰਹੇ ਨੇ, ਉਹ ਦੇਸ਼ ਧਰੋਹੀ ਨੇ। ਵੈਸੇ ਚਾਵਲਾ ਸਾਹਿਬ ਇਹ ਵੀ ਇਹ ਗੱਲ ਕਹੀ ਅੰਜੂ ਜੀ ਕਿ ਗਿਆਨੇਸ਼ ਕੁਮਾਰ ਦੇ ਖਿਲਾਫ਼ ਪਹਿਲਾਂ ਹੀ 73 ਸੰਸਦ ਮੈਂਬਰਾਂ ਦਾ ਜਿਹੜਾ ਕਿ ਨੋਟਿਸ ਸੀਗਾ ਉਹ ਦਿੱਤਾ ਹੋਇਆ, ਉਹਦੇ ਪੈਂਡਿੰਗ ਹੀ ਪਿਆ, ਉਹ ਪੈਂਡਿੰਗ ਪਿਆ ਅਜੇ ਵੀ, ਅਜੇ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਭਾਰਤ ਜਿਵੇਂ ਚੱਲ ਰਿਹਾ, ਜਿਵੇਂ ਭਾਰਤ ਇਸ ਸਮੇਂ ਇਹਨਾਂ ਹਾਲਾਤਾਂ ਦੇ ਵਿੱਚ ਚੱਲ ਰਿਹਾ, ਉਹ ਉਸਨੂੰ ਇਹ ਕਿਹਾ ਜਾਣਾ ਚਾਹੀਦਾ ਕਿ ਜੇਕਰ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਬੀਜੇਪੀ ਸਰਕਾਰ ਲਈ ਬੜੀ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਵੈਸੇ ਗਿਆਨੇਸ਼ ਕੁਮਾਰ ਤਾਂ ਜੱਦ ਵਿੱਚ ਆ ਹੀ ਗਿਆ, ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਪਵੇਗਾ, ਅੱਜ ਨੀ ਪਲਕ ਨੀ ਕੱਲ। ਵੈਸੇ ਮੋਦੀ ਜੀ ਦਾ ਖਾਸ ਬੰਦਾ ਹੈ, ਜਿਵੇਂ ਕਿ ਦੀਪਕੇ ਕਹਿੰਦੇ ਆ, ਕਹਿੰਦੇ ਕਮਾਲ ਦੀ ਗੱਲ ਆ ਕਿ ਜੋ ਇਹਦੀ ਇੱਕ ਇੰਨਾ ਗੱਲ ਨੀ ਕਿ ਸਿਰਫ ਗਿਆਨੇਸ਼ ਹੀ ਕਰ ਰਿਹਾ ਸਾਰਾ ਕੁਛ, ਇਹ ਗਿਆਨੇਸ਼ ਦਾ ਰਿਮੋਟ ਕੰਟਰੋਲ ਹੈ ਕਿਸੇ ਬੰਦੇ ਕੋਲ, ਜਿਹੜੇ ਕਿ ਦੋ ਬੰਦੇ ਨੇ ਉਹ ਬੰਦੇ ਨੂੰ ਚਲਾ ਰਹੇ ਨੇ, ਤੇ ਇਹ ਰਿਮੋਟ ਕੰਟਰੋਲ ਜਿਹੜਾ ਹੈਗਾ ਬੜਾ ਖਤਰਨਾਕ ਤਰੀਕੇ ਦਾ ਹੈਗਾ, ਜਿਹੜਾ ਜਿਹੜੇ ਕਿ ਇਹ ਬੰਦੇ ਵੀ ਨਹੀਂ ਬਚਣੇ ਚਾਹੀਦੇ। ਵੈਸੇ ਨਾ ਜੇ ਆਪਾਂ ਆਮ ਤੌਰ ਤੇ ਗੱਲ ਕਰਦੇ ਹਾਂ ਅੰਜੂ ਜੀ ਕਿ ਭਾਜਪਾ ਨੇ ਚੋਣ ਕਿੱਦਾਂ ਲੜੀ ਆ ਪਿਛਲੀ, ਭਾਜਪਾ ਨੇ ਜਿਵੇਂ ਕਿ ਅਸਾਮ ਦੇ ਵਿੱਚ ਹੋ ਗਈ, ਕੇਰਲ ਵਿੱਚ ਹੋ ਗਈ, ਤਾਮਿਲਨਾਡੂ ਹੋ ਗਈ, ਪੁਡੂਚੇਰੀ, ਪੱਛਮ ਬੰਗਾਲ, ਇਹਨਾਂ ਪੰਜਾਂ ਛੀਆਂ ਰਾਜਾਂ ਦੇ ਵਿੱਚ ਦੀ ਚੋਣ ਗਿਆਨੇਸ਼ ਕੁਮਾਰ ਵੱਲੋਂ ਹੀ ਕਰਾਈ ਗਈ ਆ ਤੇ ਅਭਿਜੀਤ ਡੀਪੀਕੇ ਨੇ ਇਹਨਾਂ ਚਾਰੇ ਪੰਜੇ ਰਾਜਾਂ ਦੀ ਚੋਣ ਨੂੰ ਰੱਦ ਕਰਕੇ ਇੱਥੇ ਚੋਣਾਂ ਜਿਹੜੀਆਂ ਹੈਗੀਆਂ 2023 ਤੋਂ ਪਹਿਲਾਂ ਦੀ ਵੋਟਰ ਸੂਚੀ ਅਨੁਸਾਰ ਕਰਾਉਣ ਦੀ ਮੰਗ ਵੀ ਕੀਤੀ ਹੈ।
1: ਕਪਿਲ ਸਿੱਬਲ ਨੇ ਵੀ ਇਹ ਮੰਗ ਕੀਤੀ ਹੈ। ਇਹਦਾ ਗਿਆਨੇਸ਼ਵਰ ਦੀ ਗ੍ਰਿਫਤਾਰੀ ਦੀ ਤਾਂ ਆਵਾਜ਼ ਸਾਰੀਆਂ ਵਿਰੋਧੀ ਧਿਰਾਂ ਵੀ ਉਠਾ ਰਹੀਆਂ ਨੇ, ਪਬਲਿਕ ਲੈਵਲ ਤੇ ਵੀ ਰੋਹ ਜਿਹੜਾ ਹੈ ਉਹ ਹੁਣ ਹੋ ਚੁੱਕਾ ਹੈ। ਅੱਛਾ, ਇੱਕ ਸਾਡੇ ਕੋਲ ਹੈ ਵੈਸੇ ਵੀਡੀਓ, ਅੱਜ ਫਿਰ ਵੀਡੀਓ ਆ ਗਈਆਂ ਈਵੀਐਮ ਮਸ਼ੀਨਾਂ ਦੀਆਂ, ਤੇ ਉਹਦੇ ਵਿੱਚ ਜੇ ਉਹ ਬੰਦੇ ਜਿਹੜੇ ਦਿਖਾ ਰਹੇ ਨੇ ਕਿ ਈਵੀਐਮ ਮਸ਼ੀਨਾਂ ਏਦਾਂ ਕੰਮ ਕਰਦੀਆਂ ਨੇ ਤੇ ਉਹਨੂੰ ਇਹ ਨਕਾਰ ਰਹੇ ਨੇ, ਤੇ ਇਹਦਾ ਮਤਲਬ ਏਦਾਂ ਦੀ ਸੈਟਅਪ ਜਿਹੜੀ ਈਵੀਐਮ ਮਸ਼ੀਨਾਂ ਦੇ ਵਿੱਚ ਹੋ ਸਕਦੀ ਹੈ, ਅਸੀਂ ਨੀ ਕਹਿੰਦੇ ਕਿ ਹੁੰਦੀ ਹੈ ਪਰ ਹੋ ਸਕਦੀ ਦਾ ਸ਼ੱਕ ਹੈ, ਉਹਨਾਂ ਨੂੰ ਦੂਰ ਕਰਨਾ ਚਾਹੀਦਾ ਕਿ ਬਟਨ ਵੋਟਾਂ ਜਿਹੜੀਆਂ ਨੇ ਦੋ ਇੱਕੋ ਪਾਰਟੀ ਨੂੰ ਪੈ ਰਹੀਆਂ ਨੇ, ਪਰਚੀ ਜਿਹੜੀ ਹੈ ਸਾਹਮਣੇ ਦਿਖਾਈ ਦੇ, ਜਿਹੜੀ ਸਲਿੱਪ ਆ ਉਹ ਉਹੀ ਦਿਖਾਈ ਦੇ ਰਹੀ ਜਿਹਨੂੰ ਵੋਟ ਪਾ ਰਹੀ ਹੈ, ਪਰ ਜਦੋਂ ਪਰਚੀਆਂ ਐਕਚੁਅਲੀ ਗਿਣਤੀ ਕਰਦੇ ਆ ਉਹ ਦੋ ਵੋਟਾਂ ਇੱਕ ਇੱਕ ਨੂੰ ਪਈ ਹੁੰਦੀ, ਇੱਕ ਇੱਕ ਨੂੰ ਪਈ ਹੁੰਦੀ। ਜੇ ਉਹ ਦਿਖਾ ਰਹੇ ਨੇ ਵੀਡੀਓ ਦੇ ਉੱਤੇ ਬੰਦੇ ਤੇ ਜੇ ਉਹ ਗਲਤ ਨੇ ਤੇ ਉਹਨਾਂ ਤੇ ਕੇਸ ਹੋਣੇ ਚਾਹੀਦੇ ਨੇ, ਤੇ ਜੇ ਉਹ ਗਲਤ ਨਹੀਂ ਹਨ ਤੇ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਕਿ ਇਹ ਤਾਂ ਫਿਰ ਲੋਕਤੰਤਰ ਦੇ ਨਾਲ ਸਿੱਧਾ ਹੀ ਧੱਕਾ। ਪਰ ਇਹ ਵੀ ਗੱਲ ਜਿਹੜੀ ਹੈ ਨਕਾਰ ਰਹੇ ਨੇ ਨਾ ਜੀ ਗਿਆਨੇਸ਼ਵਰ ਸਾਹਿਬ, ਤੇ ਹੁਣ ਲੋਕ ਲਹਿਰ ਵੇਖੋ ਕੀ ਕਰਦੀ ਹੈ, ਕਿਉਂਕਿ ਜੋ ਉਹਨਾਂ ਨੇ ਕੀਤਾ ਆਖਰ ਜਿਹੜੇ ਉਹਨਾਂ ਨੇ ਜਿਹੜੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਦੇ ਨਾਂ ਜ਼ਿਕਰ ਜਿਹੜੇ ਵੱਡੀਆਂ ਵੱਡੀਆਂ ਪਾਰਟੀਆਂ ਦੇ ਕੀਤੇ ਨੇ ਦੀਪਿਕੇ ਨੇ, ਉਹ ਤੱਥਾਂ ਦੇ ਆਧਾਰ ਤੇ ਕੀਤੇ ਨੇ, ਤਾਂ ਕਦੀ ਹੋ ਨਹੀਂ ਸਕਦਾ ਕਿ ਸਾਰਿਆਂ ਨੂੰ ਖੂੰਜੇ ਲਾਏ ਚੱਲੋ ਕਿ ਸਾਰੇ ਹੀ ਖਰਾਬ ਨੇ, ਬਸ ਇੱਕੋ ਹੀ ਪਾਰਟੀ ਸਹੀ ਹੈ। ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ।
4: ਹੈਲੋ ਚਮਲਾ ਸਰ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
4: ਭੈਣ ਜੀ ਨੂੰ ਵੀ, ਸਤਿ ਸ੍ਰੀ ਅਕਾਲ ਔਰ ਭਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ। ਚਮਲਾ ਸਾਹਿਬ, ਪ੍ਰਸ਼ਨ ਇਹ ਉੱਠਦਾ ਹੈਗਾ ਕਿ ਜਦ ਸਾਡੇ ਇੱਕ ਸੰਵਿਧਾਨਿਕ ਪ੍ਰਤੀਕਿਰਿਆ ਹੈਗੀ ਆ ਕਿ ਤੁਸੀਂ ਮਹਾਅਭਿਯੋਗ ਚਲਾਓ ਜਾਂ ਉਹਨਾਂ ਨੂੰ ਸੁਪਰੀਮ ਕੋਰਟ ਚ ਲੈ ਕੇ ਜਾਓ ਤਾਂ ਤੁਹਾਡਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਣਾ ਹੈ, ਕਿਉਂਕਿ ਕਾਂਗਰਸ ਦੇ ਕੋਲ ਵੀ ਟੌਪ ਦੇ ਵਕੀਲ ਹੈਗੇ ਆ, ਜਿਸ ਤਰ੍ਹਾਂ ਮਨੂ ਸਿੰਘ ਵੀ ਹੈਗਾ ਆ ਔਰ ਉਹ ਤੋਂ ਬਾਅਦ ਕਪਿਲ ਸਿੱਬਲ ਹੈਗਾ, ਹੋਰ ਵੀ ਇਹਨਾਂ ਦੇ ਕੋਲ ਕਈ ਵਕੀਲ ਹੈਗੇ ਆ, ਤਾਂ ਹੱਲਾ ਮਚਾਉਣ ਦੇ ਨਾਲ ਕੁਛ ਨੀ ਹੁੰਦਾ ਸੜਕ ਦੇ ਉੱਤੇ, ਜਿਹੜਾ ਹੈਗਾ ਕਿ ਤੁਸੀਂ ਆਹ ਕਰ ਦੋ, ਨਹੀਂ ਕੁਛ ਨੀ, ਨਥਿੰਗ, ਲੀਗਲ ਕੰਮ ਕਰੋ ਤੁਸੀਂ, ਉਹਦੇ ਨਾਲ ਦੁਨੀਆਂ ਵੀ ਤੁਹਾਡੇ ਨਾਲ ਹੋਊਗੀ ਔਰ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋਗੇ ਕਿ ਅਸੀਂ ਲੀਗਲ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਹੈਗਾ। ਥੈਂਕ ਯੂ ਵੈਰੀ ਮਚ ਸਰ।
1: ਮਿਹਰਬਾਨੀ ਜੀ, ਵਧੀਆ ਆਈਡੀਆ ਜੀ। ਇਹਦੇ ਨਾਲ ਕੀ ਹੁੰਦਾ ਕਿ ਜਾਨੀ ਮਾਨੀ ਨੁਕਸਾਨ ਵੀ ਜਿਹੜਾ ਉਹਦਾ ਬਚਾਅ ਹੁੰਦਾ, ਪਰ ਕਾਨੂੰਨੀ ਨੁਕਤਾ ਨਿਗਾਹ ਤੋਂ ਤੁਸੀਂ ਗੱਲ ਕੀਤੀ ਹੈ। ਹਾਂਜੀ,
22: ਘੱਟ ਪੜ੍ਹਦੇ ਨੀ ਆਪਣੇ ਕੋਲਡਰ ਜੀ, ਘੱਟ ਪੜ੍ਹਦੇ ਨੇ ਅਖਬਾਰਾਂ ਨੂੰ ਤੇ ਬਹੁਤ ਹੀ ਚਰਚਾ, ਬਹੁਤ ਹੀ ਆਪਣਾ ਡੀਪਲੀ ਨੀ ਗੱਲ ਕਰਦੇ। ਸੁਪਰੀਮ ਕੋਰਟ ਦੇ ਵਿੱਚ 28 ਤੋਂ ਲੈ ਕੇ 32 ਪਟੀਸ਼ਨਾਂ ਪੈ ਚੁੱਕੀਆਂ ਨੇ,
1: ਉਹੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ। ਚਲੋ ਇਹਨਾਂ ਦਾ ਪੁਆਇੰਟ ਵੱਖਰਾ ਜਿਹੜਾ ਉਹ ਮੁਜ਼ਾਹਰਿਆਂ ਤੋਂ ਇਹ ਗੱਲ ਕਹਿਣਾ ਚਾਹੁੰਦੇ ਹੋਣੇ ਆ, ਪਰ ਤੁਸੀਂ ਆਪਣੀ ਗੱਲ ਕਰੋ ਕਲੀਅਰ। ਕੋਈ
22: ਮੁਜ਼ਾਹਰੇ ਹੱਕ ਹੈ ਚਾਵਲਾ ਸਾਹਿਬ, ਭਾਰਤੀਆਂ ਦਾ ਮੁਜ਼ਾਹਰੇ ਹੱਕ ਹੈ ਤੇ ਇਹ ਚੋਣ ਕਮਿਸ਼ਨ ਥੋੜਾ ਤੈਅ ਕਰੇਗਾ ਜੀ ਮੁਜ਼ਾਹਰੇ ਨਾ ਕਰੋ, ਇਹ ਥੋੜਾ ਕੋਈ ਭਾਜਪਾ ਤੈਅ ਕਰੇਗੀ ਮੁਜ਼ਾਹਰੇ ਨਾ ਕਰੋ। ਇਹ ਜਦੋਂ ਤੁਸੀਂ ਦੇਸ਼ ਦੇ ਲੁੱਟ ਰਹੇ ਹੋ, ਦੇਸ਼ ਦੀ ਵੋਟਾਂ ਨੂੰ ਜਿਵੇਂ ਦੋਸ਼ ਲੱਗ ਰਹੇ ਨੇ, ਜਦੋਂ ਲੁੱਟ ਕੇ ਤੁਸੀਂ ਦੇਸ਼ ਦੇ ਉੱਪਰ ਤੁਸੀਂ ਰਾਜ ਕਰ ਰਹੇ ਹੋ ਤੇ ਬਹੁਤ ਘਟੀਆ ਤਰੀਕੇ ਨਾਲ ਰਾਜ ਕਰ ਰਹੇ ਹੋ, ਤੇ ਉਹ ਤੁਸੀਂ ਫਿਰ ਨਾਲ ਇਹ ਵੀ ਕਹਿੰਦੇ ਹੋ ਮੁਲਕ ਘਰੇ ਬੈਠਾ ਰਹੇ, ਮੁਲਕ ਅਦਾਲਤਾਂ ਵਿੱਚ ਜਾ ਕੇ ਧੱਕੇ ਖਾਵੇ ਉੱਥੇ, ਤੇ ਮੁਲਕ ਬਾਹਰ ਆਵੇ ਹੀ ਨਾ, ਇਹ ਤੁਸੀਂ ਚਾਹੁੰਦੇ ਹੋ? ਬਿਲਕੁਲ ਵੀ ਨਹੀਂ। ਇਹ ਲੋਕਾਂ ਨੂੰ ਬਾਹਰ ਆਉਣਾ ਹੀ ਪੈਣਾ।
1: ਕਾਲਰ ਨੂੰ ਇੰਨਾ ਦੱਸ ਦਿੰਦੇ ਆ ਕਿ ਪਹਿਲਾਂ ਹੀ ਜਿਵੇਂ ਦੱਸਿਆ 73 ਮੈਂਬਰ ਜਿਹੜੇ ਨੇ ਉਹਨਾਂ ਨੇ ਪਹਿਲਾਂ ਹੀ ਪਟੀਸ਼ਨਾਂ ਪਾਈਆਂ ਨੇ ਤੇ ਉਹਦਾ ਬਣਿਆ ਕੀ ਆ। ਹੁਣ ਗੱਲ ਇਹ ਆ ਕਿ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੁਜ਼ਾਹਰੇ ਹੁੰਦੇ ਨੇ, ਰੋਸ ਮੁਜ਼ਾਹਰੇ ਹੁੰਦੇ ਨੇ, ਲੋਕ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਪ੍ਰਦਰਸ਼ਨ ਕਰਦੇ ਨੇ, ਉੱਥੇ ਠੀਕ ਹੈ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਹੁੰਦਾ ਹੈ ਤੇ ਉਹਦੇ ਵਿੱਚ ਵੀ ਕੁਝ ਅਜਿਹੀਆਂ ਘਟੀਆ ਕਿਸਮ ਦੇ ਬੰਦੇ ਆ ਜਾਂਦੇ ਨੇ ਜਿਹੜੇ ਇਹਨੂੰ
22: ਭਾਜਪਾ ਤਾਂ ਕਹਿੰਦੀ ਹੈ ਨਾ ਜੀ ਕਿ ਚੋਣ ਕਮਿਸ਼ਨ ਨਿਰਪੱਖ ਹੈਗਾ, ਤੇ ਤੁਹਾਨੂੰ ਕੀ ਪਤਾ ਜੀ ਰੋਤੇ ਆਉਂਦੇ?
1: ਉਹ ਤਾਂ ਅਜੇ ਵੀ ਕਹਿ ਰਹੀ ਹੈ
22: ਉਹ ਨਿਰਪੱਖ ਹੈ ਚੋਣ ਕਮਿਸ਼ਨ ਦਾ, ਤੇ ਭਾਜਪਾ ਉਹਦੇ ਜੇ ਭਾਜਪਾ ਸ਼ੈਲਟਰ ਕਰ ਰਹੀ ਆ ਉਹਦਾ ਉਹਦਾ ਉਹਦਾ ਬੜੇ ਵੱਡੇ ਪੱਧਰ ਤੇ ਕਬਜ਼ ਬਣ ਰਹੀ ਆ ਚੋਣ ਕਮਿਸ਼ਨ ਦਾ, ਇਹਦਾ ਮਤਲਬ ਭਾਜਪਾ ਵੀ ਕਟਹਿਰੇ ਵਿੱਚ ਆ ਗਈ ਨਾ ਜੀ, ਤੇ ਉਹ ਕਹਿੰਦੀ ਹੈ ਵੀ ਤੁਸੀਂ ਉਹਨੂੰ ਕੀ ਲੋੜ ਹੈ ਜੀ ਰੋਡ ਤੇ ਆਉਣ ਦੀ, ਜਿਵੇਂ ਸਾਡੇ ਬਾਈ ਜੀ ਆਪਣਾ ਨੂੰ ਕਹਿ ਗਏ ਨੇ ਕਿ ਰੋਡ ਤੇ ਆਉਣ ਦੀ ਕੀ ਲੋੜ ਹੈ ਜੀ, ਐਵੇਂ ਉੱਥੇ ਜਾਣ ਦੀ ਕੀ ਲੋੜ ਆ, ਉਹਦਾ ਭਾਜਪਾ ਕਹਿੰਦੀ ਹੈ ਵੀ ਰੋਡਾਂ ਤੇ ਆਉਣ ਨੂੰ ਕੀ ਲੋੜ ਹੈ ਜੀ, ਚੋਣ ਕਮਿਸ਼ਨ ਨਿਰਪੱਖ ਹੈ ਜੀ ਤਾਂ। ਇਹ ਕੋਈ ਆਮ ਗੱਲ ਥੋੜਾ ਚਾਵਲਾ ਸਾਹਿਬ, ਦੇਸ਼ ਹੈ ਜੀ ਇਹ, ਭਾਰਤ ਆ ਜੀ, ਤੁਸੀਂ ਭਾਰਤ ਨੂੰ ਐਂ ਥੋੜਾ ਚਲਾ ਸਕਦੇ ਹੋ, ਤੇ ਇਹ ਇਹ ਬੇਸ਼ੱਕ ਪਹਿਲਾਂ ਵੀ ਗਲਤੀਆਂ ਕੀਤੀਆਂ ਗਈਆਂ ਹੋਣਗੀਆਂ, ਕੀਤੀਆਂ ਨੇ, ਪਰ ਤੁਸੀਂ ਐਡੇ ਲੈਵਲ ਤੇ ਕਿ ਚੋਣ ਕਮਿਸ਼ਨ ਹੀ ਆਪਣੇ ਕਬਜ਼ੇ ਚ ਕਰ ਲਓ, ਮਤਲਬ ਕਿ ਤੁਸੀਂ ਹੁਣ ਕਮਿਸ਼ਨ ਵੀ ਆਪਣੇ ਕਾਲਜ ਕਰ ਲੋ, ਇਹ ਕਹਾਣੀ ਹੈ ਚਾਵਲਾ ਸਾਹਿਬ ਜੇ ਤੂੰ ਸੁਣੀ ਹੋਏ ਪਹਿਲਾਂ ਜਦੋਂ ਨਾ ਇੱਥੇ ਇਹ ਵੈਸੇ ਨਾ ਇਹ ਕਿਤੇ ਬਹੁਤੀ ਮੈਂ ਦੰਤ ਕਥਾਵਾਂ ਤੇ ਮਿਲੀ ਹੈ ਕਹਾਣੀ ਇਹ, ਜਿਵੇਂ ਕਿ ਆਰੀਅਨ ਜਦੋਂ ਇੱਥੇ ਆਏ ਤੇ ਇੱਥੇ ਦੇ ਲੋਕ ਮੂਲ ਵਾਸੀ ਹੱਸਦੇ ਵੱਸਦੇ ਖੇਡਦੇ ਸੀਗੇ, ਤੇ ਆਰੀਅਨ ਨੇ ਉਹਨਾਂ ਦੀ ਬੜੀ ਰਿਸਰਚ ਕੀਤੀ, ਬੜੀ ਵੱਡੇ ਵੱਡੇ ਪੱਧਰ ਤੇ ਦੇਖਿਆ ਵੀ ਨਾ ਬੰਦਿਆਂ ਦੇ ਕਿਵੇਂ ਕਾਬਜ਼ ਹੋ ਸਕਦੇ ਆ। ਉਹ ਸਿੰਪਲ ਦਿਮਾਗ ਦੇ ਬੰਦੇ ਸੀਗੇ ਜਿਹੜੇ ਕਿ ਘੁੱਗ ਵੱਸਦੇ ਲੋਕ ਸੀਗੇ, ਤੇ ਉਹਨਾਂ ਨੇ ਸੋਚਿਆ ਵੀ ਇਹਨਾਂ ਦਾ ਇੱਕ ਮੁਖੀਆ ਹੈਗਾ, ਕੋਈ ਮੱਠ ਹੈਗਾ, ਕੋਈ ਇਹਨਾਂ ਦਾ ਮੰਦਰ ਵਰਗੀ ਚੀਜ਼ ਆ ਕੋਈ, ਤੇ ਉਸ ਨੂੰ ਉੱਤੇ ਬੈਠਾ ਇੱਕ ਪੁਜਾਰੀ, ਪੁਜਾਰੀ ਸ਼ਬਦ ਕਹਿ ਸਕਦੇ ਸੀ ਉਸ ਤੋਂ ਕੋਈ ਸ਼ਬਦ ਵੀ ਵਰਤਦੇ, ਪੁਜਾਰੀ ਦਾ ਕੰਮ ਹੈ ਕਿ ਉਹ ਸਾਲ ਬਾਅਦ ਇਹਨਾਂ ਦਾ ਮੁਖੀਆ ਚੇਂਜ ਕਰਦਾ, ਉਹ ਪੁਜਾਰੀ ਨੇ ਕਰਨਾ। ਤੇ ਉਹ ਜੰਗਲਾਂ ਵਿੱਚ ਰਹਿੰਦੇ ਸੀ ਲੋਕ ਤੇ ਇਕੱਠੇ ਹੁੰਦੇ ਸੀਗੇ ਉੱਥੇ, ਤੇ ਉਹ ਉਹਨਾਂ ਨੇ ਕਿਹਾ ਵੀ ਪੁਜਾਰੀ ਨੂੰ ਕਿਉਂ ਨਾ ਮਾਰ ਦਈਏ ਆਪਾਂ, ਤੇ ਉਹਨਾਂ ਨੇ ਪੁਜਾਰੀ ਨੂੰ ਰਾਤੋਂ ਰਾਤ ਜਿਹਦੇ ਦੂਜੇ ਦਿਨ ਹੋਣਾ ਸੀਗਾ ਉਹ ਫੈਸਲਾ ਹੋਣਾ ਸੀਗਾ ਕਿ ਇਸ ਇਲਾਕੇ ਦਾ ਮੁਖੀਆ ਫਲਾਣਾ ਹੈਗਾ, ਤਾਂ ਰਾਤੋਂ ਰਾਤ ਆਰੀਅਨ ਨੇ ਉਹ ਪੁਜਾਰੀ ਨੂੰ ਚੱਕ ਲਿਆ ਤੇ ਆਪਣਾ ਪੁਜਾਰੀ ਬਿਠਾ ਦਿੱਤਾ ਉੱਥੇ, ਤੇ ਸਵੇਰੀ ਮੁਖੀਆ ਚੇਂਜ ਕਰਤਾ। ਤੇ ਬਲਕਿ ਇਹ ਕਹਾਣੀ ਕੋਈ ਨੀ ਵੀ ਇਹਦੇ ਨਾਲ ਕੋਈ ਬਹੁਤ ਵੱਡੀ ਆਪਾਂ ਨੂੰ ਸਿੱਖਿਆ ਮਿਲਦੀ ਹੈ, ਪਰ ਇਹਦੇ ਨਾਲ ਇਹ ਗੱਲ ਜ਼ਰੂਰ ਸਾਬਤ ਹੁੰਦੀ ਆ, ਅੱਜ ਦਾ ਵੀ ਗੱਲ ਇਹੀ ਕੀਤਾ ਹੋਇਆ ਮੋਦੀ ਜੀ ਨੇ, ਉਹੀ ਬੰਦੇ ਨੂੰ ਅਗਵਾ ਕਰ ਲਿਆ ਜਿਹੜਾ ਬੰਦਾ ਭਾਰਤ ਦੀਆਂ ਰਾਜ ਕਰਨ ਵਾਲੀ ਤਾਕਤ ਨੂੰ ਤੈਅ ਕਰਦਾ, ਉਹ ਬੰਦਾ ਹੀ ਅਗਵਾ ਕਰ ਲਿਆ ਮੋਦੀ ਜੀ ਨੇ। ਮੈਂ
1: ਜਿਸ ਤਰੀਕੇ ਨਾਲ ਉਹਦੀ ਚੋਣ ਹੋਈ ਆ ਉਹ ਵੀ ਸ਼ੰਕੇ ਖੜੇ ਕਰਦੀ ਆ ਜੀ, ਜਿਸ ਤਰੀਕੇ ਦੇ ਨਾਲ ਉੱਥੇ ਵਿਰੋਧੀ ਧਿਰ ਦੇ ਲੀਡਰ ਦੇ ਨਾਲ ਨਾਲ ਜਿਵੇਂ ਇਹਨੂੰ ਸੈਟਅਪ ਕੀਤਾ ਗਿਆ, ਉਹਨੂੰ ਬਣਾਇਆ ਗਿਆ, ਉਹ ਮੈਨਾ ਮਾਨੂ ਵਾਲੀ ਸਥਿਤੀ ਦੇ ਵਿੱਚ ਆ, ਵਿਰੋਧੀ ਧਿਰ ਦੀਆਂ ਪਾਰਟੀਆਂ ਨਾਲ ਤਾਂ ਮੁਲਾਕਾਤ ਹੀ ਕਰਕੇ ਖੁਸ਼ ਨੀ, ਜਦੋਂ ਕਿ ਉਹ ਸਰਬ ਸਾਂਝਾ, ਦੇਸ਼ ਦੇ ਟੈਕਸ ਪੇਅਰਾਂ ਦਾ ਪੈਸਾ ਉਹਨੂੰ ਮਿਲਦਾ, ਤਨਖਾਹ ਉਹਨੂੰ ਮਿਲਦੀ ਹੈ, ਅਪੋਜੀਸ਼ਨ ਨੂੰ ਵੀ ਉਨਾ ਹੱਕ ਉਹਨੂੰ ਮਿਲਦਾ, ਅਪੋਜੀਸ਼ਨ ਨੂੰ ਤਾਂ ਮਿਲਦਾ ਹੀ ਨਹੀਂ। ਮੇਰੇ ਕੋਲ ਤਿੰਨ ਲਾਈਨਾਂ ਨੇ ਤੇ ਉਸ ਤੋਂ ਬਾਅਦ ਫੈਗਨੀਆਂ ਜਿਹੜੀ ਸਵਾਲ ਕਰਾਂਗੇ। ਵੈਲਕਮ ਜੀ।
7: ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ੍ਰੀ ਅਕਾਲ।
7: ਦੇਖੋ ਜੀ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਜੀ, ਗਿਆਨੇਸ਼ਵਰ ਕੁਮਾਰ ਜੀ ਆਪਣੇ ਅਮਿਤ ਸ਼ਾਹ ਜੀ ਦੇ ਸੈਕਟਰੀ ਹੁੰਦੇ ਸੀਗੇ ਕੋਆਪਰੇਟਿਵ ਮਿਨਿਸਟਰ ਦੇ, ਪਹਿਲੀ ਗੱਲ ਤਾਂ ਜੀ ਉੱਥੋਂ ਇਹਨਾਂ ਨੇ ਬਣਾਇਆ ਚੀਫ ਇਲੈਕਸ਼ਨ ਕਮਿਸ਼ਨਰ। ਹੁਣ ਤੁਸੀਂ ਆਪ ਸੋਚ ਲਓ ਜਾਂ ਉਹਦਾ ਸੈਕਟਰੀ ਹੋਊਗਾ ਕਿਉਂ ਬਣਾਇਆ ਜਾਊਗਾ ਜੀ, ਮਤਲਬ ਹੋਊਗਾ ਤਾਂ ਹੀ ਬਣਾਇਆ ਜੀ। ਉਹਨਾਂ ਦੀ ਕੁੜੀ ਦੇਖੋ ਆਪਣਾ ਨੋਇਡਾ ਦੀ DM ਹੈ ਜੀ।
1: ਅੱਛਾ ਪਿਆ ਉਹਨਾਂ ਦਾ ਸਾਰਾ
7: ਬਾਇਓ
1: ਡਾਟਾ ਛਪਿਆ ਹੈ ਜੀ।
7: 500 ਕਰੋੜ ਦਾ ਰੋਜ਼ ਦਾ ਟ੍ਰਾਂਜੈਕਸ਼ਨ ਹੈ ਜੀ ਉੱਥੇ DM ਦੀ ਆਪਣਾ ਨੋਇਡਾ ਦੇ ਵਿੱਚ। ਸੋ ਜਿਹੜੀ ਗੱਲ ਇਹ ਜੀ ਆਪਾਂ ਕਹਿੰਦੇ ਦੇਖੋ ਗਿਆਨੇਸ਼ਵਰ ਕੁਮਾਰ ਦੇ ਹੱਥ ਕੁਛ ਨੀ, ਸਭ ਕੁਛ ਉਹ ਜੋ ਕਹਿੰਦੇ ਉਹ ਕਰ ਰਹੇ ਨੇ ਜੀ। ਮੈਂ ਵੀ ਇਹ ਬੜੀ ਚੰਗੀ ਗੱਲ ਜੀ, ਮੈਂ ਵੀ ਸੋਚਦਾ ਸੀ ਵੀ ਆਪਣੇ ਦੋ ਬੰਦੇ ਸੰਧੂ ਸਾਹਿਬ ਬੈਠੇ ਦੂਜੇ ਬੈਠੇ

0: ਸਤਿ ਸ੍ਰੀ ਅਕਾਲ ਬਾਈ ਜੀ।
1: ਸਤਿ ਸ੍ਰੀ ਅਕਾਲ।
0: ਇਹ ਦਿੱਲੀ ਜਿੱਦਾਂ ਅੱਗੇ ਸ਼ਿਕਾਗੋ ਕ੍ਰਾਈਮ ਸਿਟੀ ਹੁੰਦਾ ਸੀਗਾ ਆਪਣੇ ਅਮਰੀਕਾ ਦੇ ਵਿੱਚ, ਦਿੱਲੀ ਜਿਹੜਾ ਕਹਿ ਆ ਰੇਪ ਸਿਟੀ ਬਣਦਾ ਜਾਂਦਾ, ਕਿੱਦਾਂ ਸਾਹਿਬ ਨੂੰ ਪੁੱਛੋ ਵੀ ਮਤਲਬ ਇਸ ਪਾਸੇ ਨੂੰ ਬਈ ਜਾ ਰਹੀ ਹੈ ਜਿਹੜੀ ਸੋਚ ਹੈ ਅੱਜ ਕੱਲ ਦੀ।
1: ਚਲੋ ਇਹ ਤੁਹਾਡੀ ਗੱਲ ਦਾ ਜਵਾਬ ਲੈਣੇ, ਬ੍ਰਿਟਿਸ਼ ਕੋਲੰਬੀਆ ਤੋਂ ਤੁਸੀਂ ਕਾਲ ਕਰ ਰਹੇ ਹੋ, ਕਹਿੰਦੇ ਕਿ ਚੋਣਾਂ ਦਾ ਬਿਗਲ ਵੱਜ ਗਿਆ ਤੁਹਾਡਾ ਸਮੇਂ ਤੋਂ ਪਹਿਲਾਂ ਹੀ ਹੈ। ਹੈਲੋ, ਚਲੋ ਟੀਵੀ ਦੇਖਦੇ ਪਏ ਨੇ, ਖੈਰ ਦੁਬਾਰਾ ਕਰ ਲੈਣਗੇ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਵੀ ਕਈ ਕੁਝ ਹੋਣ ਵਾਲਾ ਹੁਣ। ਹਾਂਜੀ ਕਿਦਾ ਸਾਹਿਬ, ਰੇਪ ਸਿਟੀ?
2: ਬਿਲਕੁਲ ਰੇਪ ਦਾਦਾ, ਵੈਸੇ ਦਿੱਲੀ ਦੇ ਵਿਚ ਨਾ ਜੀ 12 ਦਿਨਾਂ ਦੇ ਵਿਚ ਕੱਲ ਚੌਥਾ ਨਾਬਾਲਗ ਕੁੜੀ ਦੇ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ। ਵਜ਼ੀਰਾਬਾਦ ਦੇ ਵਿਚ ਇੱਕ ਹੋਟਲ ਵਿਚ ਕਿਸੇ ਕੰਮ ਵਾਸਤੇ ਬੁਲਾਈ ਸੀ ਕੁੜੀ, ਉਹ ਤੇ ਉਸ ਨਾਲ ਰੇਪ ਕੀਤਾ ਗਿਆ। ਤੇ ਦੂਜੀ ਗੱਲ ਹੈ ਜੀ, NCVR ਦੀ ਰਿਪੋਰਟ ਹੈਗੀ ਆ ਕਿ 97% ਜਿਹੜਾ ਰੇਪ ਹੋ ਰਹੇ ਨੇ ਉਹ ਨਾਬਾਲਗਾ ਦੇ ਨਾਲ ਹੋ ਰਹੇ ਨੇ। 12 ਸਤੰਬਰ ਨੂੰ ਸਵਰੂਪ ਨਗਰ ਦਿੱਲੀ ਦੇ ਵਿਚ ਵੀ 16 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ। 16 ਸਤੰਬਰ ਨੂੰ ਸਦਰ ਬਾਜ਼ਾਰ ਵਿਚ 10 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ। 21 ਸਤੰਬਰ ਨੂੰ ਕਾਲਾ ਕਾਂਜੀ ਮੰਦਿਰ ਦੇ ਕੋਲ ਇੱਕ ਇਲਾਕਾ, ਉੱਥੇ 17 ਸਾਲ ਦੀ ਬੱਚੀ ਨਾਲ ਰੇਪ ਕੀਤਾ ਗਿਆ। ਇਹ ਹੁਣ ਦੀ ਗੱਲ ਆ, ਇਹ 12-13 ਦਿਨ ਦੀ ਗੱਲ ਆ, 12-13 ਦਿਨ ਦੇ ਵਿਚ ਹੀ ਇੰਨੇ ਹੋ ਗਏ। ਵੈਸੇ ਤਾਂ ਇੱਥੇ ਪਟਿਆਲੇ ਦੇ ਵਿਚ ਇੱਕ NIS ਹੈਗਾ ਜਿਹੜਾ ਕਿ ਆਪਣਾ ਨੈਸ਼ਨਲ ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਸਪੋਰਟਸ ਖੇਡ ਸੰਸਥਾਨ ਹੈਗਾ, ਬਹੁਤ ਵੱਡਾ ਹੈਗਾ, ਤੇ ਉੱਥੇ ਵੀ ਇੱਕ ਵਿਦੇਸ਼ੀ ਕੋਚ ਹੈਗਾ ਮਕਸਾਤ ਨੇ ਵੀ ਇੱਕ ਸਾਈਕਲਿੰਗ ਕਰਨ ਵਾਲੀ ਕੁੜੀ, ਜਿਹੜੀ ਕਿ ਅੰਤਰਰਾਸ਼ਟਰੀ ਪੱਧਰ ਤੇ ਸਾਈਕਲਿੰਗ ਕਰਨ ਵਾਲੀ ਬੱਚੀ ਸੀਗੀ 16 ਸਾਲ ਦੀ, ਉਸ ਨਾਲ ਰੇਪ ਕਰਨ ਦਾ ਦੋਸ਼ ਲੱਗਿਆ ਉਹਦੇ ਉੱਤੇ। ਇਹ ਪਟਿਆਲੇ ਵਿਚ ਵੀ ਘਟਨਾ ਰਹੀ ਸੀ, ਉਹ ਦਿੱਲੀ ਜਾ ਕੇ ਕਿਤੇ ਛੁਪਿਆ, ਪਤਾ ਲੱਗਿਆ ਪੁਲਿਸ ਨੇ ਫੜ ਵੀ ਲਿਆ। ਕੱਲ ਮਹਿਲਾ ਕਮਿਸ਼ਨ ਨੇ ਵੀ ਉਹਦਾ ਨੋਟਿਸ ਲਿਆ, ਮਹਿਲਾ ਕਮਿਸ਼ਨ ਕੌਮੀ ਮਹਿਲਾ ਕਮਿਸ਼ਨ ਨੇ ਕਹਿੰਦੇ ਵੀ ਤੁਸੀਂ ਸਦਨਾਂ ਵਿਚ ਰਿਪੋਰਟ ਵੀ ਦਿਓ। ਤੇ ਜਿਹੜਾ ਆਮ ਤੌਰ ਤੇ ਹੋ ਰਿਹਾ ਕਿ ਕੱਲਾ ਸਿਰਫ ਇੱਥੇ ਨੀ ਰੇਪ ਜਿਹੜਾ ਬਲਾਤਕਾਰ ਦਿੱਲੀ ਵਿਚ ਕਾਫੀ ਖੈਰ ਹੋ ਰਹੇ ਨੇ, ਭਾਰਤ ਦੇ ਵਿਚ ਵੱਖ ਵੱਖ ਖੇਤਰਾਂ ਦੇ ਵਿਚ ਬਲਾਤਕਾਰਾਂ ਦੀਆਂ ਡੇਲੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਚਲੋ
1: ਇੱਕ ਹੋਰ ਕਾਲਰ ਨੇ ਜੀ।
3: ਜੀ ਸਤਿ ਸ੍ਰੀ ਅਕਾਲ ਕਾਲਰ, ਤੁਸੀਂ ਏਰਤੇ ਹੋ ਜੀ, ਕੀ ਸਵਾਲ ਹੈ ਆਪ ਜੀ ਦਾ?
4: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
3: ਸਤਿ ਸ੍ਰੀ ਅਕਾਲ ਜੀ
4: ਚਾਵਲਾ ਸਾਹਿਬ, ਇਹ ਹੁਣ ਇੱਕ ਕਾਲਰ ਸਾਹਿਬ ਕਹਿ ਗਏ ਵੀ ਸੰਵਿਧਾਨਿਕ ਤਰੀਕੇ ਨਾਲ ਕਰੋ, ਪ੍ਰੋਟੈਸਟ ਨਾ ਕਰੋ, ਰੋਡ ਤੇ ਲੋਕੀ ਪਰੇਸ਼ਾਨ ਹੁੰਦੇ ਨੇ। ਹੁਣ ਦੇਖੋ ਜਦੋਂ ਲੋਕਾਂ ਦੀਆਂ ਵੋਟਾਂ ਨੀ ਬਣੀਆਂ ਤੇ ਲੋਕੀ ਗਏ ਕੋਰਟ ਚ, ਸੁਪਰੀਮ ਕੋਰਟ ਦਾ ਜੱਜ ਕਹਿੰਦਾ ਵੀ ਭਾਈ ਐਤਕੀ ਨੀ ਤੂੰ ਅਗਲੀ ਵਾਰੀ ਪਾ ਲਈ ਯਾਰ, ਤੂੰ ਕੋਈ ਗੱਲ ਜਾ। ਤੇ ਜੇ ਉਹ ਕਾਕਰੋਚ ਪਾਰਟੀ ਵਾਲਿਆਂ ਨੇ ਪ੍ਰੋਟੈਸਟ ਕੀਤਾ ਜੰਤਰ ਮੰਤਰ ਤੇ ਉੱਥੇ RSS ਤੇ ਪੁਲਿਸ ਵਾਲਿਆਂ ਨੇ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ, ਤੇ ਉਹ ਜਦੋਂ ਕੋਰਟ ਚ ਗਏ ਸੁਪਰੀਮ ਕੋਰਟ ਦਾ ਜੱਜ ਕਹਿੰਦਾ ਜੀ ਮੇਰੇ ਕੋਲ ਟਾਈਮ ਨੀ ਗਾ, ਮੈਂ ਫ੍ਰੀ ਨੀ ਗਾ, ਤੁਸੀਂ ਤੇ ਵਿਹਲੇ ਹੋ ਕਹਿੰਦਾ। ਤੇ ਇਹ ਜਿਹੜੀ ਬੀਜੇਪੀ ਨੂੰ ਰਾਜ ਮਿਲਿਆ, ਇਹਨਾਂ ਵੀ ਤੇ ਪ੍ਰਦਰਸ਼ਨ ਕੀਤਾ ਸੀ ਜੀ 2013-12-13-14 ਵਿਚ, ਰੋਡ ਤੇ ਧਰਨੇ ਮਾਰੇ, ਤਾਂ ਹੀ ਉੱਥੋਂ ਪੈਦਾ ਹੋਏ ਨੇ ਜੀ ਇਹ।
1: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਕਹੀ ਆ। ਹੁਣ ਪਤਾ ਨੀ ਸਿਮਰਤੀ ਨਹੀਂ, ਵੇਖੋ ਚਲੋ ਅਸੀਂ ਕਾਲਰ ਨੂੰ ਵੀ ਬੋਲਣ ਦਾ ਹੱਕ ਹੈ, ਤੁਸੀਂ ਵੀ ਆਪਣੀ ਗੱਲ ਕਹਿਤੀ, ਤੁਹਾਡਾ ਧੰਨਵਾਦ ਹੈ। ਉਦੋਂ ਵੱਡੇ ਵੱਡੇ ਨੇਤਾ ਜਿਹੜੇ ਸੀ, ਵੱਡੇ ਵੱਡੇ ਲੀਡਰ ਵੀ ਆਏ ਸਨ, ਵੱਡੇ ਵੱਡੇ ਐਕਟਰ ਵੀ ਆਏ ਸਨ, ਤੇ ਅੱਜ ਲੱਭਦੇ ਹੀ ਨਹੀਂ। ਅੱਜ ਉਹਨਾਂ ਦੇ ਮੂੰਹ ਤੇ ਸਿੱਕਰੀ ਜੰਮੀ ਹੋਈ ਹੈ, ਪਤਾ ਨੀ ਕਾਹਦਾ ਡਰ ਹੈ। ਉਦੋਂ ਖੁੱਲ ਕੇ ਬੋਲ ਰਹੇ ਸੀ, ਕਿਉਂ ਅੰਜੂ ਜੀ? ਔਰ ਮੈਂ ਹੈਰਾਨ ਹਾਂ ਕਿ ਜਿਵੇਂ ਕਾਲਰ ਦੀ ਇੱਕ ਗੱਲ ਆਈ ਹੈ ਕਿ ਰੇਪ ਸਿਟੀ ਬਣਦਾ ਜਾ ਰਿਹਾ, ਅਜੀਤ ਤੁਸੀਂ ਵੀ ਦਿੱਲੀ ਜਾ ਕੇ ਆਏ, ਮੈਂ ਵੀ ਦਿੱਲੀ ਘੁੰਮ ਫਿਰ ਕੇ ਆਇਆ, ਜਦੋਂ ਉਤਰਦੇ ਹਾਂ ਤੇ ਬੜਾ ਅੱਛਾ ਲੱਗਦਾ, ਬੇਟੀ ਬਚਾਓ ਬੇਟੀ ਪੜਾਓ,
3: ਜੀ ਜੀ,
1: ਕੰਧਾਂ ਹੀ ਰੰਗੀਆਂ ਹੋਈਆਂ, ਫਿਰ ਹੈ ਸਲੋਗ ਹੀ ਨੀ ਰਹਿ ਗਏ ਨਾ। ਤੁਸੀਂ ਵੀ ਇੱਕ ਔਰਤ ਹੋ, ਤੁਸੀਂ ਵੀ ਇੱਕ ਕਿਸੇ ਧੀ ਹੋ, ਮਾਂ ਹੋ, ਭੈਣ ਹੋ, ਪਰ ਇਹ ਸਿਰਫ ਇੱਕ ਸਲੋਗਨ ਹੀ ਰਹਿ ਗਿਆ ਨਾ। ਪਾਰਟੀ ਇੱਕ ਸਾਈਡ ਤੇ ਆ, ਪਾਰਟੀ ਦੇ ਵਿੱਚ ਖਾਮੀਆਂ ਵੀ ਹੋ ਸਕਦੀਆਂ, ਪਾਰਟੀ ਚੰਗੀ ਵੀ ਹੋ ਸਕਦੀ ਹੈ, ਪਰ ਦਿੱਲੀ ਦੇ ਵਿੱਚ ਜਿਵੇਂ ਕੀਤਾ ਸਾਹਿਬ ਨੇ ਦੱਸ ਦਿੱਤਾ ਕਿ ਛੋਟੀ ਛੋਟੀਆਂ ਮਾਸੂਮ ਬੱਚੀਆਂ ਦੇ ਨਾਲ ਸ਼ਰੇਆਮ ਟੈਕਸੀ ਦੇ ਵਿਚ, ਬੱਸਾਂ ਦੇ ਵਿਚ ਰਾਹ ਜਾਂਦਿਆਂ ਜਿਸ ਤਰੀਕੇ ਦੇ ਨਾਲ ਇਹ ਰੇਪ ਹੋ ਰਹੇ ਨੇ, ਤੇ ਇਹ ਫਿਰ ਸਿਰਫ ਇੱਕ ਸਲੋਗਨ ਹੀ ਰਹਿ ਗਿਆ ਨਾ। ਸਲੋਗਨ ਤਾਂ ਸਾਰੇ ਭਾਰਤ ਵਾਸਤੇ ਹੈ ਨਾ, ਕਿਉਂਕਿ ਬੇਟੀ ਬਚਾਓ ਬੇਟੀ ਪੜਾਓ ਉਹ ਕਿ ਦਿੱਲੀ ਵਾਸਤੇ ਤਾਂ ਹੈ ਨੀ ਕੱਲਾ, ਤੇ ਰੇਪ ਤਾਂ ਕੱਲੇ ਦਿੱਲੀ ਦੇ ਗਣਾਏ ਤੇ ਪੂਰੇ ਭਾਰਤ ਦੇ ਗਣਾਉਣ ਲੱਗ ਪਈਏ। ਇਹ ਨਹੀਂ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਵਿਚ ਇਹੋ ਜਿਹੇ ਘਣਾਉਣੇ ਕਰਮ ਨਹੀਂ ਹੁੰਦੇ, ਹੁੰਦੇ ਨੇ, ਕਿਉਂਕਿ ਸਾਡੀ ਗੱਲਬਾਤ ਦਾ ਵਿਸ਼ਾ ਇਸ ਵਕਤ ਕਾਲਰ ਨੇ ਉੱਥੇ ਚੁੱਕਿਆ ਸੀ, ਤੇ ਉੱਥੇ ਸਲੋਗਨ ਇਹ ਹੈ ਕਿ ਬੇਟੀ ਬਚਾਓ ਬੇਟੀ ਪੜਾਓ, ਤੇ ਬੇਟੀ ਦੇ ਤਾਂ ਇੱਜ਼ਤਾਂ ਤਾਰ ਤਾਰ ਹੋ ਰਹੀਆਂ ਨੇ। ਹਾਂਜੀ
3: ਜੀ, ਅਗਲੇ ਸਵਾਲ ਤੇ ਚਲਦੇ ਹਾਂ ਅਕੀਦਾ ਜੀ, ਕਿ MP ਦੇ ਵਿਚ ਇੱਕ ਬੱਸ ਹਾਦਸਾ ਹੋਇਆ ਸੜਕ ਤੇ, ਅੱਗ ਲੱਗੀ, 9 ਮਰ ਚੁੱਕੇ ਨੇ ਜੀ, ਉਹਦੇ ਵਿਚ ਜ਼ਿੰਦਾ ਜਲੇ ਨੇ, ਕੀ ਕਹਿਣਾ ਚਾਹੋਗੇ?
2: ਦੁੱਖ ਦੀ ਗੱਲ ਇਹ ਆ ਕਿ ਅੰਜੂ ਜੀ, ਕਿ ਦੇਖੋ ਇੱਕ ਬੱਸ ਹੈਗਾ, ਉਹਦੇ 19 ਚਲਾਨ ਹੋ ਚੁੱਕੇ ਨੇ ਉਸ ਬੱਸ

0: ਤੇ ਉਹਨੂੰ 1,75,000 ਰੁਪਇਆ ਜੁਰਮਾਨਾ ਵੀ ਕੀਤਾ ਜਾ ਚੁੱਕਿਆ। ਬਸ ਬਹੁਤ ਵਧੀਆ ਹਾਲਤ ਵਿੱਚ ਨੀ, ਫਿਰ ਵੀ ਚੱਲ ਰਹੀ ਹੈ ਸੜਕ ਦੇ ਉੱਤੇ। ਇਹ ਮੱਧ ਪ੍ਰਦੇਸ਼ ਦੀ ਬੱਸ ਹੈਗੀ ਆ ਤੇ ਯੂਪੀ ਵਿੱਚ ਇਹ ਘਟਨਾ ਵਾਪਰੀ ਹੈ। ਉਦੋਂ ਦੇਖੋ ਇੱਥੇ ਤੱਕ ਯੂਪੀ ਤੱਕ ਆ ਰਹੀ ਹੈ ਤੇ ਫਿਰ ਚੰਡੀਗੜ੍ਹ ਦਿੱਲੀ ਤੱਕ ਆ ਰਹੀ ਹੈ ਬੱਸ। ਇਹ ਭਾਰਤ ਦੇ ਵਿੱਚ ਜਿਹੜਾ ਕਿ ਇੰਡੀਆ ਵਿੱਚ ਤੁਹਾਡੀ ਚੱਲਦੀ ਆ, ਤੁਹਾਡੀ ਸੱਤਾ ਸੱਤਾ ਪੱਖ ਦੇ ਨਾਲ ਤੁਹਾਡੀ ਵੈਲਿਊ ਆ, ਤੁਸੀਂ ਬਹਿੰਦੇ ਹੋ ਤੇ ਤੁਹਾਡੀਆਂ ਬੱਸਾਂ ਜਰਜਰ ਹਾਲਾਤ ਦੇ ਵਿੱਚ ਵੀ ਚੱਲ ਸਕਦੀਆਂ ਨੇ। ਦੇਖੋ ਚਲਾਨ ਵੀ ਬੰਦਾ ਕਰਾਈ ਫਿਰਦਾ, ਜੁਰਮਾਨਾ ਵੀ ਕਰਾਈ ਫਿਰਦਾ, ਫਿਰ ਵੀ ਰੋਡ ਦੇ ਉੱਤੇ ਆ ਬੱਸ। ਕੱਲ ਅੱਗ ਲੱਗ ਗਈ ਆ ਅਚਾਨਕ, ਬਾਪ ਪੁੱਤ ਨੂੰ ਚੀਕਾਂ ਮਾਰੀ ਜਾਂਦਾ, ਪੁੱਤ ਬਾਪ ਨੂੰ ਚੀਕਾਂ ਮਾਰੀ ਜਾਂਦਾ। ਬਚ ਗਏ ਆ, ਨਹੀਂ ਬਚੇ, ਪਰ 9 ਜਿੰਦਾ ਸੜਕੇ ਮਰ ਚੁੱਕੇ ਆ, ਸੜਕੇ ਮਰ ਚੁੱਕੇ ਆ। ਤੇ ਹੁਣ ਤੁਸੀਂ ਬਾਕੀ ਜਿਹੜੇ ਬੰਦੇ ਹੋਰ ਬਹੁਤ ਬੁਰੀ ਹਾਲਤ ਵਿੱਚ ਨੇ, ਵੱਖਰੀ ਗੱਲ ਆ, ਤੇ ਇਹ ਏਦਾਂ ਨਹੀਂ ਹੋਣਾ। ਜੇਕਰ ਕਿਸੇ ਬੱਸ ਨੂੰ ਬਹੁਤ ਜ਼ਿਆਦਾ ਕੋਈ ਚੀਜ਼ ਨੁਕਸਾਨ ਹੋ ਗਿਆ ਤੇ ਉਹਦੇ ਚਲਾਨ ਕੱਟੇ ਜਾ ਰਹੇ ਨੇ, ਉਹਨੂੰ ਉਹਨੂੰ ਚਲਾਉਣ ਦਾ ਪਤਾ ਨਹੀਂ, ਉਹ ਰੋਡ ਦੇ ਉੱਪਰ ਚੱਲਣ ਯੋਗ ਨਹੀਂ ਬੱਸ ਹੈਗੀ ਤੇ ਤੁਸੀਂ ਫਿਰ ਵੀ ਬੱਸ ਰੋਡ 'ਤੇ ਚਲਾ ਰਹੇ ਹੋ, ਏਦਾਂ ਸਾਡੇ ਭਾਰਤ 'ਚ ਹੋ ਰਿਹਾ ਜੀ।
1: 9058131320913131320
2: This is CJMR, the voice of the city, part of White Oaks Communications Group, your trusted local radio provider for more than 70 years.
1: ਬਦਨਾਮੀ ਕਿਹਦੀ ਹੋਈ? ਦਸਤਾਰ ਦੀ। ਬਦਨਾਮੀ ਕਿਹਦੀ ਹੋਈ? ਕੌਮ ਦੀ। ਹੁਣ ਇਹ ਠੰਡਾ ਬਸਤਾ ਮੰਨ ਲਿਆ ਇਸ ਖਬਰ ਨੇ। ਖੈਰ 9058131320935
0: ਕੱਲ ਮੇਰੇ ਨੇ ਚਾਵਲਾ ਸਾਹਿਬ ਨਾ, ਜਿਹੜਾ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਮਿਲੇ ਨੇ ਰਾਜਪਾਲ ਨੂੰ, ਤੇ ਰਾਜਪਾਲ ਨੂੰ ਕਿਹਾ ਉਹਨਾਂ ਨੇ ਕਿ ਇਹ ਜਿਹੜਾ ਹਾਲਾਤ ਜਿਹੜੇ ਸਾਹਮਣੇ ਆਏ ਨੇ, ਬੜਾ ਬਦਨਾਮੀ ਹੋਈ ਆ ਸਾਡੇ ਪੰਥ ਦੀ, ਸਾਡੀ ਸਿੱਖ ਕੌਮ ਦੀ। ਇਸ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਇਸ ਸੰਦਰਭ ਦੇ ਵਿੱਚ ਤੁਰੰਤ ਜਿਹੜਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਸੀਗੀ, ਪੁਲਿਸ ਦੀ ਢਿੱਲੀ ਕਾਰਵਾਈ ਤੇ ਵੀ ਕਰ ਉਹਨਾਂ ਨੇ ਸਵਾਲ ਖੜੇ ਕੀਤੇ ਆ। ਉਹ ਬੰਦਾ ਬਾਹਰ ਭੱਜ ਗਿਆ, ਜੇ ਪੁਲਿਸ ਨੂੰ ਅਰੈਸਟ ਕਰ ਲੈਂਦੀ ਪਹਿਲਾਂ ਤਾਂ ਸ਼ਾਇਦ ਉਹ ਬੰਦੇ ਦੇ ਕੁਛ ਹੋ ਜਾਂਦਾ। ਹੈਰਾਨੀ ਦੀ ਗੱਲ ਇਹ ਆ, ਕਹਿੰਦੇ ਜੀ ਆਪਣਾ ਔਰਤ ਕਿੱਦਾਂ ਲੈਂਦੀ ਗਈ, ਕਹਿੰਦੇ ਇਹ ਵੀ ਜਾਂਚ ਦੇ ਘੇਰੇ ਵਿੱਚ ਕਿਹੜੇ ਬੰਦੇ ਸੀਗੇ ਘਰੇ ਚ ਆਉਣੇ ਚਾਹੀਦੇ ਆ। ਰਾਜਪਾਲ ਨੇ ਖੈਰ ਉਹ ਕਹਿੰਦਾ ਮੈਂ ਲਿਖ ਕੇ ਭੇਜਦਾ ਸਰਕਾਰ, ਰਾਜਪਾਲ ਕੁਛ ਕਰ ਨਹੀਂ ਸਕਦਾ, ਉਹਦੇ ਕੋਲ ਕੁਛ ਹੁੰਦਾ ਨੀਗਾ ਐਡਾ ਬੜਾ। ਪਰ ਉਹ ਇੱਕ ਮੁੱਦਾ ਲੈ ਕੇ ਗਏ ਸੀਗੇ ਜਿਹਦੇ ਵਿੱਚ ਕਿ ਪਰਮਿੰਦਰ ਢੀਂਡ ਸੋਹਣੀ ਵੀ ਹੈਗੇ ਸੀਗੇ। ਦੂਜੀ ਗੱਲ ਇਹ ਹੈ ਜੀ, ਕੱਲ ਬਿਰਸਾ ਸਿੰਘ ਬਟੋਹਾ ਬੜਬੋਲੇਪਣ ਦੇ ਵਿੱਚ ਫਸ ਗਿਆ ਜੀ, ਉਹ ਬੋਲਦਾ ਜ਼ਿਆਦਾ ਜੀ, ਉਹ ਬੁਰਾ ਫਸਿਆ ਤੇ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ। ਅਸਲ ਚ ਉਸਨੇ ਬੋਲਦਿਆਂ ਬੋਲਦਿਆਂ ਬੋਲਦਿਆਂ ਉਹ ਜਿਹੜੀ ਅਮਰਜੀਤ ਚਾਵਲਾ ਦੇ ਨਾਲ ਸੰਬੰਧਿਤ ਔਰਤ ਬਣ ਗਈ ਆ, ਉਸ ਦੇ ਨਾਲ ਬਦਤਮੀਜ਼ੀ ਵੀ ਕੀਤੀ ਆ ਤੇ ਉਸਦਾ ਨਾਂ ਵੀ ਨਸ਼ਰ ਕਰਤਾ, ਪਹਿਚਾਣ ਨਸ਼ਰ ਕਰਤੀ। ਤੇ ਹੁਣ ਚੋਣ ਕਮਿਸ਼ਨ ਨੇ ਉਸਨੂੰ 26 ਸਤੰਬਰ ਤੱਕ ਜਵਾਬ ਦੇਣ ਵਾਸਤੇ ਕਿਹਾ ਨੇ, ਤੂੰ ਤੇਰੇ ਖਿਲਾਫ਼ ਕਾਰਵਾਈ ਹੋਏਗੀ। ਤੇ ਉਹਨੇ ਪੁਲਿਸ ਨੂੰ ਵੀ ਲਿਖਤਾ, ਮਹਿਲਾ ਕਮਿਸ਼ਨ ਨੇ, ਬਈ ਇਹਦੀ ਜਾਂਚ ਕਰੋ ਤੇ ਇਹਦੇ ਖਿਲਾਫ ਜਿਹੜੀ ਹੈਗੀ ਆ ਕਿਸੇ ਵੀ ਜਿਹੜੀ ਪੀੜਤ ਔਰਤ ਦੇ ਤੁਸੀਂ ਕਿੱਦਾਂ ਨਾਂ ਨਸ਼ਰ ਕਰ ਸਕਦੇ ਜਿਹੜੀ ਔਰਤ ਪੀੜਤ ਹੈ।
1: ਬਿਲਕੁਲ, ਔਰ 9058131313 ਜੋ ਸ਼ਬਦ ਉਹਨੇ ਵਰਤੇ ਨੇ ਅਸੀਂ ਨਹੀਂ ਵਰਤ ਸਕਦੇ, ਇਹ ਗੁਰੂ ਦੇ ਸਿੱਖ ਨੇ ਜੀ, ਬੀਬੀਆਂ ਦਾੜੀਆਂ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸੀਨੀਅਰ ਅਕਾਲੀ ਨੇਤਾਵਾਂ ਦੇ ਵਿੱਚੋਂ। ਵਾਹ,
0: ਗੁਰੂ ਦੇ ਸਿੱਖ ਸ਼ਬਦ ਤੁਸੀਂ ਵਰਤ ਲਿਆ ਜਾਵੇ ਤਾਂ ਵਰਤਦੇ ਹੁੰਦੇ ਸੁੱਖ ਨੇ ਹੈਗੇ ਜੀ,
1: ਅਸੀਂ ਉਹ ਕਹਿੰਦੇ ਆ,
0: ਇਹ ਤਾਂ ਬਾਦਲ ਦੇ ਸਿੱਖ ਨੇ ਦਵਾਰਾ,
1: ਨਹੀਂ ਉਹ ਕਹਿੰਦੇ ਆ ਜਦੋਂ ਹੁਣ ਲੋੜ ਪੈਣ ਤੇ ਭਾਵਨਾਤਮਕ ਤੌਰ ਤੇ ਗਰਮ ਖਿਆਲੀ ਜਿਹੜੇ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਤੇ ਹੁਣ ਉਹ ਕਹਿੰਦੇ ਨੇ ਅਸੀਂ ਤੇ ਸੰਤਾਂ ਦਾ ਨਿੱਘ ਮਾਣਿਆ ਗੋਦੀ ਦਾ, ਤੇ ਚਾਵਲਾ ਵੀ ਕਹਿੰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਦੇ ਸਾਥੀ ਰਹੇ ਆ ਤੇ 10 ਸਾਲ ਕੈਦ ਕੱਟੀ ਆ, ਹਾਂਜੀ ਮੇਰਾ ਜਨ ਜੀਵਨ ਤਬਾਹ ਕਰਨ ਲੱਗੇ ਰਾਜਨੀਤਿਕ ਤੌਰ ਤੇ ਮੇਰੇ ਨਾਲ,
0: ਥੋੜਾ ਗਾਂ ਦੀ ਜਾਂ ਮੱਝ ਦੀ ਲਿਓਟੀ ਦੇ ਉੱਤੇ ਲੱਗੇ ਹੋਏ ਨੇ ਚਿੱਚੜ ਨਾਲ, ਉਹਦੇ ਨਾਲ ਲੱਗੇ ਚਿੱਚੜ ਲੱਗੇ ਨੇ, ਉਹ ਦੁੱਧ ਥੋੜਾ ਪੀਣਗੇ ਜੀ, ਦੁੱਧ ਇਹ ਥੋੜਾ ਸ਼ਰਤ ਆ ਕੇ ਦੁੱਧ ਹੀ ਪੀਣਗੇ, ਉਹ ਜਰੂਰੀ ਥੋੜਾ, ਉਹ ਖੁਦ ਖੂਨ ਹੀ ਪੀਂਦੇ ਆ ਜੀ। ਆਪਾਂ ਥੋੜਾ ਵੀ ਕਹਿ ਸਕਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਰਹਿ ਕੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਰਗੇ ਹੀ ਬਣ ਗਏ ਹੋਵੋਗੇ, ਇਹ ਕੁੜ ਸੱਚਾ ਚਾਵਲਾ ਸਾਹਿਬ।
1: ਤੇ ਇਹ ਤੇ ਕਹਿੰਦਾ ਮੈਂ ਇੰਨੇ ਬੰਦੇ ਵੀ ਮਾਰੇ ਆਪ ਮੰਨਦਾ, ਤੇ ਉਹ ਮਾਵਾਂ ਦੇ ਪੁੱਤ ਨੀ ਸੀਗੇ, ਤੈਨੂੰ ਕਿੰਨੇ ਹੱਕ ਦਿੱਤਾ ਸੀ ਮਾਰਨ ਦਾ, ਠੀਕ ਹੈ ਅਗਲੇ ਡਰਦੇ ਗਵਾਹੀਆਂ ਦੇਣ ਨਹੀਂ ਆਏ ਨੇ ਤੇ ਤੇਰੇ ਵਰਗਾ ਤੇ ਹੁਣ ਅੰਦਰ ਹੋਣਾ ਹੈ। ਪਾਕਿਸਤਾਨ ਚਲੀਏ ਮਾੜਾ ਜਿਹਾ, ਇਮਰਾਨ ਦੀ ਪਾਰਟੀ, ਇਮਰਾਨ ਹੁਣਾਂ ਦੇ ਇੱਥੇ ਪਾਰਟੀ ਦੇ ਕਾਫੀ ਸਿਰਕਟ ਨੇਤਾ, ਪਰਸੋਂ ਚੌਥ ਮੈਨੂੰ ਮਿਲੇ, ਅੱਛੀ 2-4 ਮਿੰਟ ਗੱਲਬਾਤ ਹੋਈ। ਇਮਰਾਨ ਦੀ ਪੀਟੀਆਈ ਜਿਹੜੀ ਹੈ 27 ਸਤੰਬਰ ਨੂੰ ਪੂਰੇ ਪਾਕਿਸਤਾਨ ਵਿਚ ਪ੍ਰਦਰਸ਼ਨ ਕਰਨ ਲੱਗੀ ਹੈ, ਪਹਿਲਾਂ ਉਹਦੀਆਂ ਭੈਣਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕੀ ਕਹਿਣਾ ਚਾਹੋਗੇ?
0: ਆ ਭੈਣਾਂ ਵੀ ਗ੍ਰਿਫ਼ਤਾਰ ਹੋ ਗਈਆਂ, ਉਹਦੀ ਜੀ ਭੈਣ ਗ੍ਰਿਫ਼ਤਾਰ ਹੋ ਗਈ ਆ, ਤੇ 27 ਸਤੰਬਰ ਨੂੰ ਪੂਰੇ ਪਾਕਿਸਤਾਨ ਦੇ ਵਿਚ ਅੱਜ 25 ਹੋ ਗਈ ਆ।